FM 100.2 MHz से ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਅੱਜ ਦਿਨ ਵੀਰਵਾਰ ਹੈ, ਈਸਵੀ ਸਨ 2026 ਦੇ ਜੁਲਾਈ ਮਹੀਨੇ ਦੀ 2 ਤਾਰੀਖ ਹੈ ਅਤੇ ਸ਼ਕ ਸੰਵਤ 1948 ਦੇ ਅਸ਼ਾੜ ਮਹੀਨੇ ਦੀ 18 ਤਰੀਕ ਹੈ। ਇਸ ਵੇਲੇ ਸਵੇਰ ਦੇ 5:57 ਹੋਏ ਨੇ। ਹੁਣ ਸਾਡੇ ਅੱਜ ਦੇ ਪ੍ਰੋਗਰਾਮ ਆਰੰਭ ਹੁੰਦੇ ਨੇ। ਆਕਾਸ਼ਵਾਣੀ ਦੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ।

ಹುಣಸೆ ಸರ್ವಣ್ಕ ರೆಸಿ ಭಕ್ತಿ ಸಂಗೀತ ರಜಾನಾ ಪ್ರೋಗ್ರಾಮ್ ಅಮೃತ್ ವಾಣಿ ਸਵਾਮ ਲਾਲੋ ਸਵੀਰ ਦੀ ਸਾਡੇ 'ਚ ਹੋਏ ਨੇ ਐਫ ਐਮ ਬੈਂਡ 100.2 ਮੈਗਾ ਹਰਟ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਵੇਲਾ ਹੋ ਰਿਹਾ ਜੀ ਪ੍ਰੋਗਰਾਮ ਖੇਤੀਬਾੜੀ ਦਾ ਸਾਡੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਲਈ ਕੁਝ ਪਲ ਉਡੀਕ ਕਰੋ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਹੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਤੁਸੀਂ ਆਪਣਾ ਦੱਸੋ।
1: ਵਧੀਆ ਜੀ, ਸਮੇਂ ਦੇ ਮੁਤਾਬਕ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਕੰਮ ਜਿਹੜਾ ਹੈ ਉਹ ਸਮੇਂ ਦੇ ਹਿਸਾਬ ਨਾਲ ਵਿਉਂਤਬੰਦੀ ਕਰਕੇ ਰੱਖੀਏ।
0: ਦੇਖੋ, ਸਮੇਂ ਨੇ ਤਾਂ ਆਪਣੇ ਹਿਸਾਬ ਨਾਲ ਚੱਲਣਾ ਹੈ। ਤੁਸੀਂ ਸਮੇਂ ਨੂੰ ਆਪਣੇ ਹੱਥ 'ਚ ਕਰਨਾ ਹੈ,
1: ਅੱਗੇ ਹੋ ਕੇ ਚੱਲੋ ਜੀ।
0: ਹਾਂ, ਸੋ ਇਸ ਕਰਕੇ ਸਮੇਂ ਨੂੰ ਹੱਥ 'ਚ ਕਰਨ ਦਾ ਮਤਲਬ ਇਹੀ ਹੈ ਕਿ ਜਿਹੜੇ ਸਮੇਂ ਦੇ ਲਿਹਾਜ਼ ਨਾਲ ਸਾਡੇ ਕੰਮ ਹੈ ਉਹਨਾਂ ਦੇ ਬਾਬਤ ਜਿੰਨੀ ਵੀ ਵਿਉਂਤਬੰਦੀ ਹੈ ਉਹ ਆਪਾਂ ਵੇਲੇ ਦੇ ਨਾਲ ਕਰ ਲਈਏ। ਕਿਉਂਕਿ ਆਹ ਦਿਨ ਜਿੱਦਾਂ ਆਪਾਂ ਦੇਖਦੇ ਹਾਂ ਕਿ ਖਾਸ ਤੌਰ ਦੇ ਉੱਤੇ ਕੰਮ ਤਾਂ ਹੋਰ ਵੀ ਬਹੁਤ ਸਾਰੇ ਨੇ ਸਾਡੇ ਲਈ, ਪਰ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਇੱਕ ਤਾਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਖੇਤੀ ਜੰਗਲਾਤ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਨੂੰ ਵਣਾਂ ਦੇ ਹੇਠ ਰਕਬੇ ਨੂੰ ਵਧਾਉਣ ਦੀ।
1: ਬਹੁਤ ਬਹੁਤ ਜੀ, ਵੈਸੇ ਵੀ ਦੇਖੋ ਹੁਣ ਇਹ ਮਾਹਰ ਜੇ ਹਿਸਾਬ ਲਾ ਰਹੇ ਸੀ ਵੀ ਸਿਰਫ ਪੰਜਾਬ 'ਚ 6% ਰਕਬਾ ਆ,
0: ਬਹੁਤ ਘੱਟ ਹੈ, ਬਹੁਤ
1: 30% ਹੋਣਾ ਚਾਹੀਦਾ। ਅਤੇ 33 ਨੇ ਕਹਿੰਦੇ ਕੋਲ ਕਹਿੰਦੇ 20% ਤਾਂ ਜ਼ਰੂਰ ਹੋਵੇ।
0: ਹੋਵੇ ਜੀ, ਹੋਵੇ।
1: ਅਤੇ ਜਿਸ ਹਿਸਾਬ ਨਾਲ ਅਸੀਂ ਬੂਟੇ ਵੰਡਦੇ ਹਾਂ ਜੇ ਸਾਰੇ ਲੱਗੇ ਹੁੰਦੇ ਫਿਰ ਜੰਗਲ ਹੀ ਹੋਣੇ ਸੀ ਪੰਜਾਬ 'ਚ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹਦਾ ਮਤਲਬ ਸੰਭਾਲੇ ਨਹੀਂ ਗਏ, ਬੂਟੇ ਲਾਏ ਤਾਂ ਸੀ।
0: ਲਾਉਣਾ ਅਲੱਗ ਚੀਜ਼ ਹੈ, ਬੂਟੇ ਨੂੰ ਜਿਹੜਾ ਹੈ ਲਾ ਦੇਣਾ ਅਤੇ ਅੱਗੋਂ ਪ੍ਰਵਾਨ ਚੜਾਉਣਾ ਔਖਾ ਕੰਮ ਹੈ। ਸੋ ਇਸ ਕਰਕੇ ਜਿੰਨੇ ਬੂਟੇ ਆਪਾਂ ਲਾਉਂਦੇ ਹਾਂ ਅਤੇ ਉਹਨਾਂ ਨੂੰ ਪ੍ਰਵਾਨ ਵੀ ਚੜਾਉਣਾ ਹੈ। ਅਤੇ ਇਸ ਕਰਕੇ ਕਿਉਂਕਿ ਦੇਖੋ ਲੋੜਾਂ ਤਾਂ ਸਾਡੇ ਸਾਹਮਣੇ ਸੰਧੂ ਸਾਹਿਬ ਖੜੀਆਂ ਹੈ, ਆਪਾਂ ਨੂੰ ਰਸਤੇ ਵੀ ਚਾਹੀਦੇ ਹੈ, ਕਿਉਂਕਿ ਲੋੜਾਂ ਦੁਨੀਆ ਦੀਆਂ, ਜਿਹੜਾ ਦੁਨੀਆ ਦੇ ਨਾਲ ਜੇ ਆਪਾਂ ਮਿਲ ਕੇ ਚੱਲਣਾ ਹੈ ਤਾਂ ਸਾਨੂੰ ਦੁਨੀਆ ਦੇ ਮੁਤਾਬਕ ਜੋ ਵੀ ਢਾਂਚਾਗਤ ਜਿਹੜਾ ਤਬਦੀਲੀਆਂ ਹੈ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣਾ ਪਊਗਾ।
1: ਬਿਲਕੁਲ ਬਿਲਕੁਲ ਜੀ, ਹੁਣ ਇਹ ਵੀ ਦੇਖੋ ਰੁੜੀਆ ਰਾਮ ਜੀ, ਸਮਾਂ ਹੈ ਕਿ ਕਿਉਂਕਿ ਵੈਸੇ ਵੀ ਆਪਣੀ ਜਿਹੜੀ ਆਪਣਾ ਰਾਜ ਹੈ ਜਿਹੜਾ ਇਹ ਅਨਪਨ ਭਰਪੂਰ ਆ।
0: ਬਿਲਕੁਲ,
1: ਇਸ ਕਰਕੇ ਬੜਾ ਜ਼ਰੂਰੀ ਹੈ ਕਿ ਅਸੀਂ ਹਰ ਤਰ੍ਹਾਂ ਦੀ ਵਿਉਂਤਬੰਦੀ ਕਰੀਏ ਅਤੇ ਖਾਸ ਕਰਕੇ ਜਿਹੜੇ ਬਾਗ ਲਗਾਉਣੇ ਅਤੇ ਫਲਦਾਰ ਬੂਟਿਆਂ ਦੀ ਸੰਭਾਲ ਕਰਨੀ ਇਹ ਬੜਾ ਮਹੱਤਵਪੂਰਨ ਗੱਲ ਹੋ ਜਾਂਦੀ ਆ।
0: ਬਿਲਕੁਲ ਸਹੀ ਗੱਲ ਹੈ ਜੀ। ਦੇਖੋ ਪੰਜਾਬੀਆਂ ਦੇ ਸੁਭਾਅ ਵਾਂਗੂ ਨਾ, ਪੰਜਾਬੀਆਂ ਦੇ ਖਾਣ ਪੀਣ, ਪਹਿਰਾਵਾ, ਬੋਲੀ, ਹਰ ਚੀਜ਼, ਇਹ ਵੀ ਸਿਫਤ ਜਿਹੜਾ ਪੰਜਾਬ ਦੀ ਧਰਤੀ ਦੇ ਸਿਰ 'ਤੇ ਹੈ ਕਿ ਇੱਥੇ ਜ਼ਰਖੇਜ਼ ਜਿਹੜੀ ਭੂਮੀ ਹੈ, ਪੈਲੀ ਹੈ, ਹਰ ਤਰ੍ਹਾਂ ਦਾ ਮੌਸਮ ਹੈ, ਇਹ ਇੱਕ ਹੋਰ ਵਧਦੇ ਵਾਲੀ ਗੱਲ ਹੈ। ਸੋ ਇਸ ਕਰਕੇ ਜਿੱਦਾਂ ਤੁਸੀਂ ਕਿਹਾ ਵੀ ਪੂਰੇ ਸੰਸਾਰ ਦੇ ਜਦੋਂ ਵਿੱਚ ਆਪਾਂ ਇੱਕ ਗੱਲ ਕਰਦੇ ਹਾਂ ਤੇ ਪੂਰੇ ਸੰਸਾਰ ਦੇ ਵਿੱਚ ਸਾਡੇ ਕੋਲ ਸਮਰੱਥਾ ਹੈ ਚੀਜ਼ਾਂ ਨੂੰ ਪੈਦਾ ਕਰਕੇ ਭੇਜਣ ਦੀ, ਚਾਹੇ ਉਹ ਆਪਾਂ ਦਾਲਾਂ ਦੀ ਗੱਲ ਕਰ ਲਈਏ, ਚਾਹੇ ਆਪਾਂ ਤੇਲ ਬੀਜਾਂ ਦੀ ਗੱਲ ਕਰ ਲਈਏ, ਬਾਸਮਤੀ ਦੀ ਗੱਲ ਕਰ ਲਈਏ, ਅਨਾਜਾਂ ਦੀ ਗੱਲ ਕਰ ਲਈਏ, ਹੈ ਨਾ। ਬਾਕੀ ਹੋਰ ਵੀ ਦੇਖੋ ਕਮਾਦ ਨਾਲ ਜਿਹੜੀ ਕਮਾਦ ਦੀ ਗੁੜ ਦੀ ਹੈ ਗੱਲ ਆਪਾਂ ਕਰਦੇ, ਸ਼ੱਕਰ ਦੀ ਗੱਲ ਕਰਦੇ ਹਾਂ। ਸੋ ਬਹੁਤ ਸਾਰੇ ਉਤਪਾਦ ਹੈ ਜਿਹੜੇ ਪੰਜਾਬ ਦੇ ਹਿੱਸੇ ਆਏ ਆ ਔਰ ਪੰਜਾਬ ਤੋਂ ਜਿਹੜਾ ਹੈ ਬਾਹਰਲੇ ਮੁਲਕਾਂ ਨੂੰ ਜਾ ਵੀ ਰਹੇ ਆ,
1: ਜਾ ਵੀ ਸਕਦੇ ਆ,
0: ਜਾ ਵੀ ਸਕਦੇ। ਹੁਣ ਫਲਦਾਰ ਬੂਟੇ ਹੈ ਇਹਨਾਂ ਦਿਨਾਂ ਦੇ ਵਿੱਚ ਦੇਖਿਆ ਵੀ ਸਦਾ ਬਹਾਰ ਫਲਦਾਰ ਬੂਟੇ ਲਾਉਣ ਦਾ ਬੜਾ ਢੁਕਵਾਂ ਸਮਾਂ ਹੈ।
1: ਬਹੁਤ ਜ਼ਰੂਰ, ਜਿਹੜੀ ਆਪਾਂ ਵਧੀਆ ਤਰੀਕੇ ਨਾਲ ਵਿਉਂਤਬੰਦੀ ਕਰਨੀ ਹੁੰਦੀ ਹੈ ਨਾ, ਕਿ ਜਿਸ ਤਰ੍ਹਾਂ ਅਸੀਂ ਘਰ ਬਣਾਉਣੇ ਨਕਸ਼ਾ ਬਣਾਈਦਾ, ਉਸ ਤਰੀਕੇ ਨਾਲ ਉਹਦਾ ਵੀ ਨਕਸ਼ਾ ਬਣਾਓ ਇੱਕ।
0: ਬਿਲਕੁਲ ਜੀ,
1: ਕਿ ਮੈਂ ਕਿਹੜਾ ਬਾਗ ਲਾਉਣਾ, ਇਹ ਨਹੀਂ ਵੀ ਹਰ ਬੂਟਾ ਹਰ ਥਾਂ 'ਤੇ ਨਹੀਂ ਲੱਗ ਸਕਦਾ,
0: ਨਹੀਂ ਲੱਗ ਸਕਦਾ ਜੀ। ਹੁਣ ਦੇਖੋ ਇਹ ਤਾਂ ਇਲਾਕੇ ਦੇ ਲਿਹਾਜ਼ ਨਾਲ
1: ਹਾਂ ਵੰਡੇ ਹੋਏ ਆ,
0: ਹਾਂ ਇਹ ਇਸੇ ਕਰਕੇ ਜ਼ੋਨਾਂ ਦੇ ਵਿੱਚ ਜਿਹੜਾ ਹੈ ਇਹਦੀ ਵਰਗੀਕ੍ਰਿਤ ਕੀਤਾ ਹੋਇਆ। ਸੋ ਇਸ ਕਰਕੇ ਉਸ ਲਿਹਾਜ਼ ਨਾਲ ਜਿਹੜਾ ਆਪਣਾ
1: ਸਿਫਾਰਿਸ਼ ਕੀਤੀ ਗਈ ਆ ਯੂਨੀਵਰਸਿਟੀ ਵੱਲੋਂ,
0: ਬਿਲਕੁਲ
1: ਵੀ ਕਿਹੜੇ ਇਲਾਕੇ 'ਚ ਕਿਹੜਾ ਬੂਟਾ ਲੱਗ ਸਕਦਾ, ਉੱਥੇ ਅਸੀਂ ਉਹਦੀ ਲਗਾਉਣ ਦੀ ਵਿਉਂਤਬੰਦੀ ਬਣਾਈਏ। ਫਿਰ ਦੇਖੋ ਕਿ ਵੱਖ ਵੱਖ ਕਿਸਮ ਦੀਆਂ ਜਿਹੜੀਆਂ ਨਰਸਰੀਆਂ ਨੇ ਉੱਥੇ ਉੱਥੇ ਪਹਿਲੇ ਤਾਂ ਬੂਟੇ ਵੀ ਰਾਖਵੇਂ ਕਰਵਾਓ।
0: ਬੜਾ
1: ਕਈ ਵਾਰ ਸਾਰੀ ਤਿਆਰੀ ਕਰ ਲੈਂਦੇ ਹਾਂ, ਬੂਟਾ ਹੀ ਨਹੀਂ ਮਿਲਦਾ ਜੀ ਆਪਾਂ, ਅਤੇ ਫਿਰ ਆਪਣੀ ਸਾਰੀ ਤਿਆਰੀ ਫਿਰ ਜਿਹੜੀ
0: ਤਰੀ ਤਰਾਈ ਰਹਿ
1: ਜਾਂਦੀ ਆ।
0: ਇੱਕ ਤਾਂ ਦੇਖੋ ਸੰਧੂ ਸਾਹਿਬ, ਸੋਚਣ ਦੀ ਇਹ ਵੀ ਲੋੜ ਹੈ ਕਿ ਜਿਹੜਾ ਵੀ ਆਪਾਂ ਬਾਗ ਲਾਉਣਾ ਹੈ, ਕਿਉਂਕਿ ਹੁਣ 4-6 ਸਾਲ ਸਾਡੇ ਕੋਲ ਸਮਾਂ ਜਿਹੜਾ ਉਡੀਕਦਾ ਹੋ ਜਾਂਦਾ, ਇਸ ਕਰਕੇ ਆਪਾਂ ਕਿਉਂਕਿ ਉਹਦੇ 'ਚ ਦੂਜੀਆਂ ਫਸਲਾਂ ਜਿੱਦਾਂ ਦਾਲ ਵਾਲੀਆਂ ਫਸਲਾਂ ਹੈ, ਬਹੁਤ ਸਾਰੀਆਂ ਫਸਲਾਂ ਹੈ
1: ਬਾਗਾਂ
0: ਦੇ ਵਿੱਚ ਹੋ ਸਕਦੀਆਂ ਨੇ, ਇੱਥੋਂ ਤੱਕ ਕਿ ਲੋਕ ਚਾਰੇ ਵਾਲੀਆਂ ਫਸਲਾਂ ਵੀ ਲੈ ਲੈਂਦੇ ਨੇ।
1: ਨਹੀਂ ਜੀ, ਵੱਡੀ ਫਸਲ ਨਾ ਲਓ।
0: ਹਾਂ, ਇਹ ਹੈ ਵੀ ਕੋਸ਼ਿਸ਼ ਕਰੋ ਕਿ ਵੱਡੀ ਫਸਲ ਤੋਂ ਗੁਰੇਜ਼ ਪਰਹੇਜ਼ ਸਾਨੂੰ,
1: ਜਿਹੜੇ ਬੂਟੇ ਤੋਂ ਉੱਪਰ ਜਾਂਦੀ ਹੈ ਨਾ।
0: ਹਾਂ ਬਿਲਕੁਲ,
1: ਉਹ ਆਪਾਂ ਨੂੰ ਨਹੀਂ ਲੈਣੀ ਚਾਹੀਦੀ।
0: ਕਈ ਵਾਰੀ ਲੋੜਾਂ ਵੀ
1: ਕੋਸ਼ਿਸ਼ ਕਰੋ ਕਿ ਦਾਲਾਂ ਵਾਲੀਆਂ ਲੈ ਲਓ।
0: ਕੁਛ ਫਸਲਾਂ ਐਸੀਆਂ ਵੀ ਹੁੰਦੀਆਂ ਜਿਨ੍ਹਾਂ ਦੀਆਂ ਲੋੜਾਂ ਬਿਲਕੁਲ ਹੀ ਅਲੱਗ ਹੁੰਦੀਆਂ ਨੇ, ਉਹਨਾਂ ਤੋਂ ਵੀ ਥੋੜ੍ਹਾ ਜਿਹਾ।
1: ਆਪਾਂ ਜਿੱਦਾਂ ਗੱਲ ਕਰ ਰਹੇ ਨੇ ਵਿਉਂਤਬੰਦੀ ਦੀ, ਕਿ ਜਿਹੜੀ ਹੁਣ ਖਾਲੀ ਥਾਂ ਛੱਡੀ ਹੈ ਉਹਦੇ ਲਈ ਪਾਣੀ ਦਾ ਪ੍ਰਬੰਧ ਵੱਖਰਾ ਕਰੋ,
0: ਵੱਖਰਾ ਜੀ ਵੱਖਰਾ,
1: ਅਤੇ ਬੂਟੇ ਲਈ ਵੱਖਰਾ ਕਰੋ।
0: ਹੁਣ ਤਾਂ ਦੇਖੋ ਜੀ ਪਾਣੀ ਦਾ ਤੁਸੀਂ ਜ਼ਿਕਰ ਕੀਤਾ ਹੈ, ਹੁਣ ਤਾਂ ਡ੍ਰਿਪ ਹੈ ਸਾਡੇ ਕੋਲ, फुहारा सिंचाई आ गई, बहुत सारिया ऐसिया तकनीक आ गई जिड़िया सब्जियां और फलदार बूटों के बहुत ही कारगर
1: कामयाब है जी। पानी की बचत
0: हो जाती है।
1: ते इस तो अलावा जिहड़ा कहने कि नाल दी नाल आपां नूं फर्टिगेशन कहिंदे हैगे।

0: ਖਾਦਾਂ ਵੀ ਨਾਲ ਦੇ ਸਕਦੇ ਹਾਂ,
1: ਬਿਲਕੁਲ
0: ਇਸ ਤਰੀਕੇ ਦਾ ਪ੍ਰਬੰਧ ਹੋ ਸਕਦਾ ਹੈਗਾ। ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਬੂਟੇ ਰਾਖਵੇਂ ਕਰਵਾ ਕੇ ਮਿੱਟੀ ਦੀ ਪਰਖ
1: ਬੜੀ
0: ਵੀ ਕਰਾਓ,
1: ਬਹੁਤ ਜ਼ਰੂਰੀ, ਪਾਣੀ ਦੀ ਪਰਖ ਵੀ ਜ਼ਰੂਰੀ।
0: ਹਾਂ, ਘੱਟੋ ਘੱਟ ਰੁੜੀਆ ਰਾਮ ਜੀ 2 ਮੀਟਰ ਤੱਕ ਦੀ ਡੂੰਘਾਈ ਦੇ ਨਮੂਨੇ ਲਓ,
1: ਬਿਲਕੁਲ ਬਿਲਕੁਲ,
0: ਤੇ ਵੱਖਰਾ ਵੱਖਰਾ ਲਓ ਜੀ ਹਰ ਨਮੂਨਾ, ਤਾਂ ਕਿ ਆਪਾਂ ਨੂੰ ਪਤਾ ਹੋਵੇ ਵੀ ਕੋਈ ਕੋਈ ਸਖ਼ਤ ਜਾਂ ਪਥਰੀਲੀ ਤਹਿਤ ਨਹੀਂ ਵਿੱਚ ਆ ਰਹੀ, ਕਿਉਂਕਿ ਦੇਖੋ ਹੁਣ ਬੂਟੇ ਨੇ ਲੰਬੇ ਸਮੇਂ ਤੱਕ ਰਹਿਣਾ, ਕੋਈ ਸਮੱਸਿਆ ਨਾ ਆਵੇ ਅੱਗੇ ਚੱਲ ਕੇ।
1: ਵਾਧੇ ਤੇ ਦੇਖੋ ਜੇ ਸਖ਼ਤ ਤਹਿ ਆ ਗਈ ਤੇ ਬੂਟੇ ਨੇ ਜੜ ਜਿਹੜੀ ਹੈ
0: ਨਹੀਂ ਵਧਣੀ,
1: ਕਿਉਂਕਿ ਬੂਟੇ ਦੀ ਜੜ ਦੇ ਨਾਲ ਹੀ ਬੂਟੇ ਦਾ ਵਿਕਾਸ ਜਿਹੜਾ ਹੈ ਉਹ ਸੰਬੰਧਿਤ ਹੈ।
0: ਅੱਛਾ, ਜਿਹੜੇ ਬੂਟੇ ਆਪਾਂ ਰਾਖਵੇਂ ਕਰਵਾਈਏ ਨਾ ਉਹ ਵੀ ਥੋੜਾ ਵੱਧ ਕਰਵਾਓ,
1: ਟੁੱਟ ਭੱਜ ਹੋ ਜਾਂਦੀ।
0: ਹਾਂ,
1: ਟੁੱਟ ਭੱਜ ਹੋ ਜਾਂਦੀ,
0: ਤੇ ਜਿਸ ਤਰ੍ਹਾਂ ਕਹਿ ਰਿਹਾ ਸੀ ਵੀ ਲਾਗੇ ਦੀ ਨਰਸਰੀ ਹੋਵੇ ਤੇ ਹੋਰ ਹੀ ਵਧੀਆ ਗੱਲ ਆ,
1: ਇੱਕ ਨਿਰਖ ਕੇ ਲਓ ਜੀ, ਪਰਖ ਕੇ ਲਓ ਬੂਟਾ।
0: ਹਾਂ,
1: ਇਸ ਕਰਕੇ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਬੂਟੇ ਦੀ ਜਿਹੜੀ ਪਿਉਂਦ ਹੈ ਉਹ ਕਿਹੜੇ ਜੋੜ ਤੋਂ ਕੀਤੀ ਹੋਈ ਆ, ਉਸ ਹਿਸਾਬ ਨਾਲ ਦੇਖ ਕੇ ਬੂਟਾ ਲੈਣਾ ਜਿਹੜਾ ਜੋੜ ਪੱਧਰਾ ਹੋਣਾ ਚਾਹੀਦਾ। ਇਸ ਚੀਜ਼ ਦਾ ਵੀ ਧਿਆਨ, ਫਿਰ ਲਾਉਣ ਵੇਲੇ ਵੀ ਸਿੱਧੂ ਸਾਹਿਬ ਇਹ ਹੈ ਕਿ ਕਈ ਵਾਰੀ ਸ਼ਾਖਾਵਾਂ ਜਿਹੜੀਆਂ ਥੱਲਿਓਂ ਨਿਕਲ ਜਾਂਦੀਆਂ, ਅਸੀਂ ਧਿਆਨ ਹੀ ਨਹੀਂ ਦਿੰਦੇ,
0: ਗਾਚੀ ਪੂਰੀ ਹੋਵੇ ਜੀ,
1: ਤੇ ਇਸ ਕਰਕੇ ਜਿਹੜੀ ਸ਼ਾਖਾ ਥੱਲਿਓਂ ਆ ਰਹੀ ਹੈ ਇਹਦਾ ਮਤਲਬ ਜਿਹੜਾ ਬੂਟਾ ਪਿਉਂਦ ਕੀਤਾ ਉਹਦੇ ਤਾਂ ਜਿਹੜੇ ਗੁਣ ਹੈ ਉਹ ਖਤਮ ਹੋ ਗਏ ਨਾ।
0: ਹਾਂ, ਇਹ ਤਾਂ ਹੁਣ ਪਹਿਲਾਂ ਕੱਟ ਦਿਓ ਜੀ, ਵਧਣ ਹੀ ਨਾ ਦਿਓ,
1: ਵਧਣ ਨਾ ਦਿਓ, ਇਸ ਕਰਕੇ ਬੜਾ ਜ਼ਰੂਰੀ ਹੈ।
0: ਹਾਂ, ਟੋਏ ਜਿੱਦਾਂ ਕਹਿੰਦੇ ਆਪਾਂ ਪੱਟਣੇ
1: ਜਾਂ ਕੋਨਾ ਕੁ ਭਰਨੇ,
0: ਹਾਂ ਫਿਰ ਭਰਨੇ,
1: ਦਵਾਈ
0: ਪਾਉਣੀ
1: ਬੜੀ ਜ਼ਰੂਰੀ।
0: ਹਾਂ, ਤੇ ਬਾਗ ਲਗਾਉਣ ਦੇ ਵੱਖਰੇ ਵੱਖਰੇ ਢੰਗ ਵੀ ਹੁੰਦੇ ਹੈਗੇ, ਕੋਈ ਦੇਖੋ ਵਰਗਾਕਾਰ ਢੰਗ ਲਾ ਦਿੰਦਾ ਹੈਗਾ, ਕੋਈ ਆਇਤਾਕਾਰ ਲਾ ਦਿੰਦਾ ਹੈਗਾ। ਸੋ ਵਿੱਚ ਆਪਾਂ ਜੇ ਫਸਲ ਲੈਣੀ ਹੈ ਤੇ ਕੁਛ ਪੂਰਕ ਬੂਟੇ ਵੀ ਲਾਏ ਜਾ ਸਕਦੇ ਹੈਗੇ,
1: ਬਿਲਕੁਲ ਜੀ,
0: ਜਿਹੜੇ ਆਪਾਂ ਨੂੰ ਛੇਤੀ ਫਲ ਦੇਣਾ ਸ਼ੁਰੂ ਕਰ ਦਿੰਦੇ ਹੈ। ਤੇ ਹਵਾ ਰੋਕੂ ਵਾੜ ਦਾ ਪ੍ਰਬੰਧ ਵੀ ਰੁੜੀ ਆਰਾਮ ਵੀ ਨਾਲ ਨਾਲ ਕਰਨਾ ਪੈਂਦਾ,
1: ਪਹਿਲਾਂ ਜੀ, ਪਹਿਲਾਂ ਇਹ ਤਾਂ ਉਹੀ ਹੈ ਵੀ ਵਿਆਹ ਵਾਲੇ ਦਿਨ ਤੋਂ ਪਹਿਲੇ ਵਾਲੇ ਕੰਮ ਜਿਹੜੇ ਹਵਾ ਰੋਕੂ ਵਾੜ ਵਾਲਾ ਹੋਇਆ, ਵਿਆਹ ਤਾਂ ਵਿਆਹ ਵਾਲੇ ਦਿਨ ਹੋਣਾ, ਤੇ ਉਦੋਂ ਪਹਿਲੇ ਜਿਹੜੇ ਪ੍ਰਬੰਧ ਨੇ ਉਹ ਹਵਾ ਰੋਕੂ ਵਾੜ
0: ਹੈ,
1: ਕਿਉਂਕਿ ਹਵਾ ਰੋਕੂ ਵਾੜ ਨੇ ਹੀ ਗਰਮ ਹਵਾ ਤੇ ਸਰਦ ਹਵਾ ਇਹਨਾਂ ਇੱਥੋਂ ਤੱਕ ਕਈ ਤਰ੍ਹਾਂ ਦੇ ਕੀੜੇ ਜਿਹੜੇ ਹੈ ਬਿਮਾਰੀਆਂ ਉਹਨਾਂ ਤੋਂ ਵੀ ਹਵਾ ਰੋਕੂ ਵਾੜ
0: ਬਚਾਉਂਦੀ ਆ।
1: ਤੇ ਥੋੜ੍ਹਾ ਜਿਹਾ ਇਹ ਧਿਆਨ ਰੱਖਣਾ ਹੈ ਕਿ ਜਦੋਂ ਆਪਾਂ ਹਵਾ ਰੋਕੂ ਵਾੜ ਲਾਉਂਦੇ ਹਾਂ ਤੇ ਇੱਕ ਤਾਂ ਦਰਖਤਾਂ ਦੀ ਉਚਾਈ ਜਿਹੜੀ ਹੈ ਜਾਂ ਉਹਨਾਂ ਦਾ ਸੰਘਣਾਪਣ ਇਹ ਦੇਖਣਾ, ਕਿਉਂਕਿ ਹਵਾ ਦਾ ਅਸੀਂ ਪ੍ਰੈਸ਼ਰ ਜਿਹੜਾ ਹੈ ਦਬਾਅ ਉਹ ਘਟਾਉਣਾ
0: ਹੈ,
1: ਹਵਾ ਨੂੰ ਬੰਦ ਕਰਨਾ, ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ।
0: ਇਹ ਤਾਂ ਪੱਕੀ ਗੱਲ ਹੈ ਜੀ, ਤੇ ਉਹਦੀ ਸਾਂਭ ਸੰਭਾਲ ਵੀ ਉਸ ਤਰੀਕੇ ਨਾਲ ਹੀ ਕਰਨੀ ਹੈ
1: ਬਿਲਕੁਲ
0: ਜਿਸ ਤਰ੍ਹਾਂ ਅਸੀਂ ਬੂਟੇ ਦੀ ਕਰਦੇ ਹਾਂ।
1: ਇੱਕ ਜਿੱਥੋਂ ਸਾਂਭ ਸੰਭਾਲ ਦੇ ਵਿੱਚ ਇਹ ਹੈ ਵੀ ਥੋੜ੍ਹਾ ਜਿਹਾ ਜਿੱਦਾਂ ਕਿ ਆਪਾਂ ਸਾਰੀਆਂ ਫਸਲਾਂ 'ਚ ਹੀ ਕਹਿੰਦੇ ਹਾਂ ਕਿ ਸਰਵੇਖਣ ਬੜਾ ਲਾਜ਼ਮੀ ਹੈ, ਖਾਸ ਕਰਕੇ ਜਦੋਂ ਆਪਾਂ ਫਲਦਾਰ ਬੂਟੇ ਲਾਉਂਦੇ ਹਾਂ ਪਹਿਲੇ 2-3 ਸਾਲ ਤਾਂ ਬਹੁਤ ਜ਼ਿਆਦਾ ਦੇਖ ਰੇਖ ਮੰਗਦੇ ਹੈ,
0: ਬੱਚੇ ਤਰ੍ਹਾਂ ਹੀ ਆ,
1: ਬੱਚੇ ਤਰ੍ਹਾਂ ਹੈ, ਸੋ ਇਸ ਕਰਕੇ
0: ਨੂੰ ਆਪਾਂ ਉਂਗਲੀ ਫੜ ਕੇ ਚੱਲਣਾ ਸਿਖਾਉਂਦੇ ਹਾਂ।
1: ਹਾਂ,
0: ਇਸ ਤਰੀਕੇ ਨਾਲ ਬੂਟੇ ਨੂੰ ਵੀ ਇੱਦਾਂ ਹੀ ਸੰਭਾਲ ਕੇ ਉਹਦੀ ਪੂਰੀ ਦੇਖਭਾਲ ਕਰਕੇ ਤਾਂ ਕਿ ਸਿੱਧਾ ਜਾਏ ਜੀ ਉੱਪਰ,
1: ਬਿਲਕੁਲ, ਜੇ ਕਿਤੇ
0: ਸਹਾਰੇ ਦੀ ਲੋੜ ਸਹਾਰਾ ਲਾ ਦਿਓ ਜੀ,
1: ਲੱਗਦਾ ਨਾ ਕਿਤੇ ਥੋੜ੍ਹਾ ਬਹੁਤ ਵੀ ਰੰਗ ਬਦਲਿਆ ਹੋਇਆ ਜਾਂ ਕਿਸੇ ਤਰ੍ਹਾਂ ਦਾ, ਤੇ ਮਾਹਰ ਦੇ ਹਿਸਾਬ ਨਾਲ ਹੀ ਕੋਈ ਵੀ ਉਪਰਾਲਾ ਕਰਨਾ ਹੈ, ਕਿਉਂਕਿ ਇਹ ਬੂਟਾ ਇੱਕੋ ਹੀ ਹੈ ਤੁਹਾਡੇ ਕੋਲ ਪੂੰਜੀ, ਜੇ ਉਹ ਬੂਟੇ ਨੂੰ ਕੋਈ ਗਲਤ ਦਵਾਈ ਤੁਸੀਂ ਦੇ ਬੈਠੇ ਤੇ ਬੂਟਾ ਤੁਹਾਡਾ ਖਤਮ ਹੋ
0: ਜਾਣਾ, ਸਾਰੀ ਮਿਹਨਤ ਬੇਕਾਰ,
1: ਸਾਰੀ ਮਿਹਨਤ ਬੇਕਾਰ ਹੋ ਜਾਣੀ ਹੈ, ਇਸ ਚੀਜ਼ ਦਾ ਧਿਆਨ ਰੱਖਣਾ। ਚੱਲੀਏ ਆਪਾਂ,
0: ਜੈ ਹਿੰਦ ਜੀ,
1: ਜੈ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਅਤੇ ਹੁਣ ਸਰਵਣ ਕਰਦਿਆਂ ਮਾਨਸ ਗਾਨ ਦੇ ਤਹਿਤ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਔਰ ਉਹਦੀ 122ਵੀਂ ਕੜੀ।

ਨਵੇਂ ਦਿਨ 'ਚ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਪੰਧੀਰ। ਅੱਜ ਦਿਨ ਵੀਰਵਾਰ ਹੈ। ਸ਼ੱਕ ਸੰਵਤ 1948 ਦੇ ਆਸ਼ਾੜ ਮਹੀਨੇ ਦੀ 18 ਤਾਰੀਖ ਅਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 7 ਤਾਰੀਖ ਹੈ ਅਤੇ 2 ਤਾਰੀਖ ਹੈ ਜੀ। ਅੱਜ ਦੇ ਨਵੇਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਅਤੇ ਅੱਜ ਦਾ ਜਿਹੜਾ ਵਿਚਾਰ ਹੈ, 2 ਜੁਲਾਈ ਦਾ ਵਿਚਾਰ, ਅੱਜ ਦਾ ਨਵੇਂ ਦਿਨ ਦਾ, ਨਵੀਂ ਸ਼ੁਰੂਆਤ ਦਾ, ਉਹ ਵਿਚਾਰ ਹੈ ਇਹ ਕਿ ਜ਼ਿੰਦਗੀ 'ਚ ਕਦੇ ਵੀ ਕੁਝ ਵੀ ਸਥਾਈ ਨਹੀਂ ਹੁੰਦਾ। ਇੱਥੋਂ ਤੱਕ ਕਿ ਸਾਨੂੰ ਸਫਲਤਾ ਵੀ ਕਿਰਾਏ ਦੇ ਉੱਤੇ ਮਿਲਦੀ ਹੈ ਅਤੇ ਅਸੀਂ ਉਹਦਾ ਕਿਰਾਇਆ ਚੁਕਾਉਂਦੇ ਹਾਂ ਲਗਾਤਾਰ ਮਿਹਨਤ ਕਰਕੇ। ਸੋ ਜ਼ਿੰਦਗੀ ਦੇ ਵਿੱਚ ਮਿਹਨਤ ਜਿਹੜੀ ਹੈ ਉਹੀ ਹਮੇਸ਼ਾ ਸਾਨੂੰ ਕਾਮਯਾਬ ਕਰਦੀ ਹੈ, ਉਹੀ ਵਧੀਆ ਅਤੇ ਬਿਹਤਰ ਜ਼ਿੰਦਗੀ ਵੱਲ ਨੂੰ ਸਾਨੂੰ ਲੈ ਕੇ ਜਾਂਦੀ ਹੈ। ਮਿਹਨਤ ਤੋਂ ਬਿਨਾਂ ਕੋਈ ਵੀ ਚੀਜ਼ ਜਿਹੜੀ ਹੈ ਉਹ ਟਿਕਾਊ ਨਹੀਂ ਹੁੰਦੀ। ਸੋ ਹੁਣ ਵੇਲਾ ਹੋ ਰਿਹਾ ਜੀ ਪ੍ਰੋਗਰਾਮ 'ਚ ਸਰਵਣ ਕਰਦਿਆਂ ਇੱਕ ਸ਼ਬਦ ਭਾਈ ਗੋਪਾਲ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜਿੱਥੇ ਦੁਆਰਾ ਗਾਇਨ ਕੀਤਾ ਹੋਇਆ, ਮੇਰਾ ਮੁਝ ਮੈਂ ਕਿਛ ਨਾਹੀਂ।

ਦੇ ਇਸ ਸ਼ਬਦ ਦੇ ਨਾਲ ਹੀ ਅੱਜ ਦੇ ਨਵੇਂ ਸਵੇਰ ਪ੍ਰੋਗਰਾਮ ਦਾ ਵੇਲਾ ਇੱਥੇ ਮੁਕਦਾ ਹੈ। ਹੁਣ ਦਿਓ ਇਜਾਜ਼ਤ।

0: ਕੁਆਲਿਟੀ, ਅੱਛੀ ਖੁਰਾਕ ਹੈ ਜਿਹੜੀ, ਉਹ ਵੀ ਬੜੀ ਜ਼ਰੂਰੀ ਹੁੰਦੀ ਹੈ। ਹਰਾ ਚਾਰਾ, ਸੁੱਕਾ ਚਾਰਾ, ਸੰਤੁਲਿਤ ਦਾਣਾ ਪਸ਼ੂਆਂ ਦੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਨਾਲ ਹੀ ਮਿਨਰਲ ਮਿਕਸਚਰ ਆ ਜਾਂਦਾ ਹੈ, ਸਾਫ਼ ਪਾਣੀ ਆ ਜਿਹੜਾ ਉਹ ਲਗਾਤਾਰ, ਕਿਉਂਕਿ ਹੁਣ ਤਾਂ ਗਰਮੀਆਂ ਹੁੰਦੀਆਂ ਨੇ ਨਾ, ਗਰਮੀਆਂ 'ਚ ਜ਼ਿਆਦਾ ਦੇਣਾ ਪੈਂਦਾ ਹੈ। ਪਸ਼ੂਆਂ ਦੇ ਰਹਿਣ ਵਾਲੇ ਬਾਕੀ ਜਿਹੜੇ ਢਾਰੇ, ਜਿਹਨੂੰ ਜਾਂ ਬਾੜੇ ਆਖਿਆ ਜਾਂਦਾ, ਸ਼ੈੱਡ, ਉਹਦੀ ਸਫਾਈ ਆ ਉਹ ਵੀ ਕਾਫ਼ੀ ਅਹਿਮੀਅਤ ਰੱਖਦੀ ਆ। ਗੰਦਗੀ ਕਰਕੇ ਕਈ ਵਾਰ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ, ਜਾਂ ਫਿਰ ਦੁੱਧ ਉਤਪਾਦਨ ਕਈ ਵਾਰ ਸਫਾਈ ਨਾ ਹੋਣ ਕਰਕੇ ਕਈ ਹਫ਼ਤਿਆਂ ਤੱਕ ਘੱਟਦਾ ਰਹਿੰਦਾ ਅਤੇ ਬੰਦੇ ਨੂੰ ਪਤਾ ਨਹੀਂ ਲੱਗਦਾ। ਜੇਕਰ ਨਿਯਮਿਤ ਤੌਰ 'ਤੇ ਸਫਾਈ ਹੁੰਦੀ ਰਹੇ ਨਾ, ਪਸ਼ੂ ਤੰਗ ਨਾ ਹੋਵੇ, ਤਾਂ ਫਿਰ ਆਪਣੇ ਆਪ ਉਹਦੀ ਕੁਆਲਿਟੀ ਮੇਨਟੇਨ ਰਹਿੰਦੀ ਆ। ਸੋ ਸਮੇਂ 'ਤੇ ਟੀਕਾਕਰਨ ਵੀ ਕਰਵਾਉਣਾ ਜ਼ਰੂਰੀ ਹੋ ਜਾਂਦਾ। ਵੈਟਨਰੀ ਡਾਕਟਰ ਦੀ ਸਲਾਹ ਸਮੇਂ ਸਮੇਂ 'ਤੇ ਲਈ ਜਾਵੇ, ਜਦੋਂ ਵੀ ਕੋਈ ਚੇਂਜ, ਕੋਈ ਬਦਲਾਅ ਜਿਹਾ ਤੁਹਾਨੂੰ ਪਸ਼ੂ 'ਚ ਲੱਗਦਾ। ਤੰਦਰੁਸਤ ਪਸ਼ੂ ਹੀ ਵਧੀਆ ਆਮਦਨ ਦਾ ਲੰਬੇ ਸਮੇਂ ਤੱਕ ਆਧਾਰ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਵਾਧੂ ਕਮਾਈ ਕਿਵੇਂ ਕਰੀਏ। ਡੇਅਰੀ ਨਾਲ ਸਿਰਫ ਦੁੱਧ ਹੀ ਨਹੀਂ, ਸਗੋਂ ਦਹੀਂ, ਪਨੀਰ, ਘਿਓ, ਹੋਰ ਬਹੁਤ ਸਾਰੇ ਮਿਲਕ ਪ੍ਰੋਡਕਟ ਹੈ ਉਹ ਤਿਆਰ ਕੀਤੇ ਜਾ ਸਕਦੇ ਆ, ਔਰ ਪ੍ਰੋਸੈਸਿੰਗ ਤੋਂ ਬਾਅਦ ਉਹ ਆਮਦਨ ਇੱਕਦਮ ਉਹ ਬੂਸਟ ਹੁੰਦੀ ਆ, ਆਮਦਨ ਕਿਤੇ ਜ਼ਿਆਦਾ ਪ੍ਰਾਪਤ ਕੀਤੀ ਜਾ ਸਕਦੀ ਆ। ਕਈ ਕਿਸਾਨ ਗੋਬਰ ਤੋਂ ਵਰਮੀ ਕੰਪੋਸਟ ਤਿਆਰ ਕਰਦੇ ਆ, ਬਾਇਓਗੈਸ ਤਿਆਰ ਕਰਕੇ ਆ, ਉਹ ਆਪਣਾ ਵੀ ਜਿੱਥੇ ਇੱਕ ਕਹਿ ਦੀ ਕਿ ਖਰਚਾ ਹੈ ਉਹ ਘੱਟ ਕਰ ਲੈਂਦੇ ਨੇ, ਘਟਾ ਲੈਂਦੇ ਨੇ, ਇਸ ਨਾਲ ਖੇਤੀ ਦੀ ਲਾਗਤ ਹੈ ਜਿਹੜੀ ਉਹ 'ਤੇ ਵੀ ਅਸਰ ਪੈਂਦਾ, ਉਹ ਵੀ ਘੱਟਦੀ ਆ। ਕਿਸਾਨ ਵੀਰੋ, ਜੇ ਛੋਟੇ ਪੱਧਰ ਤੋਂ ਵੀ ਡੇਅਰੀ ਸ਼ੁਰੂ ਕੀਤੀ ਜਾਵੇ ਅਤੇ ਵਿਗਿਆਨਕ ਤਰੀਕੇ ਅਪਣਾਏ ਜਾਣ, ਤਾਂ ਇਹ ਬੜਾ ਲਾਭਦਾਇਕ, ਕਾਫ਼ੀ ਆਪਣੇ ਆਪ ਵਿੱਚ ਇਹ ਆਮਦਨ ਲੁਕੋਏ ਬੈਠਾ ਹੈ, ਬਸ ਉਹ ਬੰਦੇ ਨੇ ਤਰੀਕੇ ਨਾਲ, ਟੈਕਟ ਨਾਲ ਕੱਢਣੀ ਹੁੰਦੀ ਆ। ਅਖੀਰ ਵਿੱਚ ਇਹ ਆਖਾਂਗੇ ਕਿ ਖੇਤੀ ਦੇ ਨਾਲ ਡੇਅਰੀ ਫਾਰਮਿੰਗ ਨੂੰ ਜੋੜ ਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਆ ਅਤੇ ਆਰਥਿਕ ਤੌਰ 'ਤੇ ਹੋਰ ਮਜ਼ਬੂਤ ਹੋ ਸਕਦੇ ਆ। ਪਰ ਖੇਤੀ ਦੇ ਨਾਲ ਨਾਲ ਜਦੋਂ ਪਸ਼ੂ ਪਾਲਣ ਦੀ ਗੱਲ ਕਰਦੇ ਹਾਂ, ਤਾਂ ਉਹ ਪਸ਼ੂ ਪਾਲਣ ਵੀ ਬੰਦੇ ਤੋਂ ਨਾ ਇੱਕ ਜਜ਼ਬੇ ਦੀ, ਇੱਕ ਸ਼ੌਕ ਦੀ ਉਮੀਦ ਕਰਦਾ ਹੈ। ਵੈਸੇ ਜਦੋਂ ਨਾ ਅਸੀਂ ਹੋਰ ਵੀ ਬਹੁਤ ਸਾਰੇ ਕੰਮ ਧੰਦੇ, ਕਾਰੋਬਾਰ ਦੇਖ ਲਈਏ, ਤੁਸੀਂ ਦੇਖੋ ਕਿ ਮੰਨ ਲਓ ਤੁਸੀਂ ਕੋਈ ਵੀ ਜੋਬ ਕਰਦੇ ਹੋ, ਕੋਈ ਵੀ ਕੰਮ ਧੰਦਾ ਕਰਦੇ ਹੋ, ਜਦੋਂ ਉਹਦੇ ਵਿੱਚ ਤੁਸੀਂ ਲਗਾਤਾਰ ਕੰਮ ਕਰਦੇ ਹੋ, ਤਾਂ ਲਗਾਤਾਰ ਕੰਮ ਕਰਨ ਤੋਂ ਬਾਅਦ ਇੱਕ ਤਰ੍ਹਾਂ ਦੀ ਹਰ ਕੰਮ ਦੇ ਵਿੱਚ ਨਾ ਥਕਾਵਟ ਜਿਹੀ ਆ ਜਾਂਦੀ ਆ। ਫਿਰ ਉਹ ਥਕਾਵਟ, ਜਾਂ ਫਿਰ ਉਹ ਕਹਿ ਦਈਏ ਕਿ ਜਿੰਨਾ ਕਹਿ ਦਈਏ ਸਾਡੇ ਉਹ ਕੰਮ ਕਰਨ ਦੀ ਕੁਸ਼ਲਤਾ ਦੇ ਵਿੱਚ ਕਮਜ਼ੋਰੀ ਹੁੰਦੀ ਆ, ਉਹ ਖੁਦ ਨੂੰ ਵੀ ਕਿਤੇ ਨਾ ਕਿਤੇ ਫੀਲ ਹੁੰਦੀ ਆ। ਪਰ ਬੰਦਾ ਨਾ ਜਦੋਂ ਕਿਤੇ ਦੂਰ ਜਾ ਕੇ, ਕਿਤੇ ਖੇਤਾਂ 'ਚ, ਕਿਸੇ ਫਾਰਮ ਹਾਊਸ ਦੇ ਵਿੱਚ ਜਾ ਕੇ ਕੁਝ ਸਮਾਂ ਬਿਤਾਉਂਦਾ, ਖਾਸ ਤੌਰ 'ਤੇ ਡੇਅਰੀ ਜਾਂ ਪੋਲਟਰੀ ਦੀ ਗੱਲ ਕਰੀਏ, ਜਾਂ ਫਿਰ ਜਦੋਂ ਨਾ ਘਰ ਵਿੱਚ ਅਸੀਂ ਪੈਟ ਰੱਖੇ ਹੁੰਦੇ ਆ, ਜੇਕਰ ਪਸ਼ੂ ਵੀ ਰੱਖੇ ਆ, ਜਦੋਂ ਉਹਨਾਂ ਦੇ ਵੱਲ ਸਾਡਾ ਧਿਆਨ ਜਾਂਦਾ ਨਾ, ਉਹਨਾਂ ਦੀ ਲਾਈਫ ਨੂੰ ਅਸੀਂ ਓਬਜ਼ਰਵ ਕਰਦੇ ਹਾਂ। ਮੰਨ ਲਓ ਡੇਅਰੀ ਫਾਰਮਿੰਗ ਹੈ, ਡੇਅਰੀ ਫਾਰਮਿੰਗ 'ਚ ਕਿੰਨੇ ਪਸ਼ੂ ਹੁੰਦੇ ਆ, ਜਦੋਂ ਉਹਨਾਂ ਨੂੰ ਜਾ ਕੇ ਓਬਜ਼ਰਵ ਕਰਦੇ ਹਾਂ, ਉਹ ਉਹਨਾਂ ਦੀ ਲਾਈਫ ਦੇ ਬਾਰੇ ਪਤਾ ਲੱਗਦਾ, ਉਹਨਾਂ ਦੀ ਭੁੱਖ ਪਿਆਸ ਜਾਂ ਉਹਨਾਂ ਦੇ ਕੀ ਕੁਛ ਚੱਲ ਰਿਹਾ ਹੁੰਦਾ ਉਹਨਾਂ ਦੇ ਆਲੇ ਦੁਆਲੇ, ਉਹ ਚੀਜ਼ਾਂ ਸਾਨੂੰ ਕਾਫੀ ਹੱਦ ਤੱਕ ਮਹਿਸੂਸ ਕਰਵਾ ਦਿੰਦੀਆਂ ਨੇ ਕਿ ਜ਼ਿੰਦਗੀ ਸਿਰਫ ਸਾਡੀ ਇਕੱਲਿਆਂ ਦੀ ਨਹੀਂ ਹੈ, ਕਿੰਨੀਆਂ ਜ਼ਿੰਦਗੀਆਂ ਹੋਰ ਆਲੇ ਦੁਆਲੇ ਪਣਪ ਰਹੀਆਂ ਨੇ, ਕਿੰਨਾ ਕੁਛ ਹੋਰ ਓਬਜ਼ਰਵ ਕਰਨਾ ਬਾਕੀ ਹੈ, ਜ਼ਰੂਰੀ ਹੈ। ਸੋ ਇਹ ਵੀ ਹੁੰਦਾ ਨਾ, ਜਦੋਂ ਅਸੀਂ ਹੋਰਾਂ ਦੇ ਬਾਰੇ ਸੋਚਦੇ ਹਾਂ ਤਾਂ ਆਪਣੀਆਂ ਟੈਨਸ਼ਨਾਂ, ਆਪਣਾ ਜਿੰਨਾ ਕੁਛ ਦਿਮਾਗ 'ਚ ਘੁੰਮ ਰਿਹਾ ਹੁੰਦਾ, ਚੱਲ ਰਿਹਾ ਹੁੰਦਾ, ਉਹ ਅਸੀਂ ਬ੍ਰੇਕ ਕਰਦੇ ਹਾਂ। ਸੋ ਇਹ ਸਾਨੂੰ ਕੁਝ ਕੁ ਜਾਣਕਾਰੀਆਂ, ਬਾਕੀ ਫਿਰ ਮਿਲਦੇ ਹਾਂ ਜੀ, ਦਿਓ ਇਜਾਜ਼ਤ।
1: ਖੇਤੀ ਨੁਕਤੇ, ਇਸ ਪ੍ਰੋਗਰਾਮ 'ਚ ਤੁਸੀਂ ਸੁਣ ਰਹੇ ਸੀ ਪਸ਼ੂ ਪਾਲਣ ਤੋਂ ਆਮਦਨ ਵਧਾਉਣ ਬਾਰੇ ਪ੍ਰਿਤਪਾਲ ਸਿੰਘ ਮਹਾਰਾਣਾ ਹੋਰਾਂ ਦੇ ਵਿਚਾਰ। 7:11 ਹੋ ਚੁੱਕੇ ਨੇ ਜੀ, ਵਿਲਾ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦਾ।

ਵੀਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ ਤੁਹਾਨੂੰ ਦੱਸ ਦਿੰਦੇ ਹਾਂ। ਹੁਣੇ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਤੋਂ ਬਾਅਦ ਸਵੇਰੇ 8 ਵਜੇ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ ਅਤੇ 8:15 ਵਜੇ ਮਾਰਨਿੰਗ ਨਿਊਜ਼ ਸਾਡੇ ਦਿੱਲੀ ਕੇਂਦਰ ਤੋਂ, 8:30 ਵਜੇ ਹੋਣਗੀਆਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 8:40 'ਤੇ ਪੇਸ਼ ਹੋਏਗਾ ਪ੍ਰੋਗਰਾਮ ਫਿਲਮੀ ਜੰਕਸ਼ਨ, ਜੋ ਕਿ ਪੰਜਾਬੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਹੈ। ਸਵੇਰੇ 10 ਵਜੇ ਤੁਸੀਂ ਸੁਣੋਗੇ NCERT ਦਾ ਸਪੋਂਸਰਡ ਪ੍ਰੋਗਰਾਮ ਉਮੰਗ। 10:30 ਵਜੇ ਦਾ ਵੇਲਾ ਰਹੇਗਾ ਫੋਨ ਐਂਡ ਰਿਕੁਐਸਟ ਪ੍ਰੋਗਰਾਮ ਹੈਲੋ ਫਰਮਾਇਸ਼। ਸਵੇਰੇ 11 ਵਜੇ ਤੁਹਾਡੀ ਵਟਸਐਪ ਫਰਮਾਇਸ਼ 'ਤੇ ਆਧਾਰਿਤ ਪ੍ਰੋਗਰਾਮ ਹੁੰਦਾ ਜੀ ਹਿੰਦੀ ਜ਼ਾਇਕਾ। 11:30 ਵਜੇ ਦਾ ਵੇਲਾ ਹੋਏਗਾ ਪ੍ਰੋਗਰਾਮ ਫੁਲਕਾਰੀ ਦਾ। ਦੁਪਹਿਰ 12 ਵਜੇ ਹੋਣਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 12:05 'ਤੇ ਭੈਣਾਂ ਦਾ ਰੋਜ਼ਾਨਾ ਅਤੇ ਪਸੰਦੀਦਾ ਪ੍ਰੋਗਰਾਮ ਹੋਏਗਾ ਨਾਰੀ ਲੋਕ। ਦੁਪਹਿਰ 1 ਵਜੇ ਤੁਸੀਂ ਸੁਣੋਗੇ ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਨਗਮੇ। 1:10 'ਤੇ ਹੋਣਗੀਆਂ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 1:15 ਵਜੇ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਹੋਏਗਾ ਅਤੇ 1:40 'ਤੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ ਫਿਰ 1:50 'ਤੇ ਹੋਣਗੀਆਂ ਉਰਦੂ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2 ਵਜੇ ਹੋਏਗਾ ਫੌਜੀ ਵੀਰਾਂ ਲਈ ਪ੍ਰੋਗਰਾਮ ਸਰਫਰੋਸ਼।

ਦੁਪਹਿਰ 2 ਵਜੇ ਹੋਣਗੇ। ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ 2:30 ਵਜੇ ਦਾ ਵੇਲਾ ਰਹੇਗਾ। ਪ੍ਰੋਗਰਾਮ ਹੋਏਗਾ 2 ਤੇਰੀਆਂ 2 ਮੇਰੀਆਂ, ਜੋ ਕਿ ਸਾਡਾ ਲਾਈਵ ਫੋਨ ਐਂਡ ਪ੍ਰੋਗਰਾਮ ਹੈ। ਸ਼ਾਮੀ 4 ਵਜੇ ਅੱਜ ਪੇਸ਼ ਹੋਏਗਾ ਪ੍ਰੋਗਰਾਮ ਰੇਡੀਓ OPD। ਅਤੇ ਅੱਜ ਦੇ ਇਸ ਪ੍ਰੋਗਰਾਮ 'ਚ ਵਿਸ਼ਾ ਰਹੇਗਾ ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਟੀਕਾਕਰਨ। ਡਾਕਟਰ ਰਵਿੰਦਰ ਕੌਰ ਧਾਲੀਵਾਲ ਇਸ ਪ੍ਰੋਗਰਾਮ 'ਚ ਮਾਹਿਰ ਡਾਕਟਰ ਸਾਡੇ ਨਾਲ ਹੋਣਗੇ, ਅਤੇ ਪ੍ਰੋਗਰਾਮ ਪੇਸ਼ ਕਰਨਗੇ ਗੁਰਹਰਪ੍ਰੀਤ ਕੌਰ। ਪੰਜ ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। 5:30 ਵਜੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਹੋਏਗਾ ਕਿਸਾਨ ਵਾਣੀ। 6 ਵਜੇ ਹੋਣਗੇ ਹਿੰਦੀ ਸਮਾਚਾਰ ਸਾਡੀ ਦਿੱਲੀ ਕੇਂਦਰ ਤੋਂ, ਅਤੇ 6:20 'ਤੇ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 6:30 ਵਜੇ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਹੋਏਗਾ ਵਿਪਕਿਓਰ। ਸ਼ਾਮ 7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬੰਦਗੀ। 7:30 ਵਜੇ ਪੰਜਾਬੀ 'ਚ ਖਬਰਾਂ ਜਲੰਧਰ ਕੇਂਦਰ ਤੋਂ। 7:40 'ਤੇ ਪੇਸ਼ ਹੋਏਗਾ ਪ੍ਰੋਗਰਾਮ ਸ਼ਾਮ ਸੁਹਾਨੀ। ਰਾਤੀ 9:45 ਸਮਾਚਾਰ ਸੰਧਿਆ, ਅਤੇ 9:00 ਨਿਊਜ਼ ਐਟ 9, ਅਤੇ ਫਿਰ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਮੁੰਬਈ ਦੇ ਪ੍ਰੋਗਰਾਮ ਹੋਣਗੇ, ਅਤੇ 10:00 ਦਾ ਵੇਲਾ ਰਹੇਗਾ ਪੇਸ਼ ਹੋਏਗਾ ਪ੍ਰੋਗਰਾਮ ਪੰਜਾਬੀ ਤੜਕਾ। 10:30 ਵਜੇ ਪੁਰਾਣੇ ਹਿੰਦੀ ਫਿਲਮ ਸੰਗੀਤ ਦਾ ਆਨੰਦ ਤੁਸੀਂ ਮਾਣੋਗੇ, ਹੋਏਗਾ ਪ੍ਰੋਗਰਾਮ ਰਜਨੀਗੰਧਾ। 7:15 ਦੇ ਅਖੀਰ 'ਚ ਰਾਤੀ 11:05 'ਤੇ 11:00 ਹੋਣਗੇ ਹਿੰਦੀ ਸਮਾਚਾਰ, ਅਤੇ 11:05 'ਤੇ ਹੋਣਗੇ ਨਿਊਜ਼ ਇਨ ਇੰਗਲਿਸ਼। ਅਤੇ ਸਾਡੀ ਅੱਜ ਦੀ ਸਵਾ ਦੀ ਸਮਾਪਤੀ ਹੋਏਗੀ ਰਾਤੀ 11:10 'ਤੇ। ਇਸੀ ਸਾਡੇ ਕੇਂਦਰ ਤੋਂ ਅੱਜ ਦੇ ਦਿਨ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ।

0: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਸੋ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਅਸੀਂ ਹਰ ਸਾਲ ਵਣ ਮਹਾਂ

ਉਤਸਵ ਹਫ਼ਤਾ ਮਨਾਉਂਦੇ ਹਾਂ ਅਤੇ ਇਸ ਹਫ਼ਤੇ ਨੂੰ ਮਨਾਉਣ ਦਾ ਜਿਹੜਾ ਉਦੇਸ਼ ਹੈ ਉਹ ਇਹ ਹੈ ਕਿ ਅਸੀਂ ਕੁਦਰਤ ਪ੍ਰਤੀ ਉਹਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਹੋ ਸਕੀਏ। ਇਹ ਜਿਹੜਾ ਮੌਸਮ ਹੁੰਦਾ ਕਿਉਂਕਿ ਬਰਸਾਤ ਦਾ ਮੌਸਮ ਇਹ ਹੁੰਦਾ ਹੈ ਅਤੇ ਬਰਸਾਤ ਦੇ ਵਿੱਚ ਨਾ ਅਸੀਂ ਜੇ ਇੱਕ ਛੋਟਾ ਜਿਹਾ ਬੀਜ ਵੀ ਧਰਤੀ ਦੇ ਵਿੱਚ ਕੋਈ ਸੁੱਟ ਦੇਈਏ ਤਾਂ ਉਹ ਵੀ ਪੁੰਗਰ ਆਉਂਦਾ। ਤਾਂ ਜੇ ਅਸੀਂ ਆਪਣੇ ਆਲੇ ਦੁਆਲੇ ਰੁੱਖਾਂ ਦੀਆਂ ਠੰਡੀਆਂ ਛਾਵਾਂ ਕਰਨੀਆਂ ਚਾਹੁੰਦੇ ਹਾਂ ਤਾਂ ਇਹ ਮੌਸਮ ਜਿਹੜਾ ਹੈ ਉਹ ਬਿਹਤਰੀਨ ਮੌਸਮ ਹੈ ਕਿਸੇ ਵੀ ਨਵੀਂ ਜ਼ਿੰਦਗੀ ਦੀ ਆਮਦ ਦੇ ਲਈ। ਰੁੱਖਾਂ ਨੂੰ ਜਿਹੜਾ ਹੈ ਜਾਂ ਪਲਾਂਟੇਸ਼ਨ ਜਿੰਨੀ ਅਸੀਂ ਇਸ ਮੌਸਮ ਦੇ ਵਿੱਚ ਵਧੀਆ ਢੰਗ ਨਾਲ ਗਰੋ ਹੁੰਦੀ ਆ ਉਹ ਹੋਰ ਕਿਸੇ ਮੌਸਮ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ। ਬਿਲਕੁਲ ਸੁਟੇਬਲ ਇਨਵਾਇਰਮੈਂਟ ਜਿਹੜਾ ਹੈਗਾ ਉਹ ਇਸ ਸਮੇਂ ਹੁੰਦਾ ਹੈ। ਸੋ ਕੁਦਰਤ ਦੇ ਪ੍ਰਤੀ ਜਾਗਰੂਕ ਹੋਈਏ, ਇਹ ਸਮੇਂ ਦੀ ਜ਼ਰੂਰਤ ਹੈ। ਅਸੀਂ ਸਾਰੇ ਦੇਖ ਰਹੇ ਹਾਂ ਕਿ ਗਰਮੀ ਜਿਹੜੀ ਹੈ ਉਹ ਕਿੰਨੀ ਜ਼ਿਆਦਾ ਜਿਹੜੀ ਵੱਧ ਚੁੱਕੀ ਹੈ ਅਤੇ ਜੇ ਅਸੀਂ ਪੰਜਾਬ ਦੀ ਹੀ ਗੱਲ ਕਰੀਏ ਤਾਂ 26 ਸਾਲ ਦੇ ਵਿੱਚ ਇਹ ਦੂਜੀ ਵਾਰ ਹੋਇਆ ਕਿ ਜੁਲਾਈ ਦੇ ਵਿੱਚ ਜਿਹੜੀ ਮੌਨਸੂਨ ਦੀ ਐਂਟਰੀ ਹੈ ਉਹ ਪੰਜਾਬ ਦੇ ਵਿੱਚ ਹੋਈ ਹੈ। ਤਾਂ ਜ਼ਰੂਰਤ ਹੈ ਸਾਨੂੰ ਰੁੱਖਾਂ ਦੇ ਨਾਲ ਸਾਂਝ ਪਾਉਣ ਦੀ, ਕੁਦਰਤ ਦੇ ਨਾਲ ਸਾਂਝ ਪਾਉਣ ਦੀ, ਅਤੇ ਵੱਧ ਤੋਂ ਵੱਧ ਰੁੱਖ ਲਗਾਈਏ। ਅਸੀਂ ਇੱਥੋਂ ਇੱਕ ਜਿਹੜੀ ਸਾਡੇ ਆਕਾਸ਼ਵਾਣੀ ਪਟਿਆਲਾ ਤੋਂ ਇੱਕ ਐਡ ਚੱਲਦੀ ਹੁੰਦੀ ਹੈ ਕਿ ਅਸੀਂ ਜਦੋਂ ਵੀ ਇਸ ਧਰਤੀ ਤੋਂ ਜਾਵਾਂਗੇ ਤਾਂ ਸਾਡੇ ਨਾਲ ਇੱਕ ਰੁੱਖ ਨੇ ਵੀ ਜਾਣਾ। ਤਾਂ ਜਿੰਨਾ ਕੁ ਕੁਝ ਅਸੀਂ ਲੈ ਰਹੇ ਹਾਂ ਕੁਦਰਤ ਤੋਂ, ਘੱਟੋ ਘੱਟ ਅਸੀਂ ਜਿੰਨਾ ਕੁ ਲੈ ਰਹੇ ਹਾਂ ਓਨਾ ਕੁ ਤਾਂ ਵਾਪਸ ਮੋੜਨ ਦੀ ਤਿਆਰੀ ਅਸੀਂ ਰੱਖੀਏ ਨਾ। ਇੱਕ ਰੁੱਖ ਹਰ ਮਨੁੱਖ ਲਾਵੇ ਇੱਕ ਰੁੱਖ। ਸੋ ਇਹ ਜਿਹੜਾ ਹਫ਼ਤਾ ਮਨਾਇਆ ਜਾ ਰਿਹਾ ਹੈ ਵਣ ਮਹੋਤਸਵ ਦਾ ਹਫ਼ਤਾ, ਇਹਨੂੰ ਮਨਾਉਣ ਦਾ ਉਦੇਸ਼ ਇਹੀ ਹੈ ਕਿ ਕੁਦਰਤ ਦੇ ਨਾਲ ਸਾਂਝ ਪਾਈਏ।

0: ਸੋ ਸਰੋਤੇ ਜਿਵੇਂ ਦੱਸਿਆ ਸੀ ਕਿ 1 ਜੁਲਾਈ ਤੋਂ 7 ਜੁਲਾਈ ਤੱਕ ਅਸੀਂ ਹਰ ਸਾਲ ਵਣ ਮਹੋਤਸਵ ਹਫ਼ਤਾ ਮਨਾਉਂਦੇ ਹਾਂ ਅਤੇ ਇਸੇ ਦਿਨ ਦੇ ਸੰਬੰਧ ਦੇ ਵਿੱਚ ਸਾਡੇ ਨਾਲ ਇੱਕ ਖਾਸ ਮਹਿਮਾਨ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਡਾਕਟਰ ਸਵਰਨ ਸਿੰਘ ਮਾਨ ਸਾਬਕਾ ਡਿਪਟੀ ਡਾਇਰੈਕਟਰ ਬਾਗਵਾਨੀ ਵਿਭਾਗ ਪਟਿਆਲਾ ਉਹਨਾਂ ਨਾਲ ਇਸ ਖਾਸ ਹਫ਼ਤੇ ਬਾਰੇ ਗੱਲਬਾਤ ਕਰਦੇ ਹਾਂ ਹੈਲੋ
1: ਹਾਂਜੀ ਮੈਮ, ਹਾਂਜੀ ਮੈਮ,
0: ਜੀ ਸਤਿ ਸ਼੍ਰੀ ਅਕਾਲ ਸਰ।
1: ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਤੁਹਾਨੂੰ, ਸਤਿ ਸ਼੍ਰੀ ਅਕਾਲ ਤੁਹਾਡੇ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਤੇ ਹੈਪੀ ਵਣ ਮਹਾਉਤਸਵ ਜੀ।
0: ਜੀ ਸਰ, ਇਹ ਜਿਹੜਾ ਹਫ਼ਤਾ ਮਨਾਇਆ ਜਾਂਦਾ ਹੈ, ਜਿਵੇਂ ਇਸ ਵਾਰ ਤਾਂ ਮਾਨਸੂਨ ਦੀ ਐਂਟਰੀ ਵੀ ਇਸ ਹਫ਼ਤੇ ਦੇ ਨਾਲ ਹੀ ਹੋਈ ਹੈ ਨਾ?
1: ਹਾਂਜੀ ਲੇਟ ਹੈ ਜੀ।
0: ਜੀ, ਤੇ ਅਸੀਂ ਹੁਣੇ ਗੱਲ ਕਰ ਰਹੇ ਸੀ ਕਿ 26 ਸਾਲਾਂ ਦੇ ਵਿੱਚ ਇਹ ਦੂਜੀ ਵਾਰ ਹੈ ਪੰਜਾਬ ਦੇ ਵਿੱਚ ਜਦੋਂ ਜੁਲਾਈ ਦੇ ਵਿੱਚ ਮੌਨਸੂਨ ਆਈ ਹੈ। ਤਾਂ
1: ਹਾਂਜੀ, ਨਹੀਂ ਤਾਂ ਜੂਨ ਦੇ ਲਾਸਟ ਦੇ ਵਿੱਚ ਆਈ ਜਾਂਦੀ ਹੈ, ਤਕਰੀਬਨ 25
0: ਜੀ
1: ਤਰੀਕ ਤੱਕ ਤਕਰੀਬਨ ਆ ਜਾਂਦੀ ਹੈ।
0: ਜੀ, ਤੇ ਕਿਉਂਕਿ ਤੁਸੀਂ ਤਾਂ ਬਾਗਵਾਨੀ ਵਿਭਾਗ ਦੇ ਵਿੱਚ ਆਪਣੀਆਂ ਲੰਮਾ ਸਮਾਂ ਸੇਵਾਵਾਂ ਦਿੱਤੀਆਂ ਨੇ, ਤਾਂ ਉਹ ਕਿਹੜੇ ਫਲਦਾਰ ਜਿਹੜੇ ਬੂਟੇ ਨੇ ਜਿਹੜੇ ਅਸੀਂ, ਜਾਂ ਛਾਵਾਂ ਵਾਲੇ ਰੁੱਖ ਨੇ ਜਿਹੜੇ ਅਸੀਂ ਇਸ ਮੌਸਮ ਦੇ ਵਿੱਚ ਲਗਾ ਸਕਦੇ ਹਾਂ ਤੇ ਉਹ ਬੜੀ ਤੇਜ਼ੀ ਨਾਲ ਵਧਣਗੇ?
1: ਹਾਂਜੀ ਮੈਡਮ, ਇਹ ਬਹੁਤ ਤਕਨੀਕੀ ਨੁਕਤਾ ਵਾ। ਵੈਸੇ ਸਿੱਧੇ ਹੀ ਬੂਟੇ ਨਹੀਂ ਆਪਣੇ ਨੂੰ ਨਿਕਲੇ ਲਿਆ ਲੈਣੇ ਚਾਹੀਦੇ। ਜੇ ਫਲਾਂ ਵਾਲੇ ਬੂਟੇ ਲਾਉਣੇ ਆ,
0: ਜੀ
1: ਉਹਦੇ ਲਈ ਬੇਸਿਕ ਪ੍ਰੋਸੀਜਰ ਹੁੰਦਾ ਵਾ ਵੀ ਕਿਹੜੇ ਬੂਟੇ ਲਾਉਣੇ ਆ ਤੁਸੀਂ। ਜਿਵੇਂ ਹੁਣ ਇਸ ਸੀਜ਼ਨ ਦੇ ਵਿੱਚ ਸਦਾਬਹਾਰ ਬੂਟੇ ਲੱਗਦੇ ਆ, ਉਹਦੇ 'ਚ ਅੰਬ, ਅਮਰੂਦ, ਨਿੰਬੂ, ਜਾਮਣ, ਬਿੱਲ, ਕਟਹਲ,
0: ਜੀ
1: ਲੀਚੀ, ਲਕਾਠ, ਇਹ ਬੂਟੇ ਲਾਏ ਜਾ ਸਕਦੇ ਆ ਫਲਾਂ ਵਾਲੇ। ਇਹਨਾਂ ਦਾ ਡਿਸਟੈਂਸ ਫਲਾਂ ਦੇ ਹਿਸਾਬ ਨਾਲ ਅਲੱਗ ਅਲੱਗ ਹੁੰਦਾ, ਇਸ ਲਈ ਇਹਦੀ ਤਕਨੀਕੀ ਜਾਣਕਾਰੀ ਪਹਿਲਾਂ ਬਾਗਵਾਨੀ ਵਿਭਾਗ ਤੋਂ ਲੈ ਲੈਣੀ ਚਾਹੀਦੀ ਹੈ।
0: ਜੀ,
1: ਤੇ ਇਸ ਤੋਂ ਬਿਨਾਂ ਮੈਂ ਹੋਰ ਦੱਸਣਾ ਚਾਹੂੰਗਾ ਕਿ ਸਾਨੂੰ ਜਿਹੜੇ ਰਵਾਇਤੀ ਰੁੱਖ ਆ ਉਹ ਲਗਾਉਣੇ ਚਾਹੀਦੇ ਨੇ, ਜਿਹੜੇ ਆਪਣੇ ਨੇਟਿਵ ਨੇ ਆਪਣੇ ਇਲਾਕੇ ਦੇ ਲਈ। ਉਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਵੀ ਪਿੱਪਲ, ਨਿੰਮ, ਪੈਲਕਣ, ਗੂਲਰ, ਬੋੜ, ਬਹੇੜਾ। ਹਾਂਜੀ
0: ਜੀ। ਅੱਛਾ ਸਰ, ਪਿੱਪਲ ਦੇ ਬਾਰੇ 'ਚ ਨਾ ਇੱਕ ਵਹਿਮ ਬਹੁਤ ਹੈ, ਕਹਿੰਦੇ ਕਿ ਇਹ ਲਗਾਇਆ ਹੋਇਆ ਨਹੀਂ ਹੁੰਦਾ, ਵੀ ਆਪਣੇ ਆਪ ਜਿਵੇਂ ਕਹਿ ਦਿੰਦੇ ਆ ਵੀ ਉਹ ਜਿਵੇਂ ਪੰਛੀ ਬਿੱਠ ਕਰ ਦਿੰਦੇ ਆ, ਉਹ ਪਹਿਲਾਂ ਕੋਈ ਬੀਜ ਖਾਧਾ ਹੁੰਦਾ ਤਾਂ ਉਵੇਂ ਕਹਿੰਦੇ ਇਹ ਕਿਤੇ ਵੀ ਉੱਗ ਜਾਂਦਾ ਕੰਧਾਂ ਦੇ ਵਿੱਚ ਜਾਂ ਦਰਵਾਜ਼ਿਆਂ ਦੇ ਨਾਲ, ਪਰ ਲਗਾਏ ਤੋਂ ਨਹੀਂ ਹੁੰਦਾ।
1: ਹਾਂਜੀ, ਹੈ ਤਾਂ ਇੱਦਾਂ ਹੀ ਆ, ਜਦੋਂ ਪੰਛੀ ਖਾਂਦੇ ਆ ਉਹ ਕੰਧਾਂ ਦੇ ਵਿੱਚ ਜਦੋਂ ਬਿੱਠ ਕਰਦੇ ਆ ਉੱਥੇ ਜਰਮੀਨੇਟ ਹੋ ਜਾਂਦਾ ਵਾ।
0: ਜੀ,
1: ਉਹ ਦੇਰ ਬਾਅਦ ਐਕਚੁਅਲੀ ਹੁੰਦਾ ਨਾ, ਫਿਰ ਉਹਦੀ ਥੋੜੀ ਜਿਹੀ ਜਿਹੜੀ ਹੁੰਦੀ ਆ ਇਹਦੀ ਬਾਇਓਵੈਟੀ ਕਾਫੀ ਦੇਰ ਤੱਕ ਰਹਿੰਦੀ ਆ ਵੀ ਉਦੋਂ ਜਦ ਕਦੋਂ ਵੀ ਜਦੋਂ ਉਹਨੂੰ ਬਰਸਾਤਾਂ ਦਾ ਅਸਲੀ ਸੀਜ਼ਨ ਮਿਲਦਾ ਫਿਰ ਉਦੋਂ ਜਰਮੀਨੇਟ ਹੋ ਜਾਂਦਾ ਵਾ।
0: ਜੀ,
1: ਜਿਵੇਂ ਮੈਂ ਦੱਸਣਾ ਚਾਹੂੰਗਾ ਬਾਰਾਂਦਰੀ ਗਾਰਡਨ ਦੇ ਵਿੱਚ ਹੀ ਤਕਰੀਬਨ 200 ਸਾਲ ਦਾ ਇੱਕ ਪਿੱਪਲ ਦਾ ਦਰਖਤ ਖੜਾ ਹੈ ਜਿਹੜਾ ਕਿ ਬਹੁਤ ਪੁਰਾਣਾ, ਜਿਹੜੇ ਜਦੋਂ ਬਾਰਾਂਦਰੀ ਬਣੀ ਆ ਉਦੋਂ ਵੀ ਪਹਿਲਾਂ ਦਾ ਬਣ ਲੱਗਿਆ ਹੋਇਆ ਉੱਥੇ ਦਰਖਤ।
0: ਜੀ ਜੀ, ਤਾਂ ਸਰ ਜਿਵੇਂ ਫਿਰ ਉਹ ਰੁੱਖ ਜਿਹੜਾ ਜਿਵੇਂ ਕੰਧਾਂ ਦੇ ਵਿੱਚ ਉਹ ਕਿਤੇ ਵੀ ਉਗਾਉਂਦੇ ਨੇ, ਉਹਨਾਂ ਨੂੰ ਕੱਢ ਕੇ ਇਸ ਮੌਸਮ ਦੇ ਵਿੱਚ ਅਸੀਂ ਕਿਸੇ ਦੂਜੀ ਥਾਂ ਦੇ ਉੱਤੇ ਪਲਾਂਟ ਕਰ ਸਕਦੇ ਹਾਂ?
1: ਹਾਂਜੀ ਹਾਂਜੀ, ਉਹ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੁਣ ਇਸ ਮੌਸਮ ਦੇ ਵਿੱਚ, ਬਹੁਤ ਵਧੀਆ ਮੌਸਮ।
0: ਜੀ, ਤਾਂ ਮਤਲਬ ਇਸ ਮੌਸਮ ਦੇ ਵਿੱਚ ਉਹ ਜਿਹੜਾ ਹੈਗਾ ਉਹ ਕਾਮਯਾਬ ਹੋ ਸਕਦਾ ਹੈ?
1: ਹਾਂਜੀ ਹਾਂਜੀ
0: ਜੀ। ਸਰ, ਇਸ ਤੋਂ ਬਿਨਾਂ ਜਿਹੜੇ ਸਾਡੇ ਹੋਰ ਬਹੁਤ ਸਾਰੇ ਜਿਹੜੇ ਰਵਾਇਤੀ ਰੁੱਖ ਸੀ, ਜਿਵੇਂ ਅੱਜ ਕੱਲ੍ਹ ਤਾਂ ਇੱਕ ਤਾਂ ਦੇਖੋ ਸਾਡੀ ਨਿੰਮ ਜਿਹੜੀ ਹੈ ਨਾ, ਨਿੰਮ ਵੀ ਹੁਣ ਤਾਂ ਜਿਹੜੀ ਆ ਉਹ ਕਿਸੇ ਹੋਰ ਮੁਲਕ ਨੇ ਪੇਟੈਂਟ ਕਰਵਾ ਲਈ, ਪਰ ਉਹ ਸਾਡੀ ਤਾਂ ਔਸ਼ਧੀ ਰਹੀ ਹੈ ਸ਼ੁਰੂ ਤੋਂ। ਤਾਂ ਇਸੇ ਤਰ੍ਹਾਂ ਕਿੱਕਰਾਂ ਸੀਗੀਆਂ, ਇਹ ਜਿਹੜੇ ਰਵਾਇਤੀ ਰੁੱਖ ਨੇ ਇਹਨਾਂ ਨੂੰ ਵੀ ਜਿਹੜਾ ਹੈ ਇਸ ਮੌਸਮ ਦੇ ਵਿੱਚ ਲਗਾਇਆ ਜਾ ਸਕਦਾ?
1: ਹਾਂਜੀ, ਮੈਂ ਮੈਡਮ ਸਾਰੇ ਦਰਖਤਾਂ ਦੀ ਮਾੜੀ ਲਿਸਟ ਬੋਲ ਦਿੰਦਾ ਵਾ ਜਿਹੜੇ ਹੁਣ ਹੋ ਸਕਦੇ ਨੇ ਰਵਾਇਤੀ ਰੁੱਖ।
0: ਜੀ,
1: ਉਹਦੇ ਵਿੱਚ ਬੋਹੜ, ਬਹੇੜਾ, ਮਹੂਆ, ਕਿੱਕਰ ਦੇਸੀ, ਸਰੀ, ਢੱਕ, ਜੰਡ, ਇਮਲੀ, ਟਾਲੀ, ਖੈਰ, ਰੇੜੂ, ਪਾਲਸਾ, ਪਲਾਹੀ, ਸਹਿਤੂਤ, ਮੌਲਸਰੀ, ਕਟਹਲ, ਸਿੰਬਲ, ਕਰੌਂਦਾ, ਕਚਨਾਰ, ਪੁੱਤਰਨ ਜੀਵਾ, ਬਿੱਲ, ਸੀਤਾ ਸੋਕ, ਲਸੂੜਾ, ਹਰਡ, ਢੇਊ, ਸੰਭਾਲੂ, ਬਾਂਸ, ਅੰਜੀਰ, ਮਲੇਬੇਰ, ਵਣ, ਰਹੂੜਾ, ਕਰੀਰ, ਕਿਰਨੀ, ਤੇਂਦੂ, ਜਾਮਣ, ਦੇਸੀ ਅੰਬ, ਚਮਰੌੜ,
0: ਜੀ
1: ਇਹ ਜੇ ਦਰਖਤ ਰਵਾਇਤੀ ਦਰਖਤ ਨੇ ਜਿਹੜੇ ਬਹੁਤ ਪੁਰਾਣੇ ਸਮੇਂ ਤੋਂ ਇਹ ਲਾਉਂਦੇ ਆ ਰਹੇ ਹਨ।
0: ਜੀ, ਤੇ ਸਰ ਇਹ ਜਿਹੜੇ ਦਰਖਤਾਂ ਜਿਨ੍ਹਾਂ ਦੇ ਨਾਮ ਤੁਸੀਂ ਹੁਣ ਬੋਲੇ, ਇਹ ਸਾਰੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਹੋ ਸਕਦੇ ਨੇ ਜਾਂ ਜਿਵੇਂ ਕਹਿ ਦਿੰਦੇ ਆ
1: ਪੰਜਾਬ ਦੇ ਵਿੱਚ ਕਿਤੇ ਵੀ ਲਾਏ ਜਾ ਸਕਦੇ ਹਨ? ਮੈਂ ਤੁਹਾਡੀ ਇਹ ਜਾਣਕਾਰੀ ਲਈ ਤੇ ਸਾਰੇ ਸਰੋਤਿਆਂ ਲਈ ਦੱਸਣਾ ਚਾਹੁੰਦਾ ਵਾਂ, ਇਹ ਜਿਹੜੇ ਰਵਾਇਤੀ ਰੁੱਖ ਆ ਇੱਕ ਸੰਸਥਾ ਪਟਿਆਲੇ ਦੇ ਵਿੱਚ ਹੀ ਰਾਊਂਡ ਗਲਾਸ ਫਾਊਂਡੇਸ਼ਨ ਹੈ।
0: जी
1: ਉਹਦੇ ਇੰਚਾਰਜ ਡਾਕਟਰ ਰਜਨੀਸ਼ ਨੇ,
0: जी
1: ਉਹਨਾਂ ਨੇ ਲੰਗ ਦੇ ਵਿੱਚ ਨਰਸਰੀ ਖੋਲੀ ਹੋਈ ਹੈ। ਕੋਈ ਵੀ ਐਨਜੀਓ ਜਾਂ ਸਾਂਝੀਆਂ ਥਾਵਾਂ ਜਿੱਥੇ ਹੈਗੀਆਂ ਉੱਥੋਂ ਬੂਟੇ ਲਿਜਾ ਕੇ ਉਹ ਫ੍ਰੀ ਤੌਰ ਤੇ ਲਾ ਸਕਦੇ ਹਨ। ਜੇ ਕਿਸੇ ਨੇ 1 ਏਕੜ 2 ਏਕੜ ਵੀ ਲਾਉਣੇ ਹਨ ਤਾਂ ਉਹ ਫ੍ਰੀ ਸਾਰੀ ਟੈਕਨੀਕਲ ਗਾਈਡੈਂਸ ਤੇ ਬੂਟੇ ਵੀ ਫ੍ਰੀ ਦਿੰਦੇ ਨੇ ਲਾਉਣ ਵਾਸਤੇ।
0: ਜੀ ਤਾਂ ਮਤਲਬ

0: ਕਈ ਕਹਿ ਦਿੰਦੇ ਆ ਕਿ ਸਾਡੀ ਜ਼ਮੀਨ ਜਿਹੜੀ ਰੇਤਲੀ ਹੈ ਜਾਂ ਡਾਕਰ ਹੈ ਤਾਂ ਉਹਦਾ ਕੋਈ ਜਿਹੜਾ ਫਰਕ ਨਹੀਂ ਹੈ।
1: ਹਾਂਜੀ, ਇਹਨਾਂ ਨੂੰ ਕੋਈ ਫਰਕ ਨਹੀਂ, ਜਿਹੜੇ ਫਲਾਂ ਵਾਲੇ ਬੂਟੇ ਆ ਉਹਨਾਂ ਨੂੰ ਥੋੜਾ ਹੁੰਦਾ ਫਰਕ, ਉਹ ਵੀ ਆਪਾਂ ਦੇਸੀ ਖਾਦ ਜਾਂ ਰੂੜੀ ਦੀ ਖਾਦ, ਵਰਮੀ ਕਲਚਰ ਖਾਦ ਜਾਂ ਗ੍ਰੀਨ ਮੈਨਿਊਰਿੰਗ ਕਰਕੇ ਆਪਾਂ ਉਹਨਾਂ ਨੂੰ ਸੈੱਟ ਕਰ ਸਕਦੇ ਹਾਂ ਵੀ ਨਾ।
0: ਜੀ, ਤੇ ਜਿਵੇਂ ਫੁੱਲਾਂ ਵਾਲੀ ਅਸੀਂ ਘਰ ਦੀ ਬਗੀਚੀ ਦੀ ਗੱਲ ਕਰੀਏ ਤਾਂ ਉਹਦੇ 'ਚ ਇਹਨਾਂ ਦਿਨਾਂ ਦੇ ਵਿੱਚ ਕਿਹੜੇ ਬੂਟੇ ਹੋ ਸਕਦੇ ਨੇ ਸਰ?
1: ਹੁਣ ਮੈਡਮ ਗਰਮੀ ਵਾਲਿਆਂ ਫੁੱਲਾਂ ਦਾ ਸੀਜ਼ਨ ਤਾਂ ਤਕਰੀਬਨ ਲੰਘ ਚੁੱਕਿਆ ਵਾ, ਉਹ ਮਾਰਚ ਅਖੀਰ ਦੇ ਵਿੱਚ ਅਪ੍ਰੈਲ ਦੇ ਵਿੱਚ ਲੱਗ ਜਾਂਦੇ ਆ, ਹੁਣ ਉਹ ਖਤਮ ਹੋਣ ਦੇ ਕਿਨਾਰੇ ਆ। ਤੇ ਹੁਣ ਟਾਈਮ ਜਿਹੜਾ ਇਸ ਮਹੀਨੇ ਜੁਲਾਈ ਮਹੀਨੇ ਦੇ ਵਿੱਚ ਗੁਲਦੌਦੀ ਦੇ ਜਿਹੜੀ ਪਨੀਰੀ ਲੱਗੇਗੀ ਜਾਂ ਮੈਰੀਗੋਲਡ ਲੱਗੇਗਾ ਅੱਗੇ, ਬਾਕੀ ਜਿਹੜੇ ਸਰਦੀਆਂ ਵਾਲੇ ਫੁੱਲ ਆ ਫਿਰ ਉਹ ਅਕਤੂਬਰ ਦੇ ਵਿੱਚ ਲੱਗਣੇ ਸ਼ੁਰੂ ਹੋ ਜਾਂਦੇ ਆ ਫਿਰ ਉਹ।
0: ਜੀ ਜੀ ਸਰ, ਤੁਸੀਂ ਬਹੁਤ ਸੋਹਣੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਇਸ ਪ੍ਰੋਗਰਾਮ 'ਚ ਸਾਨੂੰ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ ਜੀ, ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ
0: ਜੀ।
1: ਸਤਿ ਸ਼੍ਰੀ ਅਕਾਲ
0: ਜੀ। ਸੋ ਹੁਣੇ ਡਾਕਟਰ ਸਵਰਨ ਸਿੰਘ ਮਾਨ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਪਟਿਆਲਾ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਸਨ। ਸੋ ਵਣ ਮਹਾਂਉਤਸਵ ਹਫ਼ਤਾ ਚੱਲ ਰਿਹਾ, ਸੋ ਇਸ ਹਫ਼ਤੇ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹੈਗਾ, ਜਾਂ ਇਸ ਪੂਰੇ ਮਹੀਨੇ ਦੇ ਵਿੱਚ ਹੀ ਅਸੀਂ ਵੱਧ ਤੋਂ ਵੱਧ ਜਿਹੜੇ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਡੇ ਜਿਹੜੇ ਰਵਾਇਤੀ ਰੁੱਖ ਨੇ ਉਹਨਾਂ ਨੂੰ ਲਗਾਈਏ, ਮੁੜ ਕੇ ਮਿੱਟੀ ਨਾਲ ਆਪਣੇ ਸੱਭਿਆਚਾਰ ਨਾਲ ਆਪਣੇ ਵਾਤਾਵਰਨ ਦੇ ਨਾਲ ਮੋਹ ਪਾਈਏ, ਤਾਂ ਜੋ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇੱਕ ਹਰਿਆ ਭਰਿਆ ਜਿਹੜਾ ਪੰਜਾਬ ਹੈ ਉਹ ਦੇ ਸਕੀਏ।

0: ਬਾਰਿਸ਼ਾਂ ਦਾ ਮੌਸਮ ਹੈ, ਛੱਤਰੀ ਲੈ ਕੇ ਜਾਣ ਦੀ ਤਾਂ ਸਾਰੇ ਸਲਾਹ ਦਿੰਦੇ ਹੀ ਨੇ, ਪਰ ਜੇ ਬਿਜਲੀ ਡਿੱਗ ਪਏ ਤਾਂ ਕੀ ਕਰਨਾ ਕਦੇ ਸੋਚਿਆ? ਪਹਿਲਾਂ ਤਾਂ ਧਿਆਨ ਦਿਓ ਕਿ ਹਵਾ ਦੀ ਗਤੀ ਬੜੀ ਤੇਜ਼ ਹੈ, ਆਸਮਾਨ ਕਾਲਾ ਪੈ ਗਿਆ, ਬੱਦਲ ਜ਼ੋਰ ਜ਼ੋਰ ਦੀ ਗੱਜ ਰਹੇ ਨੇ, ਤਾਂ ਧਾਰ ਲਓ ਕਿ ਬਿਜਲੀ ਡਿੱਗ ਸਕਦੀ ਹੈ। ਅਜਿਹੇ ਹਾਲਾਤਾਂ 'ਚ ਆਪਣੇ ਘਰ ਅੰਦਰ ਹੀ ਰਹੋ ਅਤੇ ਸਫ਼ਰ ਲਈ ਵੀ ਨਾ ਨਿਕਲੋ। ਆਪਣੇ ਘਰ ਦੇ ਬੂਹੇ ਬਾਰੀਆਂ ਬੰਦ ਰੱਖੋ, ਬੱਚਿਆਂ ਨੂੰ ਅਤੇ ਪਾਲਤੂ ਪਸ਼ੂਆਂ ਨੂੰ ਘਰ ਦੇ ਅੰਦਰ ਕਰ ਲਓ। ਬਿਜਲੀ ਦੇ ਉਪਕਰਨਾਂ ਨੂੰ ਬੰਦ ਕਰ ਦਿਓ ਅਤੇ ਪਲੱਗ ਨੂੰ ਸਾਕਟ ਤੋਂ ਬਾਹਰ ਕੱਢ ਦਿਓ। ਬਿਜਲੀ ਪਾਣੀ ਦੀਆਂ ਪਾਈਪਾਂ ਵਿੱਚ ਵੀ ਆ ਸਕਦੀ ਹੈ, ਇਸ ਲਈ ਚੱਲਦੇ ਪਾਣੀ ਤੋਂ ਵੀ ਦੂਰ ਰਹੋ। ਕਿਸੇ ਟੀਨ ਥੱਲੇ ਵੀ ਖੜ੍ਹੇ ਨਾ ਹੋ, ਕੋਸ਼ਿਸ਼ ਕਰੋ ਕਿ ਕਿਸੇ ਨੀਵੀਂ ਥਾਂ 'ਤੇ ਚਲੇ ਜਾਓ ਜਿਸ 'ਚ ਪਾਣੀ ਨਾ ਭਰੇ। ਜ਼ਮੀਨ 'ਤੇ ਆਪਣੇ ਆਪ ਨੂੰ ਸੁੰਗੜਾ ਕੇ ਬੈਠ ਜਾਓ, ਦਰੱਖਤਾਂ ਥੱਲੇ ਨਾ ਖਲੋ, ਅਤੇ ਕਾਰ ਟਾਇਰ ਅਤੇ ਰਬੜ ਦੇ ਸੂਲਾਂ 'ਚ ਵੀ ਬਿਜਲੀ ਪ੍ਰਤੀਰੋਧਕ ਸ਼ਕਤੀ ਨਹੀਂ ਹੈ। ਜੇ ਬਿਜਲੀ ਡਿੱਗ ਪਏ ਤਾਂ ਪੀੜਤ ਨੂੰ ਹਸਪਤਾਲ ਪਹੁੰਚਾ ਦਿਓ, ਮੁੱਢਲੀ ਸਹਾਇਤਾ ਦਿਓ ਅਤੇ ਜਲੇ ਦੇ ਦਾਗ ਦਾ ਧਿਆਨ ਰੱਖ ਲਓ।
1: ਅਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਅੱਜ ਦੇ ਦਿਨ ਦੇ ਇਤਿਹਾਸ ਦੇ ਉੱਤੇ। ਅੱਜ 2 ਜੁਲਾਈ ਹੈ ਅਤੇ ਹਰ ਸਾਲ 2 ਜੁਲਾਈ ਨੂੰ ਵਿਸ਼ਵ ਖੇਡ ਪੱਤਰਕਾਰ ਦਿਵਸ ਮਨਾਇਆ ਜਾਂਦਾ, ਵਰਲਡ ਸਪੋਰਟਸ ਜਰਨਲਿਸਟ ਡੇ। ਇਸ ਦਿਨ ਨੂੰ ਮਨਾਉਣ ਦਾ ਜਿਹੜਾ ਮੁੱਖ ਉਦੇਸ਼ ਹੈ ਉਹ ਖੇਡ ਪੱਤਰਕਾਰਾਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਅਤੇ ਉਹਨਾਂ ਦੇ ਕੰਮ ਨੂੰ ਸਰਾਉਣਾ ਹੈ। ਖੇਡ ਪੱਤਰਕਾਰਤਾ ਜਿਹੜੀ ਹੈ ਉਹ ਦੁਨੀਆ ਦੇ ਵਿੱਚ ਉਹਦੀ ਆਪਣੀ ਜਿਹੜੀ ਹੈ ਪੱਤਰਕਾਰੀ ਦੀ ਜਿਹੜੀ ਇੱਕ ਮਹੱਤਵਪੂਰਨ ਭੂਮਿਕਾ ਹੈ, ਕਿਉਂਕਿ ਨਾ ਇਹ ਕੇਵਲ ਸਾਨੂੰ ਸਿਰਫ ਖੇਡਾਂ ਦੇ ਬਾਰੇ 'ਚ ਜਾਣਕਾਰੀ ਦਿੰਦੇ ਨੇ, ਬਲਕਿ ਖਿਡਾਰੀਆਂ ਅਤੇ ਖੇਡ ਦੇ ਵਿੱਚ ਇੱਕ ਪੁਲ ਦੇ ਵਾਂਗ ਵੀ ਇਹ ਜਿਹੜੀ ਪੱਤਰਕਾਰੀ ਹੈ ਇਹ ਕੰਮ ਕਰਦੀ ਹੈ। ਸੋ ਅੱਜ ਦਾ ਦਿਨ ਜਿਹੜਾ ਹੈ ਇਹ ਖਾਸ ਤੌਰ 'ਤੇ ਸਮਰਪਿਤ ਹੈ ਸਪੋਰਟਸ ਜਰਨਲਿਸਟ ਡੇ, ਵਰਲਡ ਸਪੋਰਟਸ ਜਰਨਲਿਸਟ ਡੇ ਦੇ ਰੂਪ ਦੇ ਵਿੱਚ ਅਸੀਂ ਮਨਾਉਂਦੇ ਹਾਂ। ਅਤੇ ਜਦੋਂ ਅਸੀਂ ਇਸ ਦਿਨ ਦੀ ਗੱਲ ਕਰਦੇ ਹਾਂ ਤਾਂ ਸਾਡੀ ਆਕਾਸ਼ਵਾਣੀ ਦਾ ਹਿੱਸਾ ਰਹੇ ਸਰਦਾਰ ਜਸਦੇਵ ਸਿੰਘ ਹੋਰਾਂ ਨੂੰ ਵੀ ਅਸੀਂ ਯਾਦ ਕਰਦੇ ਹਾਂ। ਮਸ਼ਹੂਰ ਖੇਡ ਪੱਤਰਕਾਰ ਉਹ ਰਹੇ ਨੇ, ਉਹਨਾਂ ਨੇ 9 ਓਲੰਪਿਕ ਦੇ ਸਰਵਉੱਚ ਪੁਰਸਕਾਰ ਅਤੇ ਜਿਹੜੇ ਹੈਗੇ ਆ ਉਹਨਾਂ ਨੂੰ ਮਿਲੇ, ਅਤੇ ਨਾਲ ਹੀ ਉਹਨਾਂ ਨੂੰ ਜਿਹੜਾ ਹੈ ਓਲੰਪਿਕ ਆਰਡਰ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਸਰਵਉੱਚ ਪੁਰਸਕਾਰ ਜਿਹੜਾ ਹੈਗਾ ਉਹ ਓਲੰਪਿਕ ਦਾ ਹੈ। ਅਤੇ ਆਕਾਸ਼ਵਾਣੀ ਦੇ ਵਿੱਚ ਸਮਾਚਾਰ ਪੜ੍ਹਦੇ ਹੁੰਦੇ ਸੀ ਉਹ, ਇੱਥੋਂ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਖਬਰਾਂ ਪੜ੍ਹਨ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ। ਅਤੇ ਫਿਰ 8 ਜਿਹੜੇ ਨੇ ਹਾਕੀ ਦੇ ਵਿਸ਼ਵ ਕੱਪ ਦੇ ਮੈਚਾਂ ਦੀ ਕਮੈਂਟਰੀ ਕੀਤੀ। 1963 ਤੋਂ ਜਿਹੜਾ ਹੈ ਉਹਨਾਂ ਨੇ 48 ਸਾਲ ਤੱਕ ਗਣਤੰਤਰ ਦਿਵਸ ਪਰੇਡ ਦਾ ਅੱਖੀਂ ਦੇਖਿਆ ਹਾਲ, ਜਿਹੜਾ ਅੱਖੀਂ ਡਿੱਠਾ ਹਾਲ ਉਹ ਵੀ ਸਰੋਤਿਆਂ ਤੱਕ ਪਹੁੰਚਾਇਆ। ਅਤੇ ਉਹਨਾਂ ਨੂੰ ਜਿਹੜਾ ਹੈ 1985 ਦੇ ਵਿੱਚ ਉਹਨਾਂ ਦੇ ਇਸ ਯੋਗਦਾਨ ਲਈ ਪਦਮ ਸ਼੍ਰੀ ਅਤੇ 2008 ਦੇ ਵਿੱਚ ਪਦਮ ਭੂਸ਼ਣ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਸੋ ਖੇਡ ਜਿਹੜੀ ਹੈ, ਖੇਡ ਜਰਨਲਿਸਟ ਜਿਹੜੇ ਨੇ ਉਹ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਨੇ। ਖੇਡ ਜਗਤ ਦੀਆਂ ਖਬਰਾਂ ਸਿਰਫ ਸਾਡੇ ਤੱਕ ਖਬਰਾਂ ਦੇ ਰੂਪ ਦੇ ਵਿੱਚ ਨਹੀਂ ਆਉਂਦੀਆਂ, ਜਿਵੇਂ ਅਸੀਂ ਆਕਾਸ਼ਵਾਣੀ ਦੇ ਜਿਹੜੇ ਸਾਰੇ ਸਰੋਤੇ ਨੇ ਉਹ ਜਾਣਦੇ ਨੇ ਕਿ ਅੱਖੀਂ ਡਿੱਠਾ ਹਾਲ ਜਿਹੜਾ ਕਿਸੇ ਵੀ ਚੀਜ਼ ਦਾ ਸੁਣਾਉਣਾ ਉਹਦਾ ਕੀ ਮਹੱਤਵ ਹੁੰਦਾ। ਇੰਨ ਬਿੰਨ ਹੋ ਬਹੂ ਜਿਹੜਾ ਹੈ ਉਹ ਚਿੱਤਰ ਚਿੱਤਰਨ ਸਾਡੇ ਸਾਹਮਣੇ ਸਾਕਾਰ ਹੋ ਜਾਂਦਾ ਹੈ ਜਦੋਂ ਸਾਨੂੰ ਜਿਹੜਾ ਹੈ ਉਹ ਬਿਰਤਾਂਤ ਸੁਣਾਉਂਦੇ ਸੀ। ਸੋ ਅੱਜ ਅਸੀਂ ਜਸਦੇਵ ਸਿੰਘ ਹੋਰਾਂ ਨੂੰ ਵੀ ਯਾਦ ਕਰ ਰਹੇ ਹਾਂ ਉੱਘੇ ਖੇਡ ਪੱਤਰਕਾਰ ਦੇ ਰੂਪ 'ਚ।
2: आकाशवाणी एट 90 90 साल की आवाज दिल से दिल तक नॉन स्टॉप धमाल, पुरानी यादें नया जोश है, देश का रेडियो अब भी बॉस है। आकाशवाणी के गौरवमयी 90 साल।

0: ਉੜ ਗਏ ਪੁੱਤ, ਹੁਣ ਨੀ ਆਉਂਦੇ, ਹੁਣ ਤਾਂ ਸਾਰੇ ਹੀ ਉੜ ਗਏ।
1: ਹਾਏ ਸੱਚੀ ਬੀਬੀ, ਪਹਿਲਾਂ ਆਪਣੀ ਨਿੰਮ ਤੇ ਕਿੰਨੇ ਤੋਤੇ, ਗਟਾਰਾਂ, ਚਿੜੀਆਂ ਹੁੰਦੀਆਂ ਸੀ, ਹੁਣ ਤਾਂ ਨਿੰਮ ਵੀ ਸੁੱਕ ਗਈ ਤੇ ਕੋਈ ਪੰਛੀ ਨੀ ਦਿਸਦਾ, ਹੁਣ ਤਾਂ ਜਮਾ ਵੀ।
0: ਹੋਰ ਪੁੱਤ, ਕੁਛ ਤਾਂ ਦਰਖਤ ਲੋਕਾਂ ਨੇ ਉਈ ਨੀ ਛੱਡੇ, ਕਦੇ ਵੱਢ ਤੇ ਕਦੇ ਅੱਗ ਲਾ ਕੇ ਫੂਕ ਤੇ। ਆ ਬੱਚੇ ਦਰਖਤਾਂ ਨੂੰ ਪਤਾ ਨੀ ਕਿਹੜੀ ਚੰਦਰੀ ਜੈ ਖਾਣੇ ਦੀ ਬਿਮਾਰੀ ਲੱਗ ਗਈ, ਇਹ ਵੀ ਸਾਰੇ ਹੀ ਸੁੱਕ ਗਏ।
1: ਬੀਬੀ, ਮੈਂ ਨਾ ਪਾਪੇ ਤੋਂ ਆਲਣਾ ਮੰਗਾਉਣਾ ਬਾਜ਼ਾਰ ਤੋਂ, ਫੇਰ ਤਾਂ ਚਿੜੀ ਆਊਗੀ ਨਾ।
0: ਪੁੱਤ, ਚਿੜੀ ਆਲਣਾ ਟੰਗਣ ਨਾਲ ਨੀ ਆਉਣੀ, ਚਿੜੀ ਤਾਂ ਰੁੱਖ ਲਾਉਣ ਨਾਲ ਆਊਗੀ, ਨਾਲੇ ਫੇਰ ਕੱਲੀ ਚਿੜੀ ਨੀ, ਸਾਰੇ ਹੀ ਪੰਛੀ ਮੁੜ ਆਉਣਗੇ।
1: ਚੱਲ ਬੀਬੀ, ਫੇਰ ਟੋਆ ਪੱਟੀਏ, ਮੈਂ ਤਾਂ ਹੁਣੇ ਨਵੀਂ ਨਿੰਮ ਲਾਊਂਗਾ।
2: ਗੁਰੂਆਂ ਨੇ ਇਹ ਦੱਸਿਆ, ਬਲਿਹਾਰੀ ਕੁਦਰਤ ਵਸਿਆ, ਕੁਦਰਤ ਨੂੰ ਲਓ ਸੰਭਾਲ, ਨਹੀਂ ਹੋਵਾਂਗੇ ਹਾਲੋਂ ਬੇਹਾਲ।
3: ਸੋ ਅੱਜ ਦੇ ਦਿਨ ਦੇ ਇਤਿਹਾਸ ਦੀ ਅਸੀਂ ਗੱਲ ਕਰ ਰਹੇ ਹਾਂ। 1971 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਯੁੱਧ ਤੋਂ ਬਾਅਦ ਭਾਰਤ ਨੇ ਸ਼ਿਮਲਾ ਦੇ ਵਿੱਚ ਇੱਕ ਸੰਧੀ ਦੇ ਉੱਤੇ ਹਸਤਾਖਰ ਕੀਤੇ ਸੀ ਭਾਰਤ ਅਤੇ ਪਾਕਿਸਤਾਨ ਨੇ। ਇਹਨੂੰ ਸ਼ਿਮਲਾ ਸਮਝੌਤਾ ਕਹਿੰਦੇ ਨੇ। ਇਹਦੇ 'ਚ ਭਾਰਤ ਵੱਲੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਵੱਲੋਂ ਜ਼ੁਲਫਿਕਾਰ ਅਲੀ ਭੁੱਟੋ ਜਿਹੜੇ ਨੇ ਉਹ ਸ਼ਾਮਿਲ ਹੋਏ ਸੀ। ਇਹ ਸਮਝੌਤਾ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਦਸੰਬਰ 1971 ਦੇ ਵਿੱਚ ਹੋਈ ਲੜਾਈ ਤੋਂ ਬਾਅਦ ਕੀਤਾ ਗਿਆ ਸੀ, ਜਿਹਦੇ 'ਚ ਪਾਕਿਸਤਾਨ ਨੇ 90,000 ਤੋਂ ਜ਼ਿਆਦਾ ਸੈਨਿਕਾਂ ਦੇ ਨਾਲ ਲੈਫਟੀਨੈਂਟ ਜਨਰਲ ਨਿਆਜੀ ਦੇ ਅਧੀਨ ਭਾਰਤੀ ਸੈਨਾ ਦੇ ਸਾਹਮਣੇ ਉਹਨਾਂ ਨੇ ਆਤਮ ਸਮਰਪਣ ਕੀਤਾ ਸੀ। ਅਤੇ ਉਸ ਵੇਲੇ ਜਿਹੜਾ ਪੂਰਵੀ ਪਾਕਿਸਤਾਨ ਦੇ ਰੂਪ ਦੇ ਵਿੱਚ ਜਿਹਨੂੰ ਅਸੀਂ ਜਾਣਦੇ ਸੀ ਬੰਗਲਾਦੇਸ਼, ਸੋ ਬੰਗਲਾਦੇਸ਼ ਨੂੰ ਜਿਹੜਾ ਹੈ ਉਹ ਪਾਕਿਸਤਾਨੀ ਸ਼ਾਸਨ ਤੋਂ ਮੁਕਤੀ ਪ੍ਰਾਪਤ ਹੋਈ ਸੀ। ਅਤੇ ਇਹ ਸਮਝੌਤਾ ਕਰਨ ਦੇ ਲਈ ਉਸ ਵੇਲੇ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਅਤੇ ਉਹਨਾਂ ਦੀ ਬੇਟੀ ਬੇਨਜ਼ੀਰ ਭੁੱਟੋ ਉਹ 28 ਜੂਨ 1972 ਨੂੰ ਜਿਹੜਾ ਹੈ ਉਹ ਸ਼ਿਮਲਾ ਪਹੁੰਚੇ ਸੀ। ਅਤੇ ਫਿਰ ਅੱਜ ਦੇ ਦਿਨ ਜਿਹੜਾ ਹੈ ਇਸ ਸਮਝੌਤੇ ਦੇ ਉੱਤੇ 2 ਜੁਲਾਈ ਨੂੰ ਹਸਤਾਖਰ ਹੋਏ ਸੀ।

0: ਪੁਲਿਸ?
1: ਮਿਸ ਸੀਮਾ।
0: ਹਾਂਜੀ।
1: ਹੁਣੇ ਪੁਲਿਸ ਥਾਣੇ ਆਓ। ਰੁਕੋ, ਨਹੀਂ ਤਾਂ ਘਰ ਆ ਜਾਵਾਂਗੇ। ਹਾਂ
0: ਕਿਉਂ? ਪਰ ਮੈਂ
1: ਇਕੱਲੇ ਦੂਜੇ ਕਮਰੇ ਵਿੱਚ ਆਉਂ। ਤੁਹਾਡਾ ਬੇਟਾ ਸਾਡੀ ਹਿਰਾਸਤ ਵਿੱਚ ਹੈ ਅਤੇ ਤੁਸੀਂ ਡਿਜੀਟਲ ਅਰੈਸਟ ਵਿੱਚ ਹੋ।
0: ਡਿਜੀਟਲ ਅਰੈਸਟ?
1: 1,00,000 ਦਿਓ, ਬਚ ਜਾਓਗੇ।
0: ਇੰਨੇ ਪੈਸੇ?
1: ਅੱਛਾ ਠੀਕ ਹੈ, ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ 30,000 ਦਿਓ, ਨਹੀਂ ਤਾਂ ਬੇਟਾ ਜੇਲ੍ਹ ਜਾਵੇਗਾ।
0: ਜੇਲ੍ਹ ਤਾਂ ਤੂੰ ਜਾਵੇਂਗਾ, ਤੇਰਾ ਚਿਹਰਾ ਰਿਕਾਰਡ ਹੋ ਗਿਆ ਹੈ।
1: ਓਏ,
0: ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ। ਇਸ ਲਈ ਘਬਰਾਓ ਨਾ। ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ।
2: ਹੈਲੋ ਮੰਮਾ।
0: ਹਾਏ।
3: RBI ਕਹਿੰਦਾ ਹੈ
0: ਜਾਣਕਾਰ ਬਣੋ, ਸੁਚੇਤ ਰਹੋ।
4: ਤੇ ਹੁਣ ਸਾਂਝੀਆਂ ਕਰਦੇ ਹਾਂ ਤੁਹਾਡੇ ਨਾਲ ਕੁਝ ਸੁਰਖੀਆਂ। ਕੇਂਦਰ ਸਰਕਾਰ ਨੇ ਰਾਸ਼ਟਰੀ ਸ਼ਾਹਰਾਹ NH 148 AE ਲਈ 6 ਲੇਨ ਵਾਲੀ ਸੜਕ ਸੁਰੰਗ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਨਸੰਖਿਆ ਤਬਦੀਲੀਆਂ ਬਾਰੇ ਕਾਇਮ ਉੱਚ ਪੱਧਰੀ ਕਮੇਟੀ ਨੂੰ ਆਪਣੀਆਂ ਸਿਫਾਰਸ਼ਾਂ ਛੇਤੀ ਹੀ ਸੌਂਪਣ ਲਈ ਕਿਹਾ ਹੈ। ਭਾਰਤ ਤੇ ਮਲੇਸ਼ੀਆ ਨੇ ਕੱਲ੍ਹ ਨਵੀਂ ਦਿੱਲੀ 'ਚ 12ਵੀਂ ਸਬ ਕਮੇਟੀ ਦੀ ਮੀਟਿੰਗ ਦੌਰਾਨ ਦੁਵੱਲੇ ਫੌਜੀ ਸਹਿਯੋਗ ਦੇ ਪਹਿਲੂਆਂ ਦੀ ਸਮੀਖਿਆ ਕੀਤੀ। ਪੰਜਾਬ ਸਮੇਤ ਦੇਸ਼ ਭਰ ਵਿੱਚ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਗਾਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਲਾਗੂ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਕੱਲ੍ਹ ਸੰਗਰੂਰ ਜ਼ਿਲ੍ਹੇ ਦੇ ਧੂਰੀ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ। ਪੰਜਾਬ ਨੇ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਲਈ ਵਸਤੂ ਅਤੇ ਸੇਵਾ ਕਰ GST ਦੀ ਵਸੂਲੀ 'ਚ 24.45% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ। ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਬਾਗਵਾਨੀ ਵਿਭਾਗ ਦੇ ਕੰਮਕਾਜ ਦੀ ਸਮੀਖਿਆ, ਪ੍ਰਸ਼ਾਸਨਿਕ ਸੁਧਾਰਾਂ ਅਤੇ ਕਿਸਾਨ ਪੱਖੀ ਵਿਕਾਸ ਤੇ ਦਿੱਤਾ ਜ਼ੋਰ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦ ਸ਼ਰਮਾ ਨੇ ਮੀਟਿੰਗ ਦੌਰਾਨ ਰਾਸ਼ਨ ਡਿਪੂਆਂ, ਆਂਗਨਵਾੜੀ ਕੇਂਦਰਾਂ ਅਤੇ ਮਿਡ ਡੇ ਮੀਲ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੌਸਮ ਵਿਭਾਗ ਨੇ ਅੱਜ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਅਤੇ ਗੱਲ ਮੌਸਮ ਦੀ ਹੋ ਰਹੀ ਹੈ ਤਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ 26 ਸਾਲ ਦੇ ਵਿੱਚ ਇਹ ਦੂਜੀ ਵਾਰ ਹੈ ਕਿ ਜੁਲਾਈ ਦੇ ਵਿੱਚ ਮੌਨਸੂਨ ਦੀ ਐਂਟਰੀ ਹੋਈ ਹੈ ਅਤੇ 7 ਤਰੀਕ ਤੱਕ ਭਾਵ 6 ਦੀ ਸ਼ਾਮ ਤੱਕ ਲਗਾਤਾਰ ਭਾਰੀ ਮੀਂਹ ਦਾ ਅਲਰਟ ਜਿਹੜਾ ਹੈ ਉਹ ਮੌਸਮ ਵਿਭਾਗ ਦੇ ਰਿਹਾ ਹੈ। ਇਸ ਤੋਂ ਪਹਿਲਾਂ 2014 ਦੇ ਵਿੱਚ ਮਾਨਸੂਨ ਨੇ 1 ਜੁਲਾਈ ਨੂੰ ਪੰਜਾਬ ਦੇ ਵਿੱਚ ਦਸਤਕ ਦਿੱਤੀ ਸੀ ਅਤੇ ਜੇ ਅਸੀਂ ਕੱਲ੍ਹ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਰਸਤੇ ਪੰਜਾਬ ਦੇ ਵਿੱਚ ਮੌਨਸੂਨ ਦੀ ਐਂਟਰੀ ਹੋਈ ਹੈ। ਮੌਨਸੂਨ ਦੀ ਲਾਈਨ ਦੇ ਵਿੱਚ UP ਅਤੇ ਮੇਰਠ, ਹਰਿਆਣਾ ਅਤੇ ਕਰਨਾਲ ਤੋਂ ਹੁੰਦੇ ਹੋਏ ਫਿਰ ਗੁਰਦਾਸਪੁਰ ਤੱਕ ਪਹੁੰਚੀ ਹੈ ਅਤੇ ਔਰ ਇਹ ਜਿਹੜੀ ਹੁਣ ਮਾਨਸੂਨ ਹੈ ਇਹ ਕਾਫੀ ਲੰਮੇ ਸਮੇਂ ਤੋਂ ਜਿਹੜੀ ਗਰਮੀ ਪੈ ਰਹੀ ਹੈ ਉਹਦੇ ਤੋਂ ਰਾਹਤ ਵੀ ਜਿਹੜੀ ਹੈ ਉਹ ਮਿਲੇਗੀ ਅਤੇ ਕੱਲ੍ਹ ਦੀ ਜਿਹੜਾ ਮੀਂਹ ਪਿਆ ਹੈ ਪਠਾਨਕੋਟ ਦੇ ਵਿੱਚ ਜਿਹੜਾ ਹੈ 6.1, ਗੁਰਦਾਸਪੁਰ ਦੇ ਵਿੱਚ 1.8 ਅਤੇ ਹੁਸ਼ਿਆਰਪੁਰ ਦੇ ਵਿੱਚ 1.4 ਜਿਹੜਾ ਮੀਂਹ ਹੈ ਉਹ ਪਿਆ ਏ। ਅਤੇ ਜੇ ਹਿਮਾਚਲ ਦੀ ਗੱਲ ਕਰੀਏ ਤਾਂ ਕਾਂਗੜਾ ਦੇ ਵਿੱਚ 63.9, ਹਮੀਰਪੁਰ ਦੇ ਵਿੱਚ 23.5 ਅਤੇ ਚੰਬਾ ਦੇ ਵਿੱਚ 22.6 ਜਿਹੜਾ ਹੈ ਉਹ ਮੀਂਹ ਪਿਆ। ਅਤੇ ਇਹਦੇ ਨਾਲ ਪੰਜਾਬ ਦੇ ਤਾਪਮਾਨ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਅਸਰ ਹੈ ਉਹ ਪਿਆ, ਕਿਉਂਕਿ ਹਿਮਾਚਲ ਦੇ ਵਿੱਚ ਵੀ ਮੀਂਹ ਪੈ ਰਹੇ ਨੇ ਅਤੇ ਪੰਜਾਬ ਦੇ ਵਿੱਚ ਵੀ ਜਿਹੜੇ ਨੇ ਉਹ ਬਰਸਾਤ ਦੀ ਆਮਦ ਜਿਹੜੀ ਆ ਹੋ ਚੁੱਕੀ ਹੈ। ਤਾਂ ਕੱਲ੍ਹ ਜਿਹੜਾ ਹੈ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ ਜਿਹੜਾ ਹੈ ਉਹ 41.5 ਡਿਗਰੀ ਸੀ, ਪਠਾਨਕੋਟ ਦਾ 33.1, ਲੁਧਿਆਣੇ ਦਾ 32 ਡਿਗਰੀ ਤੱਕ ਸੀ ਅਤੇ ਪਟਿਆਲਾ ਦਾ 29.7 ਡਿਗਰੀ ਜਿਹੜਾ ਵੱਧ ਤੋਂ ਵੱਧ ਤਾਪਮਾਨ ਉਹ ਸੀ। ਅਤੇ 7 ਜੁਲਾਈ ਤੱਕ ਕਿਤੇ ਕਿਤੇ ਭਾਰੀ ਮੀਂਹ ਦੀ ਚੇਤਾਵਨੀ ਜਿਹੜੀ ਹੈ ਉਹ ਦਿੱਤੀ ਗਈ ਹੈ ਮੌਸਮ ਵਿਭਾਗ ਵੱਲੋਂ। 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਦੇ ਨਾਲ ਹਵਾਵਾਂ ਵੀ ਚੱਲ ਸਕਦੀਆਂ ਨੇ। ਅਤੇ ਹਿਮਾਚਲ ਦੇ ਵਿੱਚ 2 ਅਤੇ 3 ਜੁਲਾਈ ਨੂੰ ਜਿਹੜਾ ਹੈ ਉਹ ਭਾਰੀ ਮੀਂਹ ਦਾ ਯੈਲੋ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ। ਅਤੇ ਪੰਜਾਬ ਦੇ ਵਿੱਚ ਵੀ ਕਈ ਥਾਵਾਂ 'ਤੇ ਇਹ ਜਿਹੜਾ ਅਲਰਟ ਹੈਗਾ ਉਹ ਹੈ। ਅਤੇ ਜੂਨ ਦੇ ਵਿੱਚ ਜੇ ਅਸੀਂ ਪਿਛਲੇ ਅੰਕੜਿਆਂ ਨੂੰ ਦੇਖੀਏ ਤਾਂ ਜੂਨ ਦੇ ਵਿੱਚ 40% ਜਿਹੜੀ ਘੱਟ ਮੀਂਹ ਜਿਹੜੇ ਨੇ ਉਹ ਪਏ ਨੇ। ਅਤੇ ਜਿਹੜਾ ਅਨੁਮਾਨ ਹੈ ਉਹ ਇਹ ਲਗਾਇਆ ਜਾ ਰਿਹਾ ਹੈ ਕਿ 6% ਜਿਹੜੀ ਕੁੱਲ ਮੀਂਹ ਨੇ ਉਹ ਇਸ ਵਾਰ ਜਿਹੜੇ ਨੇ ਉਹ ਘੱਟ ਹੋਣਗੇ।

0: ਗੋਲੂ ਦੇ ਨਾ ਟੀਕਾ ਲੱਗਣਾ ਸੀ ਅੱਜ, ਉਹੀ ਲਵਾਉਣ ਗਈ ਸੀ।
1: ਅੱਛਾ, ਫਿਰ ਤਾਂ ਸ਼ਹਿਰੋਂ ਆਈਆਂ।
0: ਨਾ ਨਾ, ਸ਼ਹਿਰ ਵਾਲੇ ਹਸਪਤਾਲ ਚੋਂ ਆਉਂਦੇ ਤਾਂ ਹੈਗੇ ਆ 15 ਦਿਨਾਂ ਬਾਅਦ ਆਪਣੀ ਆਂਗਨਵਾੜੀ ਚ, ਉੱਥੋਂ ਹੀ ਆਈਆਂ ਲਵਾ ਕੇ।
1: ਅੱਛਾ, ਤਾਂ ਹੀ ਰੋ ਰੋ ਕੇ ਮੂੰਹ ਉਤਰਿਆ ਪਿਆ ਜਵਾਕ ਦਾ।
0: ਇਹ ਨਹੀਂ ਨਹੀਂ, ਇਹਨੂੰ ਤਾਂ ਤਾਪ ਵੀ ਚੜਿਆ ਹੋਇਆ ਰਾਤ ਦਾ, ਤਾਂ ਹੀ ਤਾਂ ਰੀ ਰੀ ਕਰੀ ਜਾਂਦਾ।
1: ਕੁੜੇ ਫੋਟ ਤੇਰੀ ਅਕਲ ਦੇ, ਨਾ ਤਾਂ ਤਾਪ ਚੜੇ ਜੀ ਜਵਾਕ ਦੇ ਟੀਕਾ ਲਵਾਤਾ। ਕੁੜੇ ਕਰਮਾ ਮਾਰੀਏ, ਉਈ ਨਾ ਕੋਈ ਹੱਥ ਪੈਰ ਖੜਾ ਲਈ ਜਵਾਕ ਦਾ।
0: ਨਹੀਂ ਭੈਣੇ, ਸੁਰੱਖਿਅਤ ਤੇ ਸੰਪੂਰਨ ਟੀਕਾਕਰਨ ਹਰ ਬੱਚੇ ਦਾ ਹੱਕ ਹੈ। ਇਹ ਟੀਕੇ ਸਾਡੇ ਨਿਆਣਿਆਂ ਨੂੰ ਕਈ ਮਾਰੂ ਤੇ ਜਾਨਲੇਵਾ ਬਿਮਾਰੀਆਂ ਤੋਂ ਬਚਾਉਂਦੇ ਨੇ, ਤੇ ਦੇਸ਼ ਦੇ ਸੁਰੱਖਿਅਤ ਭਵਿੱਖ ਲਈ ਇਹ ਟੀਕਾਕਰਨ ਹਰ ਸਰਕਾਰੀ ਹਸਪਤਾਲ ਤੇ ਮੁੱਢਲੇ ਸਿਹਤ ਕੇਂਦਰਾਂ ਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਏ। ਬੱਚੇ ਦੇ ਬਿਮਾਰ ਹੋਣ ਜਾਂ ਕਿਸੇ ਵੀ ਕਾਰਨ ਵਸ ਇਹ ਟੀਕੇ ਸਾਨੂੰ ਰੋਕਣੇ ਨਹੀਂ ਚਾਹੀਦੇ।
2: ਖੁਸ਼ਹਾਲ ਹੋਵੇ ਘਰ ਪਰਿਵਾਰ ਸੁਰੱਖਿਅਤ ਟੀਕਾਕਰਨ ਦੇ ਨਾਲ।

ਅਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਪਟਿਆਲਾ ਅਤੇ ਇਸ ਦੇ ਆਸ ਪਾਸ ਦੀਆਂ ਕੁਝ ਕੁ ਖਬਰਾਂ 'ਤੇ। ਪੰਜਾਬ ਸਰਕਾਰ ਵੱਲੋਂ ਪਟਿਆਲਾ 'ਚ ਮੀਂਹ ਦੇ ਪਾਣੀ ਦੀ ਨਿਕਾਸੀ ਸੁਚਾਰੂ ਬਣਾਉਣ ਲਈ ਡਰੇਨਾਂ ਦੀ ਸਫਾਈ ਦੇ ਕੀਤੇ ਜਾ ਰਹੇ ਦਾਅਵੇ ਹਕੀਕਤ ਤੋਂ ਉਲਟ ਨੇ। ਸ਼ਹਿਰ ਅਤੇ ਮੋਤਪੁਰਾ ਵੱਲੋਂ ਕੀਤੀ ਗਈ ਪੜਚੋਲ ਦੌਰਾਨ ਇੱਥੇ ਦੱਸਿਆ ਗਿਆ ਕਿ ਸ਼ਹਿਰ ਦੀ ਵੱਡੀ ਨਦੀ ਜੈਕਬ ਡਰੇਨ ਅਤੇ ਕਈ ਡਰੇਨਾਂ ਦੇ ਕੁਝ ਹਿੱਸਿਆਂ 'ਚ ਹਲੇ ਵੀ ਜੰਗਲੀ ਬੂਟੀ ਅਤੇ ਘਾਹ ਦੀ ਭਰਮਾਰ ਹੈ, ਜਿਹਦੇ ਕਾਰਨ ਪਾਣੀ ਦੇ ਵਹਾਅ ਵਿੱਚ ਰੁਕਾਵਟ ਪੈ ਰਹੀ ਹੈ। ਆਕਾਸ਼ਵਾਣੀ ਦੀ ਸੇਵਾ ਮੁਕਤ ਅਸਿਸਟੈਂਟ ਡਾਇਰੈਕਟਰ ਅਮਰਜੀਤ ਵੜੈਚ ਅਤੇ ਆਰਥਿਕ ਅਤੇ ਖੇਤੀ ਮਾਹਿਰ ਪ੍ਰੋਫੈਸਰ ਰਣਜੀਤ ਘੁੰਮਣ ਸਮੇਤ ਸਾਬਕਾ SSP ਅਤੇ ਬਾਕੀ ਜਿਹੜੇ ਮੋਤਬਰ ਨੇ ਉਹਨਾਂ ਨੇ ਦੱਸਿਆ ਕਿ ਜੈਕਬ ਡਰੇਨ ਅਤੇ ਛੋਟੀ ਅਤੇ ਵੱਡੀ ਨਦੀ ਦਾ ਦੌਰਾ ਉਹਨਾਂ ਨੇ ਕੀਤਾ ਅਤੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੜਚੋਲ ਕੀਤੀ ਹੈ। ਅਤੇ ਇਹਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੀ ਦਾਅਵਾ ਕੀਤਾ ਸੀ ਕਿ ਇਸ ਵਾਰ ਨਦੀ ਦੀ ਸਫਾਈ ਸਮੇਂ ਸਿਰ ਕਰ ਦਿੱਤੀ ਜਾਵੇਗੀ, ਪਰ ਅਜਿਹਾ ਨਾ ਹੋਣ ਕਾਰਨ ਸ਼ਹਿਰ 'ਚੋਂ ਲੰਘਦੀ ਪਟਿਆਲਾ ਕੀਰਾਓ ਦੇ ਨਾਲ ਲੱਗਦੇ ਅਰਬਨ ਅਸਟੇਟ ਸਮੇਤ 3 ਦਰਜਨ ਕਲੋਨੀਆਂ ਦੇ ਨਾਗਰਿਕਾਂ ਨੂੰ ਕਾਫੀ ਡਰ ਬਣਿਆ ਹੋਇਆ, ਕਿਉਂਕਿ ਉਹਨਾਂ ਨੂੰ ਹੜ੍ਹਾਂ ਦਾ ਡਰ ਜਿਹੜਾ ਹੈ ਉਹ ਬੇਚੈਨ ਕਰ ਰਿਹਾ ਹੈ, ਕਿਉਂਕਿ ਇਹਨਾਂ ਡਰੇਨਾਂ 'ਚ ਕਈ ਥਾਵਾਂ 'ਤੇ ਉੱਗੀ ਸੰਘਣੀ ਜੰਗਲੀ ਬੂਟੀ ਅਤੇ ਘਾਹ ਫੂਸ ਜਿਹੜਾ ਹੈ ਉਹ ਸਾਫ਼ ਨਜ਼ਰ ਆ ਰਿਹਾ ਹੈ।

0: Page quoting Prime Minister Narendra Modi headlines, government's digital push has transformed India, elaborating that 11 years of Digital India initiatives has redefined governance, empowered citizens and accelerated all-round development. Economic indicators flash green in June, growth engine revving despite global roadblocks, writes the Economic Times. India's economy ended the first quarter of financial year 2027 on a strong footing, with various high-frequency indicators showing robust growth in June, reflecting resilience despite the West Asia war and other external headwinds. The Hindustan Times opens with the headline, ATF, commercial LPG rates cut as crude prices ease, while the Hindu writes, commercial LPG prices reduced by 183 rupees per refill. The Times of India, under a picture of new Indian Army Chief General Dhirat Seth, saluting his father, Lieutenant General Krishna Mohan Seth, retired, informs, General Seth said, his aim would be to build a tech-enabled, future-ready army capable of operating effectively across multiple domains, while the statesman informs, new army chief outlines Vijay vision, stresses modernization of army. And finally, the Times of India informs that University of Minnesota scientists, under a project called Spud Cell, build from scratch synthetic cells that can grow, feed and reproduce like a natural cell, claiming their work could in time lead to made-to-order living machines. And with that, it's back to you, Shagun.
1: Thank you, Subhadra. And now, before we end the bulletin, the headlines once again. Prime Minister Narendra Modi to hold annual summit with his Japanese counterpart Sanae Takaichi in New Delhi today. EPFO notifies 8.25% interest rate on EPF deposits for financial year 2025-26. Centre issues notice to Meta over new username feature on WhatsApp in India, seeks detailed explanation in 3 days. Delhi government notifies permanent winter pollution master plan to curb seasonal air pollution in the national capital. Belgium stuns Senegal 3-2 in extra time thriller at FIFA World Cup. And in men's cricket, first T20 international between India and England abandoned due to rain. For details of these stories and more, log on to our website www.newsonair.gov.in and News on AIR app. And with that, we end the morning news. Have a nice day.
2: नमस्कार, ये आकाशवाणी है। खबरां इस बुलेटिन नाल मैं चंचल शर्मा। पहला बुलेटिन दियां खास खबरां। प्रधानमंत्री नरेंद्र मोदी जापान के प्रधानमंत्री सुनाए तकाईची नाल आज नवी दिल्ली च सालाना शिखर सम्मेलन पद्धरी गलबात करेंगे। कर्मचारी भविख निधि संगठन ईपीएफओ वालों वित्तीय साल 2025-26 लई ब्याज दर 7.8% रखने का ऐलान। केंद्र सरकार ने भारत में व्हाट्सएप के नवे यूजरनेम फीचर संबंधी मेटा को नोटिस जारी किया, 3 दिन के अंदर स्पष्टीकरण मंगे। भारत ने पाकिस्तान के फारूकाबाद में 125 साल पुराने पवित्र गुरुद्वारे श्री गुरु सिंह सभा साहब को ढाण की सख्त निंदा की। मौसम विभाग वालों दक्षण पछमी मानसून के अगे वधन के मद्देनज़र अज तो 7 जुलाई तक पंजाब हरियाणा के चंडीगढ़ च कई थावां ते भारी बारिश बारे येलो अलर्ट जारी। पंजाब च कई थावां ते देर रात तो मीह पै रहा है। मर्दां दे क्रिकेट च भारत ते इंग्लैंड दरमियान बीती रात पहला 2020 अंतरराष्ट्रीय मैच मीह कारण रद्द होया। ते हुण खबरां विस्थार नाल। प्रधानमंत्री नरेंद्र मोदी अज नवी दिल्ली च जापान के प्रधानमंत्री सुनाए तकाईची नाल सालाना शिखर सम्मेलन पद्धरी गलबात करेंगे। यह सम्मेलन दोवां मुल्कां नूं आपसी हित के मुद्दों की समीक्षा करन अते दुवल्ले सहयोग नूं मजबूत करन दा मौका प्रदान करेगा। गलबात तो बाद कुछ समझौतों ते दस्तखत होने की भी उम्मीद है। प्रधानमंत्री तकाईची कल शाम भारत के 3 दिन दौरे लई नवी दिल्ली पहुंचे। यह भारत का उन्हां दा पहला अधिकारित दौरा है। विदेश मंत्रालय ने कहा कि भारत ते जापान एक विशेष रणनीतिक ते विश्वव्यापी भाईवाली सांझी करते ने अते दौरा इस नूं अगे वधाउण विच मदद करेगा। साडे पत्रकार ने दस्सिया कि आर्थिक सुरक्षा दोवें मुल्कां दे संबंधां दा सब तो महत्वपूर्ण पहलू है। नवंबर 2024 विच टोक्यो च होए पहले आर्थिक सुरक्षा संवाद दौरान दोवें देशों ने रणनीतिक सहयोग वास्ते 5 खेतरां नूं तरजीह खेतरां वजों पछाणिया। यह खेतर सैमीकंडक्टर, महत्वपूर्ण खनिज, फार्मास्यूटिकल, स्वच्छ ऊर्जा और सूचना ते संचार तकनालोजी ने। हाल ही विच प्रधानमंत्री नरेंद्र मोदी ने फ्रांस विच G7 सम्मेलन दौरान ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿਚ ਜੋਹਾਨਸਬਰਗ ਵਿਖੇ ਹੋਏ G20 ਸੰਮੇਲਨ ਦੌਰਾਨ ਵੀ ਗੱਲਬਾਤ ਕੀਤੀ। ਸਾਲਾਨਾ ਸੰਮੇਲਨ ਭਾਈਵਾਲੀ ਦੇ ਰਣਨੀਤਿਕ ਏਜੰਡੇ ਨੂੰ ਅੱਗੇ ਵਧਾਉਣ ਵਾਲਾ ਪ੍ਰਮੁੱਖ ਮੰਚ ਬਣਿਆ ਹੋਇਐ। ਸਾਲਾਨਾ ਸਿਖਰ ਸੰਮੇਲਨਾਂ ਤੋਂ ਇਲਾਵਾ ਵਿਦੇਸ਼ ਮੰਤਰੀ, ਰੱਖਿਆ ਮੰਤਰੀ, NSA, ਵਿਦੇਸ਼ ਸਕੱਤਰ ਤੇ ਹੋਰ ਪੱਧਰਾਂ ਦੇ ਉੱਚ ਪੱਧਰੀ ਆਦਾਨ ਪ੍ਰਦਾਨ ਅਤੇ ਮੀਟਿੰਗਾਂ ਨਿਯਮਿਤ ਤੌਰ ਤੇ ਹੁੰਦੀਆਂ ਰਹਿੰਦੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਆ ਜਾਪਾਨ ਦੇ ਪ੍ਰਧਾਨ ਮੰਤਰੀ ਸਨਾਇਆ ਤਾਕਾਇਚੀ ਨਾਲ ਵਿਆਪਕ ਚਰਚਾ ਨਾਲ ਦੋਵਾਂ ਦੇਸ਼ਾਂ ਦੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦ ਹੋਵੇਗੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਭਾਰਤ ਅਤੇ ਜਾਪਾਨ ਹਿੰਦ ਪ੍ਰਸ਼ਾਂਤ ਤੇ ਹੋਰਨਾਂ ਖੇਤਰਾਂ ਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਆਪਣੇ ਸਾਂਝੇ ਉਪਰਾਲੇ ਜਾਰੀ ਰੱਖਣਗੇ। ਕੇਂਦਰੀ ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ ਸਕੀਮ 2026 ਨੂੰ ਨੋਟੀਫਾਈ ਕਰ ਦਿੱਤਾ ਹੈ। ਇਹ ਯੋਜਨਾ 29 ਜੂਨ ਤੋਂ ਲਾਗੂ ਹੋ ਗਈ ਹੈ। ਨਵੀਂ ਯੋਜਨਾ 1952 ਦੀ ਕਰਮਚਾਰੀ ਭਵਿੱਖ ਨਿਧੀ ਯੋਜਨਾ ਦੀ ਥਾਂ ਲਵੇਗੀ। ਇਸ ਯੋਜਨਾ ਦਾ ਉਦੇਸ਼ ਡਿਜੀਟਲ ਪਾਲਣਾ ਨੂੰ ਮਜ਼ਬੂਤ ਕਰਨਾ, ਪ੍ਰਸ਼ਾਸਕੀ ਕੁਸ਼ਲਤਾ 'ਚ ਸੁਧਾਰ ਕਰਨਾ, ਖਾਤਿਆਂ ਦੇ ਤਬਾਦਲੇ ਦੀ ਸਹੂਲਤ ਨੂੰ ਆਸਾਨ ਬਣਾਉਣਾ ਅਤੇ ਭਵਿੱਖ ਨਿਧੀ ਢਾਂਚੇ ਦੇ ਨਵੇਂ ਕਿਰਤ ਕਾਨੂੰਨ ਅਨੁਕੂਲ ਬਣਾਉਣਾ ਹੈ। ਨਵੀਂ ਯੋਜਨਾ ਤਹਿਤ ਲਾਜ਼ਮੀ EPF ਅੰਸ਼ਦਾਨ ਕਰਮਚਾਰੀ ਅਤੇ ਮਾਲਕ ਦੋਨਾਂ ਦੀ ਤਨਖਾਹ ਦਾ 12% ਬਣਿਆ ਰਹੇਗਾ। ਕੇਂਦਰ ਸਰਕਾਰ ਵੱਲੋਂ ਨੋਟੀਫਾਈ ਕੀਤੇ ਗਏ ਅਦਾਰਿਆਂ ਉੱਤੇ 10% ਦੀ ਮੌਜੂਦਾ ਦਰ ਲਾਗੂ ਰਹੇਗੀ। ਯੋਜਨਾ ਵਿਚ ਪਾਰਦਰਸ਼ਤਾ ਨੂੰ ਬਿਹਤਰ ਬਣਾਉਣ ਅਤੇ ਭਵਿੱਖ ਨਿਧੀ ਪ੍ਰਬੰਧਨ ਨੂੰ ਵਧੇਰੇ ਕੁਸ਼ਲ ਬਣਾਉਣ ਲਈ ਇਲੈਕਟ੍ਰਾਨਿਕ ਫਾਈਲਿੰਗ, ਆਨਲਾਈਨ ਦਾਅਵੇ, ਈ ਪਾਸਬੁੱਕ ਤੇ ਯੂਨੀਵਰਸਲ ਅਕਾਊਂਟ ਨੰਬਰ ਨਾਲ ਜੋੜਨ ਤੇ ਵੀ ਜ਼ੋਰ ਦਿੱਤਾ ਗਿਆ। ਸਰਕਾਰ ਨੇ ਭਾਰਤ ਵਿਚ ਵਟਸਐਪ ਤੇ ਯੂਜ਼ਰ ਨੇਮ ਫੀਚਰ ਦੀ ਸ਼ੁਰੂਆਤ ਸਬੰਧੀ ਮੀਟਾ ਨੂੰ ਇਕ ਨੋਟਿਸ ਜਾਰੀ ਕੀਤੈ। ਇਲੈਕਟ੍ਰਾਨਿਕਸ ਅਤੇ ਸੂਚਨਾ ਮੰਤਰਾਲੇ ਦੇ ਸੂਤਰਾਂ ਮੁਤਾਬਕ ਸਰਕਾਰ ਨੇ 3 ਦਿਨਾਂ ਦੇ ਅੰਦਰ ਵੇਰਵੇ ਸਮੇਤ ਜਾਣਕਾਰੀ ਪ੍ਰਦਾਨ ਕਰਨ ਲਈ ਕਿਹਾ ਏ। ਭਾਰਤ ਨੇ ਪਾਕਿਸਤਾਨ ਦੇ ਫਾਰੂਕਾਬਾਦ ਵਿਚ 125 ਸਾਲ ਪੁਰਾਣੇ ਪਵਿੱਤਰ ਗੁਰਦੁਆਰੇ ਸ੍ਰੀ ਗੁਰੂ ਸਿੰਘ ਸਾਹਿਬ ਨੂੰ ਢਾਉਣ ਦੀ ਸਖ਼ਤ ਨਿੰਦਾ ਕੀਤੀ ਹੈ। ਭਾਰਤ ਨੇ ਇਸ ਨੂੰ ਇਕ ਬਹੁਤ ਹੀ ਨਿੰਦਣਯੋਗ ਤੇ ਘਿਨਾਉਣੀ ਕਾਰਵਾਈ ਦੱਸਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਗੁਰਦੁਆਰਾ ਸਾਹਿਬ ਨੂੰ ਢਾਉਣ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਸਥਾਨਕ ਅਧਿਕਾਰੀਆਂ ਅਤੇ ਇਕੁਇਟੀ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਕਾਰਵਾਈ ਨਾ ਕੀਤੀ ਜਾਣ ਤੇ ਵੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਸ੍ਰੀ ਜੈਸਵਾਲ ਨੇ ਕਿਹਾ ਕਿ ਪਾਕਿਸਤਾਨ 'ਚ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਪੂਜਾ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਭਾਰਤ ਨੇ ਪਾਕਿਸਤਾਨ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਅਤੇ ਮੁਲਜ਼ਮਾਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਉਣ ਲਈ ਆਖਿਆ। ਸ੍ਰੀ ਜੈਸਵਾਲ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਤਬਾਹ ਹੋਏ ਹਿੱਸਿਆਂ ਨੂੰ ਜਲਦ ਤੋਂ ਜਲਦ ਦੁਬਾਰਾ ਬਣਾਇਆ ਜਾਣਾ ਚਾਹੀਦਾ ਹੈ। ਭਾਰਤ ਨੇ ਪਾਕਿਸਤਾਨ ਨੂੰ ਘੱਟ ਗਿਣਤੀ ਭਾਈਚਾਰਿਆਂ ਅਤੇ ਉਨ੍ਹਾਂ ਦੇ ਪੂਜਾ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਵੀ ਕਿਹਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕੱਲ੍ਹ ਦਿੱਲੀ 'ਚ ਡੇਂਗੂ ਦੀਆਂ ਤਿਆਰੀਆਂ ਬਾਰੇ ਇੱਕ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬਿਆਂ ਅਤੇ ਨਗਰ ਨਿਗਮਾਂ ਨੂੰ ਡੇਂਗੂ ਦੇ ਮਾਮਲਿਆਂ 'ਚ ਸੰਭਾਵੀ ਵਾਧੇ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦੈ। ਉਨ੍ਹਾਂ ਰਾਜਾਂ ਨੂੰ ਜਾਗਰੂਕਤਾ ਤੇ ਰੋਕਥਾਮ ਦੇ ਉਪਰਾਲਿਆਂ 'ਚ ਵਾਰਡ ਕਮਿਸ਼ਨਰਾਂ, ਚੁਣੇ ਹੋਏ ਨੁਮਾਇੰਦਿਆਂ ਤੇ ਨਿਵਾਸੀ ਭਲਾਈ ਸੰਗਠਨਾਂ ਨੂੰ ਸ਼ਾਮਲ ਕਰਨ ਦੀ ਵੀ ਅਪੀਲ ਕੀਤੀ। ਭਾਰਤ ਅਤੇ ਮਲੇਸ਼ੀਆ ਨੇ ਕੱਲ੍ਹ ਨਵੀਂ ਦਿੱਲੀ 'ਚ 12ਵੀਂ ਸਬ ਕਮੇਟੀ ਦੀ ਮੀਟਿੰਗ ਦੌਰਾਨ ਦੁਵੱਲੇ ਫੌਜੀ ਸਹਿਯੋਗ ਦੇ ਪਹਿਲੂਆਂ ਦੀ ਸਮੀਖਿਆ ਕੀਤੀ। ਰੱਖਿਆ ਮੰਤਰਾਲੇ ਨੇ ਕਿਹੈ ਕਿ ਦੋਵਾਂ ਦੇਸ਼ਾਂ ਨੇ ਹਿੰਦ ਪ੍ਰਸ਼ਾਂਤ ਖੇਤਰ 'ਚ ਸ਼ਾਂਤੀ, ਸੁਰੱਖਿਆ ਅਤੇ ਨੈਵੀਗੇਸ਼ਨ ਦੀ ਆਜ਼ਾਦੀ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਮੀਟਿੰਗ ਦੌਰਾਨ ਫੌਜੀ ਆਦਾਨ ਪ੍ਰਦਾਨ, ਦੁਵੱਲੇ ਅਭਿਆਸ, ਸਿਖਲਾਈ, ਸਮਰੱਥਾ ਨਿਰਮਾਣ ਅਤੇ ਸਮੁੰਦਰੀ ਸਹਿਯੋਗ ਸਮੇਤ ਵੱਖ ਵੱਖ ਰੱਖਿਆ ਗਤੀਵਿਧੀਆਂ 'ਤੇ ਚਰਚਾ ਕੀਤੀ ਗਈ। ਫੌਜੀ ਸਹਿਯੋਗ ਬਾਰੇ ਸਬ ਕਮੇਟੀ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਰੱਖਿਆ ਮੰਤਰਾਲੇ ਦੇ ਸੰਯੁਕਤ ਸਕੱਤਰ ਅਮਿਤਾਭ ਪ੍ਰਸ਼ਾਦ ਤੇ ਮਲੇਸ਼ੀਆ ਦੇ ਹਥਿਆਰਬੰਦ ਬਲਾਂ ਦੇ ਰੱਖਿਆ ਸੰਚਾਲਨ ਤੇ ਸਿਖਲਾਈ ਦੇ ਸਹਾਇਕ ਮੁਖੀ ਮੇਜਰ ਜਨਰਲ ਆਮੀਰ ਮਹਿਮੂਦ ਬਿਨ ਅਬਦੁਲ ਰਹਿਮਾਨ ਨੇ ਕੀਤੀ। ਮੀਟਿੰਗ 'ਚ ਭਾਰਤ ਮਲੇਸ਼ੀਆ ਰਣਨੀਤਿਕ ਭਾਈਵਾਲੀ ਤਹਿਤ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ। ਮਲੇਸ਼ੀਆ ਦੇ ਵਫਦ ਨੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨਾਲ ਵੀ ਮੁਲਾਕਾਤ ਕੀਤੀ। ਆਪਰੇਸ਼ਨ ਸਿੰਦੂਰ ਦੌਰਾਨ ਏਕੀਕ੍ਰਿਤ ਰੱਖਿਆ ਸਟਾਫ ਦੇ ਮੁਖੀ ਵਜੋਂ ਸੇਵਾਵਾਂ ਨਿਭਾਉਣ ਵਾਲੇ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਕੱਲ੍ਹ ਹਵਾਈ ਸੈਨਾ ਦੇ ਨਵੇਂ ਵਾਈਸ ਚੀਫ ਆਫ ਦਾ ਏਅਰ ਸਟਾਫ ਵਜੋਂ ਅਹੁਦਾ ਸੰਭਾਲ ਲਿਆ। ਉਹ ਏਅਰ ਮਾਰਸ਼ਲ ਨਾਗੇਸ਼ ਕਪੂਰ ਦੀ ਥਾਂ ਲੈਣਗੇ, ਜੋ ਭਾਰਤੀ ਹਵਾਈ ਸੈਨਾ 'ਚ 4 ਦਹਾਕਿਆਂ ਦੀ ਸੇਵਾ ਤੋਂ ਬਾਅਦ 3 ਜੂਨ ਨੂੰ ਸੇਵਾ ਮੁਕਤ ਹੋਏ ਸਨ। ਇਸੇ ਦੌਰਾਨ ਲੈਫਟੀਨੈਂਟ ਜਨਰਲ ਸੰਦੀਪ ਜੈਨ ਨੇ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ। ਆਪਣੀ ਲਗਭਗ 4 ਦਹਾਕਿਆਂ ਦੀ ਸ਼ਾਨਦਾਰ ਸੇਵਾ ਦੌਰਾਨ ਉਹਨਾਂ ਵੱਖ ਵੱਖ ਅਹੁਦਿਆਂ 'ਤੇ ਸੇਵਾ ਨਿਭਾਈ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਸਵੇਰੇ ਜੰਮੂ ਤੋਂ ਸ੍ਰੀ ਅਮਰਨਾਥ ਜੀ ਯਾਤਰਾ ਲਈ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ। 57 ਦਿਨਾਂ ਦੀ ਸਾਲਾਨਾ ਯਾਤਰਾ ਅਧਿਕਾਰਤ ਤੌਰ ਤੇ ਕੱਲ੍ਹ ਕਸ਼ਮੀਰ ਦੇ ਦੋਵਾਂ ਮਾਰਗਾਂ ਤੇ ਸ਼ੁਰੂ ਹੋ ਰਹੀ ਹੈ ਤੇ 28 ਅਗਸਤ ਤੱਕ ਜਾਰੀ ਰਹੇਗੀ। ਇਹ ਯਾਤਰਾ ਅਨੰਤਨਾਗ ਜ਼ਿਲ੍ਹੇ ਦੇ ਨੂਨਵਾਨ, ਪਹਿਲਗਾਮ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਚੋਂ ਲੰਘਦੀ ਹੈ। ਸ਼ਰਧਾਲੂਆਂ ਨੂੰ ਸਿਰਫ਼ ਜੰਮੂ ਸ੍ਰੀਨਗਰ ਰਾਸ਼ਟਰੀ ਰਾਜਮਾਰਗ 44 ਤੇ ਹੀ ਯਾਤਰਾ ਕਰਨੀ ਹੋਵੇਗੀ। ਸ਼ਰਧਾਲੂਆਂ ਨੂੰ ਮੁਗਲ ਰੋਡ ਅਤੇ ਤਾਰ ਰੋਡ ਵਰਗੇ ਬਦਲਵੇਂ ਮਾਰਗਾਂ ਦੀ ਵਰਤੋਂ ਕਰਨ ਦੀ ਮਨਾਹੀ ਹੋਵੇਗੀ। ਰਜਿਸਟ੍ਰੇਸ਼ਨ ਆਨਲਾਈਨ ਤੇ ਆਫਲਾਈਨ ਦੋਵੇਂ ਤਰ੍ਹਾਂ ਨਾਲ ਜਾਰੀ ਹੈ ਤੇ ਕਰੀਬ 4 ਲੱਖ ਸ਼ਰਧਾਲੂਆਂ ਨੇ ਯਾਤਰਾ ਤੋਂ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਲਈ ਹੈ। ਦੱਖਣ ਪੂਰਬੀ ਮੱਧ ਰੇਲਵੇ ਦੇ ਰਾਏਪੁਰ ਡਿਵੀਜ਼ਨ ਵਿੱਚ ਦੁਰਗ ਤਾਰੂਕੀ ਸੈਕਸ਼ਨ ਉੱਤੇ 13 ਸਟੇਸ਼ਨਾਂ ਤੇ ਪੈਨਲ ਇੰਟਰਲਾਕਿੰਗ ਨੂੰ ਇਲੈਕਟ੍ਰਾਨਿਕ ਇੰਟਰਲਾਕਿੰਗ 'ਚ ਬਦਲਿਆ ਜਾਵੇਗਾ। ਰੇਲਵੇ ਮੰਤਰਾਲੇ ਮੁਤਾਬਕ ਇਸ ਪ੍ਰੋਜੈਕਟ ਵਾਸਤੇ 200 ਕਰੋੜ ਰੁਪਏ ਤੋਂ ਵੱਧ ਦੀ ਰਕਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਯਾਤਰਾ ਸੁਰੱਖਿਅਤ ਹੋਵੇਗੀ ਤੇ ਰੇਲ ਆਵਾਜਾਈ ਸੁਖਾਲੀ ਬਣੇਗੀ। ਮੌਸਮ ਵਿਭਾਗ ਨੇ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਕਈ ਥਾਵਾਂ ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਜਲੰਧਰ, ਫਰੀਦਕੋਟ, ਮਾਨਸਾ, ਮੋਹਾਲੀ ਤੇ ਫਤਿਹਗੜ੍ਹ ਸਾਹਿਬ ਸਮੇਤ ਹੋਰਨਾਂ ਕਈ ਜ਼ਿਲ੍ਹਿਆਂ 'ਚ ਬੀਤੀ ਦੇਰ ਰਾਤ ਤੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਉਧਰ ਮੌਸਮ ਵਿਭਾਗ ਨੇ ਕਿਹੈ ਕਿ ਦੱਖਣ ਪੱਛਮੀ ਮੌਨਸੂਨ ਅਗਲੇ 2 ਦਿਨਾਂ 'ਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰੀ ਅਰਬ ਸਾਗਰ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਰਾਜਸਥਾਨ 'ਚ ਵੀ ਅੱਗੇ ਵਧੇਗਾ। ਕੇਂਦਰ ਸਰਕਾਰ ਨੇ ਆਸਾਮ 'ਚ ਹਾਲੀ 'ਚ ਆਏ ਹੜ੍ਹਾਂ ਨਾਲ ਨਜਿੱਠਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕੇਂਦਰੀ ਖੇਤੀਬਾੜੀ ਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਕੱਲ੍ਹ ਗੁਹਾਟੀ 'ਚ ਸੂਬਾ ਸਰਕਾਰ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ। ਮੀਟਿੰਗ 'ਚ ਸਭ ਤੋਂ ਵੱਧ ਪ੍ਰਭਾਵਿਤ ਤੇ ਮਾਝੀ ਜ਼ਿਲ੍ਹਾ ਸਮੇਤ ਸੂਬੇ ਭਰ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਤੇ ਇੰਗਲੈਂਡ ਦਰਮਿਆਨ ਬੀਤੀ ਰਾਤ ਚੈਸਟਰ ਲੇ ਸਟਰੀਟ ਵਿਖੇ ਪਹਿਲਾ 2020 ਅੰਤਰਰਾਸ਼ਟਰੀ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ 5 ਮੈਚਾਂ ਦੀ ਲੜੀ 0-0 ਨਾਲ ਬਰਾਬਰੀ ਤੇ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ ਤੇ 199 ਦੌੜਾਂ ਬਣਾਈਆਂ। ਕਪਤਾਨ ਸ਼੍ਰੇਯਸ ਅਈਅਰ ਨੇ ਸਭ ਤੋਂ ਵੱਧ 68 ਦੌੜਾਂ ਬਣਾਈਆਂ। ਮੀਂਹ ਕਾਰਨ ਇੰਗਲੈਂਡ ਦੀ ਟੀਮ ਆਪਣੀ ਪਾਰੀ ਪੂਰੀ ਨਹੀਂ ਕਰ ਸਕੀ। ਲੜੀ ਦਾ ਦੂਜਾ 2020 ਮੈਚ ਨਿਸ਼ਚਨਵਾਰ ਨੂੰ ਮੈਨਚੈਸਟਰ 'ਚ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਪ੍ਰਧਾਨ ਮੰਤਰੀ ਸੁਨਾਏ ਤਕਾਇਚੀ ਨਾਲ ਅੱਜ ਨਵੀਂ ਦਿੱਲੀ 'ਚ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਕਰਨਗੇ। ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਵੱਲੋਂ ਵਿੱਤੀ ਸਾਲ 2025-26 ਲਈ ਵਿਆਜ ਦਰ 7.5% ਰੱਖਣ ਦਾ ਐਲਾਨ। ਕੇਂਦਰ ਸਰਕਾਰ ਨੇ ਭਾਰਤ ਵਿੱਚ ਵਟਸਐਪ ਦੇ ਨਵੇਂ ਯੂਜ਼ਰ ਨੇਮ ਫੀਚਰ ਸਬੰਧੀ ਮੀਟਾ ਨੂੰ ਨੋਟਿਸ ਜਾਰੀ ਕੀਤਾ, 3 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ। ਭਾਰਤ ਨੇ ਪਾਕਿਸਤਾਨ ਦੇ ਫਾਰੂਕਾਬਾਦ 'ਚ 125 ਸਾਲ ਪੁਰਾਣੇ ਪਵਿੱਤਰ ਗੁਰਦੁਆਰੇ ਸ੍ਰੀ ਗੁਰੂ ਸਿੰਘ ਸਾਹਿਬ ਨੂੰ ਢਾਉਣ ਦੀ ਸਖ਼ਤ ਨਿੰਦਾ ਕੀਤੀ। ਮੌਸਮ ਵਿਭਾਗ ਵੱਲੋਂ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਕਈ ਥਾਵਾਂ ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
3: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਲਾ ਲਓ, ਸਵੇਰ ਦੇ 8:40 ਹੋਏ ਨੇ। ਫਿਲਮੀ ਜੰਕਸ਼ਨ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ, ਰਣਦੀਪ ਪੰਧੀਰ। ਇਸ ਪ੍ਰੋਗਰਾਮ 'ਚ ਤੁਸੀਂ ਸੁਣਦੇ ਹੋ ਪੰਜਾਬੀ ਫਿਲਮੀ ਗੀਤ ਅਤੇ ਪ੍ਰੋਗਰਾਮ 'ਚ ਸਭ ਤੋਂ ਪਹਿਲਾ ਗੀਤ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਫਿਲਮ ਗੋਰਿਆਂ ਨੂੰ ਦਫਾ ਕਰੋ ਵਿੱਚੋਂ ਸੁਣਦੇ ਹਾਂ ਇਹ ਗੀਤ।

ਬਾਰਿਸ਼ਾਂ ਦਾ ਮੌਸਮ ਹੈ, ਛੱਤਰੀ ਲੈ ਕੇ ਜਾਣ ਦੀ ਤਾਂ ਸਾਰੇ ਸਲਾਹ ਦਿੰਦੇ ਹੀ ਨੇ, ਪਰ ਜੇ ਬਿਜਲੀ ਡਿੱਗ ਪਏ ਤਾਂ ਕੀ ਕਰਨਾ ਕਦੇ ਸੋਚਿਆ? ਪਹਿਲਾਂ ਤਾਂ ਧਿਆਨ ਦਿਓ ਕਿ ਹਵਾ ਦੀ ਗਤੀ ਬੜੀ ਤੇਜ਼ ਹੈ, ਆਸਮਾਨ ਕਾਲਾ ਪੈ ਗਿਆ, ਬੱਦਲ ਜ਼ੋਰ ਜ਼ੋਰ ਦੀ ਗੱਜ ਰਹੇ ਨੇ ਤਾਂ ਧਾਰ ਲਓ ਕਿ ਬਿਜਲੀ ਡਿੱਗ ਸਕਦੀ ਹੈ। ਅਜਿਹੇ ਹਾਲਾਤਾਂ 'ਚ ਆਪਣੇ ਘਰ ਅੰਦਰ ਹੀ ਰਹੋ ਅਤੇ ਸਫ਼ਰ ਲਈ ਵੀ ਨਾ ਨਿਕਲੋ। ਆਪਣੇ ਘਰ ਦੇ ਬੂਹੇ ਬਾਰੀਆਂ ਬੰਦ ਰੱਖੋ, ਬੱਚਿਆਂ ਨੂੰ ਅਤੇ ਪਾਲਤੂ ਪਸ਼ੂਆਂ ਨੂੰ ਘਰ ਦੇ ਅੰਦਰ ਕਰ ਲਓ, ਬਿਜਲੀ ਦੇ ਉਪਕਰਨਾਂ ਨੂੰ ਬੰਦ ਕਰ ਦਿਓ ਅਤੇ ਪਲੱਗ ਨੂੰ ਸਾਕਟ ਤੋਂ ਬਾਹਰ ਕੱਢ ਦਿਓ। ਬਿਜਲੀ ਪਾਣੀ ਦੀਆਂ ਪਾਈਪਾਂ ਵਿੱਚ ਵੀ ਆ ਸਕਦੀ ਹੈ, ਇਸ ਲਈ ਚੱਲਦੇ ਪਾਣੀ ਤੋਂ ਵੀ ਦੂਰ ਰਹੋ। ਕਿਸੇ ਟੀਨ ਥੱਲੇ ਵੀ ਖੜ੍ਹੇ ਨਾ ਹੋ, ਕੋਸ਼ਿਸ਼ ਕਰੋ ਕਿ ਕਿਸੇ ਨੀਵੀਂ ਥਾਂ 'ਤੇ ਚਲੇ ਜਾਓ ਜਿਸ 'ਚ ਪਾਣੀ ਨਾ ਭਰੇ। ਜ਼ਮੀਨ 'ਤੇ ਆਪਣੇ ਆਪ ਨੂੰ ਸੁੰਗੜਾ ਕੇ ਬੈਠ ਜਾਓ, ਦਰੱਖਤਾਂ ਥੱਲੇ ਨਾ ਖਲੋ, ਅਤੇ ਕਾਰ ਟਾਇਰ 'ਤੇ ਰਬੜ ਦੇ ਸੂਲਾਂ 'ਚ ਵੀ ਬਿਜਲੀ ਪ੍ਰਤੀਰੋਧਕ ਸ਼ਕਤੀ ਨਹੀਂ ਹੈ। ਜੇ ਬਿਜਲੀ ਡਿੱਗ ਪਏ ਤਾਂ ਪੀੜਤ ਨੂੰ ਹਸਪਤਾਲ ਪਹੁੰਚਾ ਦਿਓ, ਮੁੱਢਲੀ ਸਹਾਇਤਾ ਦਿਓ ਅਤੇ ਜਲੇ ਦੇ ਦਾਗ ਦਾ ਧਿਆਨ ਰੱਖ ਲਓ।

ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਗੁਰਦਾਸ ਮਾਨ ਅਤੇ ਅਲਕਾ ਯਾਗਨਿਕ ਦਾ ਗਾਇਆ ਫਿਲਮ ਦੇਸ ਹੋਇਆ ਪਰਦੇਸ ਵਿੱਚੋਂ। ਇਸ ਗੀਤ ਨੂੰ ਸੰਗੀਤਬੱਧ ਕੀਤਾ ਜੈਦੇਵ ਕੁਮਾਰ ਨੇ ਅਤੇ ਬੋਲ ਲਿਖੇ ਨੇ ਗੀਤ ਦੇ ਗੁਰਦਾਸ ਮਾਨ ਹੋਰਾਂ ਨੇ। ਸੁਣਦੇ ਹਾਂ ਇਹ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਮੁੰਬਈ ਦੇ ਪ੍ਰੋਗਰਾਮ FM 100.2 MHz 'ਤੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਸੁਣ ਸਕਦੇ ਹੋ। ਸਮਾਂ ਮਿਲਾ ਲਓ ਸਵੇਰ ਦੇ 10 ਵਜੇ ਨੇ। ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕੁਝ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੇ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨਾਲ ਅੱਜ ਨਵੀਂ ਦਿੱਲੀ 'ਚ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਕਰਨਗੇ। ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਵੱਲੋਂ ਵਿੱਤੀ ਸਾਲ 2025-26 ਲਈ ਵਿਆਜ ਦਰ 8.75% ਰੱਖਣ ਦਾ ਐਲਾਨ। ਕੇਂਦਰ ਸਰਕਾਰ ਨੇ ਭਾਰਤ ਵਿੱਚ ਵਟਸਐਪ 'ਤੇ ਨਵੇਂ ਯੂਜ਼ਰਨੇਮ ਫੀਚਰ ਸਬੰਧੀ ਮੇਟਾ ਨੂੰ ਨੋਟਿਸ ਜਾਰੀ ਕੀਤਾ, 3 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ। ਭਾਰਤ ਨੇ ਪਾਕਿਸਤਾਨ ਦੇ ਫਾਰੂਕਾਬਾਦ 'ਚ 125 ਸਾਲ ਪੁਰਾਣੇ ਪਵਿੱਤਰ ਗੁਰਦੁਆਰੇ ਸ੍ਰੀ ਗੁਰੂ ਸਭਾ ਸਾਹਿਬ ਨੂੰ ਢਾਉਣ ਦੀ ਸਖ਼ਤ ਨਿੰਦਾ ਕੀਤੀ ਹੈ। ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਸਰਦ ਰੁੱਤ ਦਾ ਸਥਾਈ ਪ੍ਰਦੂਸ਼ਣ ਮਾਸਟਰ ਪਲਾਨ ਅਧਿਸੂਚਿਤ ਕੀਤਾ ਹੈ। ਭਾਰਤ ਤੇ ਮਲੇਸ਼ੀਆ ਨੇ ਕੱਲ੍ਹ ਨਵੀਂ ਦਿੱਲੀ 'ਚ 12ਵੀਂ ਸਬ ਕਮੇਟੀ ਦੀ ਮੀਟਿੰਗ ਦੌਰਾਨ ਦੁਵੱਲੇ ਫੌਜੀ ਸਹਿਯੋਗ ਦੇ ਪਹਿਲੂਆਂ ਦੀ ਸਮੀਖਿਆ ਕੀਤੀ। ਪੰਜਾਬ ਸਰਕਾਰ ਵੱਲੋਂ ਕੱਲ੍ਹ ਸੰਗਰੂਰ ਜ਼ਿਲ੍ਹੇ ਦੇ ਧੂਰੀ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ। ਪੰਜਾਬ ਨੇ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਲਈ ਵਸਤੂ ਅਤੇ ਸੇਵਾ ਕਰ GST ਦੀ ਵਸੂਲੀ 'ਚ 24.45% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਏ। ਮੌਸਮ ਵਿਭਾਗ ਵੱਲੋਂ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਨਾਲ ਯੈਲੋ ਅਲਰਟ ਜਾਰੀ। ਪੰਜਾਬ 'ਚ ਕਈ ਥਾਵਾਂ 'ਤੇ ਦੇਰ ਰਾਤ ਤੋਂ ਮੀਂਹ ਪੈ ਰਿਹਾ ਏ। ਅਤੇ ਮਰਦਾਂ ਦੇ ਕ੍ਰਿਕਟ 'ਚ ਭਾਰਤ ਅਤੇ ਇੰਗਲੈਂਡ ਵਿਚਕਾਰ ਬੀਤੀ ਰਾਤ ਚੈਸਟਰਲੇ ਸਟ੍ਰੀਟ ਵਿਖੇ ਪਹਿਲਾ 2020 ਅੰਤਰਰਾਸ਼ਟਰੀ ਮੈਚ ਮੀਂਹ ਕਾਰਨ ਰੱਦ ਹੋਇਆ। ਇਹ ਸਨ ਕੁਝ ਸੁਰਖੀਆਂ। ਸਮਾਂ ਮਿਲਾ ਲਓ ਸਵੇਰ ਦੇ 10:02 ਹੋਏ ਨੇ। ਹੁਣ ਵੇਲਾ ਹੋ ਰਿਹਾ ਜੀ, ਸੁਣਦੇ ਹਾਂ NCERT ਦਾ ਸਪੋਂਸਰਡ ਪ੍ਰੋਗਰਾਮ ਉਮੰਗ। ਅੱਜ ਤੁਸੀਂ ਸੁਣੋਗੇ ਇਸ ਪ੍ਰੋਗਰਾਮ ਦੀ 1319 ਕੜੀ।

0: ਜੀ ਪ੍ਰੋਗਰਾਮ ਚੱਲ ਰਿਹਾ ਹੈਗਾ ਤੁਹਾਡਾ ਆਪਣਾ, ਜਿਸ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਨੂੰ ਅਸੀਂ ਪੂਰਾ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਹਾਂ। ਪ੍ਰੋਗਰਾਮ ਹੈਗਾ ਜੀ ਹੈਲੋ ਫਰਮਾਇਸ਼, ਅਤੇ ਇਸ ਦੇ ਵਿੱਚ ਸਾਡੇ ਅਗਲੇ ਕਾਲਰ ਸਾਡੇ ਨਾਲ ਜਿਹੜੇ ਜੁੜੇ ਨੇ ਜੀ, ਦੇਖਦੇ ਹਾਂ ਕੌਣ ਨੇ ਕਿੱਥੋਂ ਨੇ। ਹੈਲੋ
1: ਹੈਲੋ,
0: ਹਾਂਜੀ ਨਮਸਕਾਰ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ,
0: ਕੀ ਨਾਮ ਹੈ ਜੀ?
1: ਨਾਮ ਮੈਡਮ ਜੀ ਮੇਰਾ ਫਕੀਰ ਸਿੰਘ ਆ ਜੀ, ਪਿੰਡ ਬਾਗੜੀਆਂ ਜੀ, ਜ਼ਿਲ੍ਹਾ ਮਲੇਰਕੋਟਲਾ
0: ਜੀ। ਫਕੀਰ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ, ਤੇ ਕਿਸ ਗੀਤ ਦੀ ਫਰਮਾਇਸ਼ ਦੇ ਨਾਲ ਪਹੁੰਚੇ ਹੋ?
1: ਮੈਡਮ ਜੀ ਗੀਤ ਤੁਸੀਂ ਮੈਨੂੰ ਰਣਜੀਤ ਬਾਵਾ ਦਾ ਸੁਣਾ ਦਿਓ ਜੀ।
0: ਜੀ ਰਣਜੀਤ ਬਾਵਾ ਦਾ ਗੀਤ ਤੁਹਾਨੂੰ ਜ਼ਰੂਰ ਸੁਣਵਾਵਾਂਗੇ, ਤੇ ਮੈਨੂੰ ਇਹ ਦੱਸੋ ਕਿ ਕੰਮਕਾਰ ਕੀ ਕਰਦੇ ਹੋ?
1: ਕੰਮਕਾਰ ਹਰਪ੍ਰੀਤ ਮੈਡਮ ਜੀ ਮੇਰਾ ਆਪਣੇ ਅੱਜ ਤਾਂ ਮਿਸਤਰੀ ਦਾ ਕੰਮ ਆ ਜੀ।
0: ਅੱਛਾ,
1: ਹਾਂਜੀ
0: ਠੀਕ ਹੈ, ਚਲੋ ਕੰਮਕਾਰ ਵਧੀਆ ਚੱਲ ਰਿਹਾ?
1: ਬਹੁਤ ਵਧੀਆ ਚੱਲ ਰਿਹਾ।
0: ਚਲੋ ਇਸ ਤਰੀਕੇ ਨਾਲ ਜੀ ਜੀ ਜੀ
1: ਮਤਲਬ ਕੰਮ ਕਰ ਰਿਹਾ ਜੀ, ਆਪੋ ਆਪਣਾ ਥੋੜ੍ਹਾ ਜਿਹਾ ਹਲਕਾ ਫੁਲਕਾ ਕੰਮ ਕਰਦਾ ਜੀ ਹੁਣ।
0: ਜੀ ਜੀ ਬਿਲਕੁਲ, ਚਲੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਲਈ।
1: ਓਕੇ ਜੀ, ਧੰਨਵਾਦ ਜੀ।
0: ਗੀਤ ਅਸੀਂ ਇਹਨਾਂ ਦੀ ਫਰਮਾਇਸ਼ ਤੇ ਜ਼ਰੂਰ ਸੁਣਾਂਗੇ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।
2: पॉडकास्ट और वायरल रील्स के शोर में सोचो असली ओजी कौन है? बॉस रेट्रो इज द न्यू कूल और इंडिया का सबसे पहला ट्रेंड सेटर है अपना आकाशवाणी, वही सुकून वाली वाइब, म्यूजिक और सॉलिड इन्फो पूरे 90 सालों से नॉन स्टॉप ट्रेंडिंग। ट्यून इन करो क्योंकि लेजेंड्स कभी आउटडेटेड नहीं होते। आकाशवाणी 90 इयर्स से इंडिया की ओरिजिनल आवाज।
3: ਕੁੜੀਏ ਘਰ ਅੰਦਰ ਆ ਜਾ, ਬਾਹਰ ਦੇਖ ਕਿਵੇਂ ਬੱਦਲ ਗੱਜਦੇ, ਛੇਤੀ ਆ ਜਾ। ਕਹਿੰਦੇ ਮਾਮਾ ਭਾਂਜੀ ਤੇ ਭਾਰੂ ਹੁੰਦੀ ਏ ਬਿਜਲੀ ਚਮਕਣੀ।
4: ਲੈ ਬੇਬੇ ਐਵੀਂ
3: ਹੋਰ ਨੀ ਤਾਂ, ਚੱਲ ਏ ਬੂਹੇ ਬਾਰੀਆਂ ਲਾ, ਇਹ ਨਿਆਣੇ ਸਾਰੇ ਵੇਖ ਅੰਦਰ ਆ ਗਏ ਨੇ। ਉਹ ਮੁੰਡਿਆ ਤੈਨੂੰ ਨੀ ਸੁਣਿਆ, ਫੋਨ ਬੰਦ ਕਰ, ਤਾਰ ਉਤਾਰ, ਫਰਿੱਜ ਟੀਵੀ ਬੰਦ ਕਰ ਦੇ, ਆ ਇੰਟਰਨੈਟ ਬੰਦ ਕਰ, ਘਰ ਦੇ ਅੰਦਰ ਹੀ ਰਹੋ ਜਦ ਤੱਕ ਇਹ ਬਿਜਲੀ ਲਿਸ਼ਕਾਂ ਮਾਰਦੀ ਹੈ। ਘਰੇ ਰਹੋ, ਤੇਰੇ ਬਾਪੂ ਨੂੰ ਵੀ ਹੁਣੇ ਬਾਹਰ ਜਾਣਾ ਸੀ, ਪਰ ਉਹਨੂੰ ਤਾਂ ਪਤਾ ਹੀ ਹੈ ਕਿ ਗੱਡੀ ਦੀਆਂ ਖਿੜਕੀਆਂ ਲਾ ਕੇ ਰੱਖਣੀਆਂ ਨੇ, ਬਿਜਲੀ ਦੀਆਂ ਤਾਰਾਂ ਤੋਂ ਤੇ ਦਰਖਤਾਂ ਤੋਂ ਪਰਾਂ ਗੱਡੀ 'ਚ ਬੈਠਣਾ ਹੈ।
5: ਤੇ ਜੇ ਕਦੇ ਬਿਜਲੀ ਡਿੱਗਣ ਦਾ ਸ਼ਿਕਾਰ ਹੋ ਜਾਓ ਤਾਂ ਪੀੜਤ ਨੂੰ ਹਸਪਤਾਲ ਪਹੁੰਚਾ ਦਿਓ, ਜੇ ਹੋ ਸਕੇ ਤਾਂ ਮੁੱਢਲੀ ਸਹਾਇਤਾ ਦੇ ਦਿਓ।
4: ਬਾਬੇ ਉਸ 'ਚ ਤਾਂ ਬਿਜਲੀ ਏ, ਹੱਥ ਕਿਵੇਂ ਲਾਈਏ?
5: ਉਹ ਬਿਜਲੀ ਵਿੱਚੇ ਥੋੜ੍ਹੀ ਰਹਿ ਗਈ ਏ ਕਿ ਚਾਰਜ ਹੋ ਗਿਆ ਏ ਮੋਬਾਈਲ ਫੋਨ ਵਾਂਗੂ? ਤੂੰ ਉਸ ਦੀ ਮਦਦ ਕਰ ਸਕਦੀ ਏ।

ਧਿਆਨ ਦੇਈਂ, ਕੋਈ ਹੱਡੀ ਨਾ ਟੁੱਟ ਗਈ ਹੋਵੇ ਝਟਕੇ ਨਾਲ, ਜਾਂ ਫਿਰ ਦਿਖਣਾ ਸੁਣਨਾ ਬੰਦ ਨਾ ਹੋ ਗਿਆ ਹੋਵੇ। ਬੰਦਾ ਸੜ ਸਕਦਾ, ਦੇਖ ਲਵੀਂ ਕਿ ਕਿਤੇ ਦਾਗ ਪਿਆ ਹੋਵੇ ਜਿੱਥੋਂ ਬਿਜਲੀ ਸਰੀਰ 'ਚ ਬੜੀ ਅਤੇ ਜਿੱਥੋਂ ਬਾਹਰ ਨਿਕਲੀ।

0: ਜੀ ਨਜ਼ਰਾਂ ਕਈ ਵਾਰੀ ਲੱਗ ਜਾਂਦੀਆਂ ਹੁੰਦੀਆਂ, ਸਾਡੇ ਫੋਨ ਨੂੰ ਵੀ ਲੱਗ ਜਾਂਦੀ ਹੈ, ਪਰ ਕੋਈ ਗੱਲ ਨਹੀਂ ਜੀ, ਅਸੀਂ ਨਜ਼ਰ ਉਤਾਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਦੇਖਦੇ ਹਾਂ ਕਿ ਸਾਡੇ ਨਾਲ ਕਿਹੜੇ ਸਰੋਤਾ ਜੁੜੇ ਨੇ ਅਤੇ ਕਿਸ ਫਰਮਾਇਸ਼ ਦੇ ਨਾਲ ਜੁੜੇ ਨੇ। ਹੈਲੋ,
1: ਹੈਲੋ, ਸਤਿ
0: ਹਾਂਜੀ, ਸਤਿ ਸ਼੍ਰੀ ਅਕਾਲ
1: ਸ਼੍ਰੀ ਅਕਾਲ ਬੜੀ ਜੀ।
0: ਜੀ, ਕੀ ਨਾਮ ਹੈ ਜੀ?
1: ਮੈਂ ਸੁੱਚਾ ਸਿੰਘ, ਪਿੰਡ ਪਛਾਣਾ, ਜ਼ਿਲ੍ਹਾ ਪਟਿਆਲਾ ਤੋਂ ਬੋਲ ਰਿਹਾ ਜੀ।
0: ਜੀ ਸੁੱਚਾ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਅੱਜ ਸੁਣਾ ਦਿਓ ਜੀ, ਬਲਕਾਰ ਸਿੱਧੂ ਦਾ ਜੀ, ਮਹਿੰਦੀ ਦੇ ਬੂਟੇ ਨੂੰ।
0: ਲਓ ਜੀ, ਮਹਿੰਦੀ ਦੇ ਬੂਟੇ ਨੂੰ ਪਾਣੀ ਤਾਂ ਰੱਬ ਨਹੀਂ ਪਾਤਾ ਹੈਗਾ, ਅਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ
1: ਹਾਂਜੀ ਹਾਂਜੀ,
0: ਜੀ
1: ਥੈਂਕ ਯੂ ਮੈਡਮ ਜੀ,
0: ਜੀ
1: ਬਹੁਤ ਧੰਨਵਾਦ
0: ਧੰਨਵਾਦ।
1: ਜੀ।

0: ਜੀ, ਸਾਡਾ ਵੀ ਸੁਪਨਾ ਹੈਗਾ ਕਿ ਅਸੀਂ ਪ੍ਰੋਗਰਾਮ ਦਾ ਜਿਹੜਾ ਅਖੀਰ ਹੈ ਉਹ ਕਿਸੇ ਸਰੋਤਾ ਦੀ ਕਾਲ ਦੇ ਨਾਲ ਕਰੀਏ। ਦੇਖਦੇ ਹਾਂ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ। ਹੈਲੋ,
1: ਹੈਲੋ, ਨਮਸਕਾਰ ਜੀ, ਬਠਿੰਡੇ ਵਾਲੇ ਹੋ?
0: ਨਮਸਕਾਰ ਜੀ, ਪਟਿਆਲੇ ਵਾਲੇ ਹੋ, ਕੀ ਹਾਲ ਚਾਲ ਹੈ?
1: ਨਾ, ਮੈਂ ਨਾਭੇ ਵਾਲਾ ਜੀ, ਭੀਮ ਸੈਨ।
0: ਚਲੋ ਕੋਈ ਗੱਲ ਨਹੀਂ, ਪਟਿਆਲਾ ਨਾਭਾ ਇੱਕ ਪਾਸੇ ਜਿਹੀ ਆ, ਹੈ ਨਾ। ਸੋ ਭੀਮ ਸੈਨ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ
1: ਮਿਹਰਬਾਨੀ ਸ਼ੁਕਰੀ
0: ਜੀ, ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਨਰਿੰਦਰ ਵੀ ਬੜਾ ਸਾਂਦਾ ਜੀ, ਅਸਾਂ ਨਹੀਂ ਕਨੌੜ ਝੱਲਣੀ
0: ਜੀ, ਆਪਾਂ ਜਵਾਨੀ ਝੱਲਦੇ ਕਨੌੜ। ਸੋ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ। ਗੀਤ ਆ ਰਿਹਾ
1: ਠੀਕ ਹੈ
0: ਜੀ।

0: ਜੀ ਪ੍ਰੋਗਰਾਮ ਆਪਣਾ ਬਿਲਕੁਲ ਆਖਰੀ ਪੜਾਅ ਤੇ ਹੈ, ਸੋ ਇਸੇ ਦੇ ਨਾਲ ਹੀ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਹੱਸਦੇ ਰਹੋ, ਵੱਸਦੇ ਰਹੋ ਤੇ ਆਨੰਦ ਮਾਣਦੇ ਰਹੋ। ਆਕਾਸ਼ਵਾਣੀ ਐਫ ਐਮ ਪਟਿਆਲਾ ਦਾ।
1: ਅਸੀਂ ਨਹੀਂ ਮੱਥਾ ਕਿਸੇ ਔਤਰੇ ਦਾ ਸਾੜਨਾ, ਅਸੀਂ ਨਹੀਂ ਮੱਥਾ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਐਫਐਮ ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ ਸਵੇਰ ਦੇ 11 ਵਜੇ ਨੇ। ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕੁਝ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੇ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨਾਲ ਅੱਜ ਨਵੀਂ ਦਿੱਲੀ 'ਚ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਕਰਨਗੇ। ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਵੱਲੋਂ ਵਿੱਤੀ ਸਾਲ 2025-26 ਲਈ ਵਿਆਜ ਦਰ 8.25% ਰੱਖਣ ਦਾ ਐਲਾਨ। ਕੇਂਦਰ ਸਰਕਾਰ ਨੇ ਭਾਰਤ ਵਿੱਚ ਵਟਸਐਪ ਤੇ ਯੂਜ਼ਰ ਨੇਮ ਫੀਚਰ ਸਬੰਧੀ ਮੀਟਾ ਨੂੰ ਨੋਟਿਸ ਜਾਰੀ ਕੀਤਾ, 3 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ। ਭਾਰਤ ਨੇ ਪਾਕਿਸਤਾਨ ਦੇ ਫਾਰੂਕਾਬਾਦ ਵਿੱਚ 125 ਸਾਲ ਪੁਰਾਣੇ ਪਵਿੱਤਰ ਗੁਰਦੁਆਰੇ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਨੂੰ ਢਾਉਣ ਦੀ ਸਖ਼ਤ ਨਿੰਦਾ ਕੀਤੀ ਹੈ। ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਸਰਦ ਰੁੱਤ ਦਾ ਸਥਾਈ ਪ੍ਰਦੂਸ਼ਣ ਮਾਸਟਰ ਪਲਾਨ ਅਧਿਸੂਚਿਤ ਕੀਤਾ ਹੈ। ਭਾਰਤ ਤੇ ਮਲੇਸ਼ੀਆ ਨੇ ਕੱਲ੍ਹ ਨਵੀਂ ਦਿੱਲੀ 'ਚ 12ਵੀਂ ਸਬ ਕਮੇਟੀ ਦੀ ਮੀਟਿੰਗ ਦੌਰਾਨ ਦੁਵੱਲੇ ਫੌਜੀ ਸਹਿਯੋਗ ਦੇ ਪਹਿਲੂਆਂ ਦੀ ਸਮੀਖਿਆ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਕੱਲ੍ਹ ਤੋਂ ਸੰਗਰੂਰ ਜ਼ਿਲ੍ਹੇ ਦੇ ਧੂਰੀ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ। ਪੰਜਾਬ ਨੇ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਲਈ ਵਸਤੂ ਅਤੇ ਸੇਵਾ ਕਰ GST ਦੀ ਵਸੂਲੀ ਵਿੱਚ 24.45% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ। ਮੌਸਮ ਵਿਭਾਗ ਵੱਲੋਂ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ। ਪੰਜਾਬ 'ਚ ਕਈ ਥਾਵਾਂ 'ਤੇ ਦੇਰ ਰਾਤ ਤੋਂ ਮੀਂਹ ਪੈ ਰਿਹਾ ਹੈ। ਅਤੇ ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਬੀਤੀ ਰਾਤ ਚੈਸਟਰ ਲੇ ਸਟ੍ਰੀਟ ਵਿਖੇ ਪਹਿਲਾ 2020 ਅੰਤਰਰਾਸ਼ਟਰੀ ਮੈਚ ਮੀਂਹ ਕਾਰਨ ਰੱਦ ਹੋਇਆ। ਇਹ ਸਨ ਕੁਝ ਸੁਰਖੀਆਂ। ਸਮਾਂ ਮਿਲਾ ਲਓ ਸਵੇਰ ਦੇ 11:02 ਹੋਏ ਨੇ। ਪ੍ਰੋਗਰਾਮ ਹਿੰਦੀ ਜ਼ਾਇਕਾ ਲੈ ਕੇ ਹਾਜ਼ਰ ਹਾਂ, ਮੈਂ ਰਣਦੀਪ ਬੰਦੀਰ। ਗੁੱਡੀ, ਤੁਹਾ ਬਿਸਕੁਟ ਕਿੱਥੋਂ ਲਏ ਪੁੱਤ?
1: ਮੰਮੀ ਆ ਨਾ, ਬਿੰਦਰ ਚਾਚੇ ਨੇ ਦਿੱਤੇ ਆ।
0: ਕਿਹੜਾ ਬਿੰਦਰ ਪੁੱਤ?
1: ਓਹੀ ਜਿਨ੍ਹਾਂ ਦਾ ਆਟੀ ਕੋਲ ਘਰ ਹੈ। ਓ ਮੰਮੀ, ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ 'ਚ ਖੇਡਣ ਜਾਵਾਂਗੇ।
0: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ, ਮੈਂ ਤੈਨੂੰ ਇੱਕ ਗੱਲ ਦੱਸਾਂ।
1: ਹਾਂਜੀ ਮੰਮੀ, ਕੀ ਕਹਿੰਦੇ ਹੋ?
0: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
1: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆਹ ਵਾਲੀ ਤਾਂ ਖਾ ਲਾਂ ਹੁਣ ਮੈਂ।
0: ਹਾਂ ਹਾਂ, ਹੁਣ ਤਾਂ ਤੂੰ ਖਾ ਲੈ। ਗੁੱਡੀ, ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਦੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐਂ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
1: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
0: ਤੇ ਤੁਸੀਂ ਵੀ

0: सारे अपने बच्चियां नूं चंगी ते माड़ी छो दे बारे च जरूर दसो। ए तुहाडे बच्चे दी शरीरिक ते मानसिक सुरक्षा ते विकास लई बहुत जरूरी है।
1: हिंदी जायका प्रोग्राम ਲਈ ਤੁਸੀਂ ਸਾਨੂੰ ਫਰਮਾਇਸ਼ ਭੇਜਣੀ ਆ ਆਪਣੀ ਪਸੰਦੀਦਾ ਹਿੰਦੀ ਫਿਲਮੀ ਗੀਤ ਲਈ ਸਾਡੇ ਸਟੂਡੀਓ ਦੇ ਵਟਸਐਪ ਨੰਬਰ 'ਤੇ, ਅਤੇ ਸਾਡਾ ਵਟਸਐਪ ਨੰਬਰ ਹੈ 9496506668। ਬਹੁਤ ਸਾਰੀਆਂ ਫਰਮਾਇਸ਼ਾਂ ਸਾਡੇ ਕੋਲ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ। ਸਭ ਤੋਂ ਪਹਿਲੀ ਫਰਮਾਇਸ਼ ਆਈ ਹੈ ਜੀ ਵੜਿੰਗ ਖੇੜਾ ਤੋਂ। ਭੇਜਣ ਵਾਲੇ ਨੇ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਹੋਰਾਂ ਦੀ ਫਰਮਾਇਸ਼ ਹੈ ਜੀ। ਪਿੰਡ ਹੀਰਾਂ ਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ ਅਤੇ ਹਿਮਾਂਸ਼ੂ ਹੋਰਾਂ ਦੀ ਫਰਮਾਇਸ਼ ਹੈ। ਪਿੰਡ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ, ਪ੍ਰਮੋਦ ਅਤੇ ਪੁਸ਼ਪਿੰਦਰ ਕੁਮਾਰ ਹੋਰਾਂ ਦੀ ਫਰਮਾਇਸ਼ ਪਹੁੰਚੀ ਹੈ ਜੀ। ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਹੋਰੀ ਫਰਮਾਇਸ਼ ਸਾਨੂੰ ਭੇਜਦੇ ਨੇ ਜੀ। ਸੁਰਿੰਦਰ ਸਿੰਘ ਹੋਰਾਂ ਨੇ ਫਰਮਾਇਸ਼ ਭੇਜੀ ਹੈ ਸਲੇਮਪੁਰ ਜੱਟਾਂ ਤੋਂ। ਇਹਨਾਂ ਦੇ ਨਾਲ ਨੇ ਲਾਡੀ ਸਿੰਘ ਧਾਲੀਵਾਲ, ਬੰਸੀ ਲਾਲ ਸੰਧੂ, ਪਿੰਡ ਤੇਜਾ ਮੋੜੀ ਅੰਬਾਲਾ ਤੋਂ ਫਰਮਾਇਸ਼ ਸਾਨੂੰ ਭੇਜਦੇ ਨੇ ਜੀ। ਸੁਨੀਲ ਪਾਠਕ, ਕਮਲ, ਦੀਪਿਕਾ ਮਲਹੋਤਰਾ, ਗਾਵਿਆ ਅਤੇ ਸੁੱਚਾ ਸਿੰਘ ਪਾਠਕ ਹੋਰਾਂ ਨੇ ਫਰਮਾਇਸ਼ ਸਾਨੂੰ ਭੇਜੀ ਹੈ ਜੀ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ। ਇਹ ਫਰਮਾਇਸ਼ ਆਈ ਹੈ ਜੀ ਪਿੰਡ ਸੰਦੋਹਾਂ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ, ਮੋਹਨ ਲਾਲ, ਰਾਜੇਸ਼ਵਰ ਸੋਨੂੰ, ਇਰਸ਼ਾਦ ਅਹਿਮਦ ਅੰਸਾਰੀ, ਕਾਮਰਾਨ ਇਰਸ਼ਾਦ, ਅਰਮਾਨ ਇਰਸ਼ਾਦ, ਨਵੇਦ ਅਤੇ ਅਜ਼ਰਾ ਤਬਸਮ ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਜੌਨਪੁਰ, ਉੱਤਰ ਪ੍ਰਦੇਸ਼ ਤੋਂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੇ ਵਿੱਚ ਗੀਤ ਸੁਣਦੇ ਹਾਂ ਲਲਿਤ ਸੇਨ ਅਤੇ ਸ਼ਵੇਤਾ ਸ਼ੈਟੀ ਦੀਆਂ ਆਵਾਜ਼ਾਂ 'ਚ ਫਿਲਮ ਅਫਲਾਤੂਨ ਵਿੱਚੋਂ। ਇਸ ਗੀਤ ਨੂੰ ਸੰਗੀਤਬੱਧ ਕੀਤਾ ਦਿਲੀਪ ਸੇਨ ਨੇ ਅਤੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ।

ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ। ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ ਯਸ਼ਮੀਤ, ਯਸ਼ੂ, ਨਿਰੰਜਨ ਸਿੰਘ, ਸੌਮਿਆ ਸਿੰਘ ਅਤੇ ਅਵੈਲ ਸਿੰਘ ਹੋਰਾਂ ਦੀ ਇਹ ਫਰਮਾਇਸ਼ ਆਈ ਹੈ ਜੀ ਸਾਡੇ ਕੋਲ। ਜਗਸੀਰ ਸਿੰਘ, ਮੰਦਰ ਸਿੰਘ, ਲਛਮਣ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਗੁਰਮੇਲ ਸਿੰਘ, ਭੂਰਾ ਸਿੰਘ ਹੋਰਾਂ ਦੀ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਤੋਂ ਇਹ ਫਰਮਾਇਸ਼ ਸਾਨੂੰ ਭੇਜਦੇ ਨੇ ਜੀ। ਨਰਵੇਲ ਮਹਾਰਾਸ਼ਟਰ ਤੋਂ PS ਅਤੇ ਇਹਨਾਂ ਦੇ ਨਾਲ ਨੇ ਨਿਰਮਲਾ, ਵਿਸ਼ਾਲ, ਸੋਪਾਨ, ਆਸ਼ੀਸ਼ ਅਤੇ ਨਰਾਇਣ ਇੰਗਲੇ। ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਭੇਜਣ ਵਾਲੇ ਨੇ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ, ਅਲਕਮਾ ਅਤੇ ਅਮਲ ਤਸ਼। ਇਹਨਾਂ ਸਾਰਿਆਂ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਇਹ ਹਾਂਸੀ ਉੱਤਰ ਪ੍ਰਦੇਸ਼ ਤੋਂ। ਅਤੇ ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੋਲਕਰ, ਰਤਨਮਾਲਾ ਅਤੇ ਅਰਾਧਿਆ ਹੋਰਾਂ ਦੀ। ਇਸ ਗੀਤ ਦੀ ਫਰਮਾਇਸ਼ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਦਿਸ਼ਾਨੀ ਅਤੇ ਨਮਿਤ ਆਹੂਜਾ ਹੋਰਾਂ ਨੇ ਭੇਜੀ ਹੈ ਜੀ। ਮੈਸਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ ਅਤੇ ਗੁਰਮੰਨਤ ਹੋਰਾਂ ਦੀ ਫਰਮਾਇਸ਼ ਆਈ ਹੈ। ਇਹ ਫਰਮਾਇਸ਼ ਸਾਨੂੰ ਇਸੇ ਗੀਤ ਦੀ ਭੇਜੀ ਹੈ ਜੀ। ਭੇਜਣ ਵਾਲੇ ਨੇ ਸੰਜੇ ਸ਼ਰਮਾ ਅਤੇ ਪ੍ਰਿਯੰਕਾ, ਚੌਟਾਲਾ ਹਰਿਆਣਾ ਤੋਂ ਇਹਨਾਂ ਦੀ ਇਹ ਫਰਮਾਇਸ਼ ਪਹੁੰਚੀ ਹੈ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਹੋਰਾਂ ਨੇ ਫਰਮਾਇਸ਼ ਭੇਜੀ ਹੈ ਜੀ। ਇਹ ਫਰਮਾਇਸ਼ ਪਹੁੰਚੀ ਹੈ ਸੰਦੀਪ ਮੱਕੜ, ਜੋਤੀ, ਮੰਨਤ, ਭਰਤ, ਕਮਲ ਸਾਨੀ, ਗੁਰਾਇਆਂ, ਜਲੰਧਰ ਤੋਂ ਸਾਨੂੰ ਇਹਨਾਂ ਨੇ ਇਹ ਫਰਮਾਇਸ਼ ਭੇਜੀ ਹੈ ਜੀ। ਅਤੇ ਇਹ ਫਰਮਾਇਸ਼ ਆਈ ਹੈ ਜੀ ਰਾਜੇਸ਼ ਸਾਬਲੇ ਪਾਟਿਲ, ਰਾਜਦੀਪ ਅਤੇ ਰਾਸ਼ੀ ਹੋਰਾਂ ਦੀ, ਛਤਰਪਤੀ ਸੰਜੀਵਾ ਨਗਰ ਤੋਂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ 'ਚ ਗੀਤ ਸੁਣਦੇ ਹਾਂ। ਉਦਿਤ ਨਾਰਾਇਣ ਦਾ ਗਾਇਆ, ਫਿਲਮ ਡਰ ਦੇ ਵਿੱਚੋਂ, ਸੰਗੀਤਬੱਧ ਕੀਤਾ ਸ਼ਿਵ ਹਰੀ ਨੇ ਅਤੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ। ਸੁਣਦੇ ਹਾਂ ਇਹ ਗੀਤ।

0: ਗੋਲੂ ਨੂੰ ਵੀ ਨਾਲ ਹੀ ਚੱਕਿਆ ਹੋਇਆ ਹੈ।
1: ਗੋਲੂ ਦੇ ਨਾ ਟੀਕਾ ਲੱਗਣਾ ਸੀ ਅੱਜ, ਉਹੀ ਲਵਾਉਣ ਗਈ ਸੀ।
0: ਅੱਛਾ, ਫਿਰ ਤਾਂ ਸ਼ਹਿਰੋਂ ਆਈਆਂ।
1: ਨਾ ਨਾ, ਸ਼ਹਿਰ ਵਾਲੇ ਹਸਪਤਾਲ ਚੋਂ ਆਉਂਦੇ ਤਾਂ ਹੈਗੇ ਆ 15 ਦਿਨਾਂ ਬਾਅਦ ਆਪਣੀ ਆਂਗਨਵਾੜੀ ਚ, ਉੱਥੋਂ ਹੀ ਆਈਆਂ ਲਵਾ ਕੇ।
0: ਅੱਛਾ, ਤਾਂ ਹੀ ਰੋ ਰੋ ਕੇ ਮੂੰਹ ਉਤਰਿਆ ਪਿਆ ਜਵਾਕ ਦਾ।
1: ਇਹ ਨਹੀਂ ਨਹੀਂ, ਇਹਨੂੰ ਤਾਂ ਤਾਪ ਵੀ ਚੜਿਆ ਹੋਇਆ ਰਾਤ ਦਾ, ਤਾਂ ਹੀ ਤਾਂ ਰੀਂ ਰੀਂ ਕਰੀ ਜਾਂਦਾ।
0: ਕੁੜੇ ਫੋਟ ਤੇਰੀ ਅਕਲ ਦੇ, ਨਾ ਤਾਂ ਤਾਪ ਚੜੇ ਸੀ ਜਵਾਕ ਦੇ ਟੀਕਾ ਲਵਾਤਾ। ਕੁੜੇ ਕਰਮਾ ਮਾਰੀਏ, ਉਈ ਨਾ ਕੋਈ ਹੱਥ ਪੈਰ ਖੜਾ ਲਈ ਜਵਾਕ ਦਾ।
1: ਨਹੀਂ ਭੈਣੇ, ਸੁਰੱਖਿਅਤ ਤੇ ਸੰਪੂਰਨ ਟੀਕਾਕਰਨ ਹਰ ਬੱਚੇ ਦਾ ਹੱਕ ਹੈ। ਇਹ ਟੀਕੇ ਸਾਡੇ ਨਿਆਣਿਆਂ ਨੂੰ ਕਈ ਮਾਰੂ ਤੇ ਜਾਨਲੇਵਾ ਬਿਮਾਰੀਆਂ ਤੋਂ ਬਚਾਉਂਦੇ ਨੇ, ਤੇ ਦੇਸ਼ ਦੇ ਸੁਰੱਖਿਅਤ ਭਵਿੱਖ ਲਈ ਇਹ ਟੀਕਾਕਰਨ ਹਰ ਸਰਕਾਰੀ ਹਸਪਤਾਲ ਤੇ ਮੁੱਢਲੇ ਸਿਹਤ ਕੇਂਦਰਾਂ ਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਏ। ਬੱਚੇ ਦੇ ਬਿਮਾਰ ਹੋਣ ਜਾਂ ਕਿਸੇ ਵੀ ਕਾਰਨ ਵਸ ਇਹ ਟੀਕੇ ਸਾਨੂੰ ਰੋਕਣੇ ਨਹੀਂ ਚਾਹੀਦੇ। ਖੁਸ਼ਹਾਲ ਹੋਵੇ ਘਰ ਪਰਿਵਾਰ ਸੁਰੱਖਿਅਤ ਟੀਕਾਕਰਨ ਦੇ ਨਾਲ।
2: ਹਿੰਦੀ ਜ਼ਾਇਕਾ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਵਟਸਐਪ ਰਾਹੀਂ ਸਾਡੇ ਕੋਲ ਪਹੁੰਚੀ ਹੈ ਜੀ। ਸੰਜਨਾ, ਅੰਕਿਤ ਕੁਮਾਰ, ਸਿਮਰਨ ਅਤੇ ਲੋਹਾਨੀਵਾਲ ਪੂਰਾ ਪਰਿਵਾਰ ਜਗਰਾਓਂ ਪੰਜਾਬ ਤੋਂ, ਇਹਨਾਂ ਦੇ ਨਾਲ ਨੇ ਬੂਟੀ ਰਾਮ ਅਤੇ ਵਿਕਾਸ ਕੁਮਾਰ। ਡਕਾਲੇ ਤੋਂ ਬਿੰਦਰ ਸਿੰਘ, ਚਮਕੌਰ ਸਿੰਘ ਅਤੇ ਇਹਨਾਂ ਦੇ ਸਾਥੀ। ਪਿੰਡ ਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਇਹਨਾਂ ਦਾ ਸਾਰਾ ਪਰਿਵਾਰ। ਡੁਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ ਹੋਰਾਂ ਦੀ ਫਰਮਾਇਸ਼ ਆਈ ਆ। ਬਕਸਰ ਬਿਹਾਰ ਤੋਂ ਸਰਫੁਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ ਅਤੇ ਸੁਰੀਤ ਰਮੇਸ਼ ਸਾਹੂ ਹੋਰੀ ਫਰਮਾਇਸ਼ ਭੇਜਦੇ ਨੇ। ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰੀਆ, ਅਭਿਆਨੰਦ ਆਰੀਆ ਅਤੇ ਪਰਮਾਨੰਦ ਹੋਰਾਂ ਦੀ ਫਰਮਾਇਸ਼ ਪਹੁੰਚੀ ਹੈ ਜੀ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਰਾਹੁਲ, ਪ੍ਰਿਅੰਕਾ, ਮੰਨਤ, ਗੁਰਕੀਰਤ ਅਤੇ ਗੁਰਸ਼ਬਦ ਸਿੰਘ ਰਾਹੁਲ ਹੋਰਾਂ ਨੇ ਫਰਮਾਇਸ਼ ਭੇਜੀ ਹੈ ਜੀ। ਬਠਿੰਡਾ, ਜ਼ਿਲ੍ਹਾ ਦੁਰਗ, ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ, ਜਯੋਤੀ, ਪ੍ਰਹਿਲਾਦ ਅਤੇ ਰਜਿੰਦਰ ਵਰਮਾ ਹੋਰਾਂ ਦੀ। ਅਤੇ ਇਹ ਫਰਮਾਇਸ਼ ਆਈ ਹੈ ਜੀ ਮੋਤਾਲਾ, ਮਹਾਰਾਸ਼ਟਰ ਤੋਂ ਵਿਜੇ ਸੋਲਕਰ ਅਤੇ ਰਤਨ ਮਾਲਾ ਹੋਰਾਂ ਦੀ। ਪਿੰਡ ਚੌਲਦਾ ਬਾਗਪਤ ਤੋਂ ਸੰਜੇ ਡੀਂਗੀਆ, ਨਮਨ ਅਤੇ ਅਪਾਰ ਡੀਂਗੀਆ ਹੋਰਾਂ ਦੀ ਫਰਮਾਇਸ਼ ਪਹੁੰਚੀ ਹੈ ਜੀ। ਅਤੇ ਹਿਮਾਚਲ ਮਨਾਲੀ ਤੋਂ ਹਰਸ਼, ਵਿਨੇ, ਵਿਨੀਤ ਅਤੇ ਰੋਜਸ ਹੋਰਾਂ ਨੇ ਫਰਮਾਇਸ਼ ਭੇਜੀ ਹੈ। ਚੰਡੀਗੜ੍ਹ ਤੋਂ ਸ਼ੇਫਾਲੀ, ਸ਼ੈਫੀ, ਡੇਵਿਸ, ਵਿਮਲਾ ਅਤੇ ਸਤੀਸ਼ ਅਨੀਜਾ ਹੋਰਾਂ ਦੀ ਫਰਮਾਇਸ਼ ਆਈ ਹੈ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਗੀਤ ਸੁਣਦੇ ਹਾਂ। ਫਿਲਮ ਰੌਕ ਸਟਾਰ ਵਿੱਚੋਂ ਏ ਆਰ ਰਹਿਮਾਨ, ਜਾਵੇਦ ਅਲੀ ਅਤੇ ਮੋਹਿਤ ਚੌਹਾਨ ਦੀਆਂ ਆਵਾਜ਼ਾਂ 'ਚ ਸੰਗੀਤਬੱਧ ਕੀਤਾ ਇਸ ਗੀਤ ਨੂੰ ਏ ਆਰ ਰਹਿਮਾਨ ਨੇ। ਫਿਲਮ ਹੈ ਜੀ ਰੌਕ ਸਟਾਰ, ਸੁਣਦੇ ਹਾਂ ਇਹ ਗੀਤ।

0: ਅਤੇ ਇਸ ਦੇ ਨਾਲ ਹੀ ਅੱਜ ਦੇ ਹਿੰਦੀ ਜ਼ਾਇਕਾ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ। ਰਣਦੀਪ ਪੰਧੇਰ ਨੂੰ ਦਿਓ ਇਜਾਜ਼ਤ। ਹੁਣ ਇੱਥੇ ਸੁਣ ਰਹੇ ਸੀ ਪ੍ਰੋਗਰਾਮ ਹਿੰਦੀ ਜ਼ਾਇਕਾ FM band 100.2 ਮੈਗਾਹਰਟ 'ਤੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਸਵੇਰ ਦੇ 11:30 ਹੋਏ ਨੇ।
1: ਚਿੜੀ ਉੱਠ, ਤੋਤਾ ਉੱਠ, ਕਾਂ ਉੱਠ, ਗਟਾਰ ਉੱਠ, ਮੋਰ ਉੱਠ।
2: ਉੱਡ ਗਏ ਪੁੱਤ, ਹੁਣ ਨਹੀਂ ਆਉਂਦੇ, ਹੁਣ ਤਾਂ ਸਾਰੇ ਹੀ ਉੱਡ ਗਏ।
1: ਹਾਏ ਸੱਚੀ ਬੀਬੀ, ਪਹਿਲਾਂ ਆਪਣੀ ਨਿੰਮ ਤੇ ਕਿੰਨੇ ਤੋਤੇ, ਗਟਾਰਾਂ, ਚਿੜੀਆਂ ਹੁੰਦੀਆਂ ਸੀ, ਹੁਣ ਤਾਂ ਨਿੰਮ ਵੀ ਸੁੱਕ ਗਈ ਤੇ ਕੋਈ ਪੰਛੀ ਨਹੀਂ ਦਿਸਦਾ ਹੁਣ ਤਾਂ ਜਮਾ ਵੀ।
2: ਹੋਰ ਪੁੱਤ, ਕੁਛ ਤਾਂ ਦਰਖਤ ਲੋਕਾਂ ਨੇ ਉਈ ਨਹੀਂ ਛੱਡੇ, ਕਦੇ ਵੱਢ ਤੇ ਕਦੇ ਅੱਗ ਲਾ ਕੇ ਫੂਕ ਤੇ। ਆ ਬੱਚੇ ਦਰਖਤਾਂ ਨੂੰ ਪਤਾ ਨਹੀਂ ਕਿਹੜੀ ਚੰਦਰੀ ਜੈ ਖਾਣੇ ਦੀ ਬਿਮਾਰੀ ਲੱਗ ਗਈ, ਇਹ ਵੀ ਸਾਰੇ ਹੀ ਸੁੱਕ ਗਏ।
1: ਬੀਬੀ, ਮੈਂ ਨਾ ਪਾਪੇ ਤੋਂ ਆਲਣਾ ਮੰਗਾਉਣਾ ਬਾਜ਼ਾਰ ਤੋਂ, ਫੇਰ ਤਾਂ ਚਿੜੀ ਆਊਗੀ ਨਾ।
2: ਪੁੱਤ, ਚਿੜੀ ਆਲਣਾ ਟੰਗਣ ਨਾਲ ਨਹੀਂ ਆਉਣੀ, ਚਿੜੀ ਤਾਂ ਰੁੱਖ ਲਾਉਣ ਨਾਲ ਆਊਗੀ, ਨਾਲੇ ਫੇਰ ਕੱਲੀ ਚਿੜੀ ਨੀ, ਸਾਰੇ ਹੀ ਪੰਛੀ ਮੁੜ ਆਉਣਗੇ।
1: ਚੱਲ ਬੀਬੀ, ਫਿਰ ਟੋਆ ਪੱਟੀਏ, ਮੈਂ ਤਾਂ ਹੁਣੇ ਨਵੀਂ ਨਿੰਮ ਲਾਊਂਗਾ।
3: ਗੁਰੂਆਂ ਨੇ ਇਹ ਦੱਸਿਆ, ਬਲਿਹਾਰੀ ਕੁਦਰਤ ਵਸਿਆ, ਕੁਦਰਤ ਨੂੰ ਲਓ ਸੰਭਾਲ, ਨਹੀਂ ਹੋਵਾਂਗੇ ਹਾਲੋਂ ਬੇਹਾਲ।
0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਹਿੰਦੀ ਜ਼ਾਇਕਾ FM band 100.2 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਕ ਸਵੇਰ ਦੇ 11:30 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਫੁਲਕਾਰੀ। ਪ੍ਰੋਗਰਾਮ ਫੁਲਕਾਰੀ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ। ਮੈਂ ਗੁਰਹਰਪ੍ਰੀਤ ਤੇ ਮੇਰੇ ਨਾਲ ਮੌਜੂਦ ਨੇ
4: ਰਣਦੀਪ ਪੰਧੀਰ।
0: ਕਿਆ ਬਾਤ ਹੈ ਰਣਦੀਪ ਜੀ, ਕਿਆ ਹਾਲ ਚਾਲ ਹੈ?
4: ਅੱਜ ਹਾਲ ਚਾਲ ਬਹੁਤ ਵਧੀਆ। ਪੰਜਾਬ 'ਚ ਨਾ ਮੌਨਸੂਨ ਨੇ ਦਸਤਕ ਦੇ ਤੀ।
0: ਹਾਂ, ਇਸੇ ਲਈ ਮੈਨੂੰ ਅੱਜ ਤੁਸੀਂ ਮਿਲ ਗਏ।
4: ਬਿਲਕੁਲ,
0: ਪ੍ਰੋਗਰਾਮ ਦੀ ਸ਼ੁਰੂਆਤ ਨਾ ਮੈਂ ਮਤਲਬ ਇੱਕ ਬੜੇ ਘੈਂਟ ਜਿਹੇ ਗੀਤ ਨਾਲ, ਤੇ ਉਹ ਗੀਤ ਹੈਗਾ ਤੁਹਾਨੂੰ ਡੈਡੀਕੇਟਡ।
4: ਵਾਹ ਜੀ, ਬਹੁਤ ਬਹੁਤ ਸ਼ੁਕਰੀਆ, ਬਿਲਕੁਲ ਆਉਂਦੇ ਹੋ ਜੀ।

0: हाँ जी, कैसा लग गया गाना?
1: वाह जी वाह, बिल्कुल रूह खिड़ गई जिवें मौसम खिड़िया होया। कि तुसी बहुत सोहना सुनाया।
0: अच्छा,
1: ते इत्थे तुसी गल कीती सी गुगनू मुगनू दी, ते सानू गुगनू मुगनू बनाउण दे विच ना साडियां जिहड़ियां रसोईयां ने उहनां दा बड़ा हत्थ है, खास करके साडियां जिहड़ियां रवायती रसोई सी।
0: बिलकुल,
1: ते जिवें हुण मींह दा मौसम है तां ਉਦੋਂ ਮੀਂਹ ਦੇ ਵਿੱਚ ਬਚਪਨ ਤੋਂ ਰਸੋਈ ਦੇ ਵਿੱਚ ਬਣਦੇ ਹੁੰਦੇ ਸੀ ਪਿੱਤਲ ਦੇ ਭਾਂਡਿਆਂ ਦੇ ਵਿੱਚ ਖੀਰ ਪੂੜੇ। ਤੇ ਅੱਜ ਕੱਲ ਭਾਈ ਅਸੀਂ ਆਰਡਰ ਕਰ ਦਿੰਦੇ ਹਾਂ ਬਾਹਰੋਂ ਪੀਜ਼ਾ
0: ਜੀ,
1: ਤੇ ਫਿਰ ਉਹ ਅਸੀਂ ਪਲਾਸਟਿਕ ਦੀ ਪਲੇਟ 'ਚ ਪਾ ਕੇ ਤੇ ਅਸੀਂ ਕਰ ਲੈਂਦੇ ਹਾਂ ਮਾਈਕ੍ਰੋਵੇਵ 'ਚ ਗਰਮ
0: ਜੀ,
1: ਤੇ ਫਰਕ ਪੈ ਗਿਆ।
0: ਉੱਤੇ ਫਿਰ ਚਿਲੀ ਫਲੇਕਸ ਪਾਏ ਹੁੰਦੇ ਆ ਜਾਂ ਫਿਰ ਉਹ ਦੂਜੇ ਜਿਹੜੀਆਂ 25 ਤਰੀਕੇ ਦੀਆਂ ਸੌਸਾਂ ਆਈਆਂ ਸਾਨੂੰ,
1: ਫਿਰ ਅਸੀਂ ਨਾਲ ਕਾਲੇ ਪਾਣੀ ਦਾ ਭਰ ਕੇ ਪੀਂਦੇ ਹਾਂ ਗਲਾਸ।
0: ਹਾਂ,
1: ਫਿਰ ਸਾਨੂੰ ਲੱਗਦਾ ਵੀ ਹੁਣ ਗੱਲ ਬਣ ਗਈ। ਤੇ ਅਸਲ 'ਚ ਗੱਲ ਬਣਦੀ ਨਹੀਂ, ਫਿਰ ਗੱਲ ਸਾਡੀ ਵਿਗੜਦੀ ਜਾਂਦੀ ਹੈ
0: ਜੀ। ਬਿਲਕੁਲ,
1: ਸੋ ਜੀ ਕਈ ਵਾਰ ਨਾ ਫਿਰ ਇਹੀ ਹੁੰਦਾ ਗੁਰੂ ਹਰਪ੍ਰੀਤ ਵੀ ਸਾਨੂੰ ਜਦੋਂ ਸਮੱਸਿਆ ਵੱਡੀ ਹੋ ਜਾਂਦੀ ਹੈ
0: ਜੀ,
1: ਫਿਰ ਅਸੀਂ ਸੋਚਦੇ ਹਾਂ ਵੀ ਅਸੀਂ ਉਹਨਾਂ ਦਾ ਕੁਛ ਕੀਤਾ ਵੀ ਨਹੀਂ। ਅਸਲ 'ਚ ਹੌਲੀ ਹੌਲੀ ਜਿਵੇਂ ਹੁਣ ਤੁਸੀਂ ਕਿਹਾ ਨਾ ਵੀ ਗੁਗਨੂ ਮੂਰ ਨੂੰ ਬਣਾਉਣ ਦੇ ਵਿੱਚ ਜਿਹੜਾ ਹੈਗਾ ਉਹ ਸਾਡੀਆਂ ਲੰਬੇ ਸਮੇਂ ਤੱਕ ਸਾਲਾਂ ਦਾ ਸਾਲ ਸਾਡੀਆਂ ਰਸੋਈਆਂ ਦਾ ਹੱਥ ਹੈ।
0: ਬਿਲਕੁਲ,
1: ਤੇ ਫਿਰ ਜਿਹੜਾ ਹੈਗਾ ਹੁਣ ਜਿਹੜੀ ਨਵੀਂ ਪੀੜ੍ਹੀ ਹੈ ਉਹਦੇ ਲਈ ਸਮੱਸਿਆਵਾਂ ਜ਼ਿਆਦਾ ਨੇ
0: ਜੀ। ਬਿਲਕੁਲ, ਅਸਲ 'ਚ ਗੱਲ ਇਹ ਹੈ ਵੀ ਜਦੋਂ ਬੰਦਾ ਗੁਗਨੂ ਮੁਗਨੂ ਬਣ ਰਿਹਾ ਹੁੰਦਾ ਹੈਗਾ ਉਦੋਂ ਸ਼ੁਰੂ ਸ਼ੁਰੂ 'ਚ ਤਾਂ ਬੜਾ ਕਿਊਟ ਲੱਗਦਾ ਹੈਗਾ, ਕਈ ਏਦਾਂ ਦੀਆਂ ਪਰਸਨੈਲਿਟੀਜ਼ ਹੁੰਦੀਆਂ ਵੀ ਜਦੋਂ ਗੁਗਨੂ ਮੁਗਨੂ ਪੂਰੀ ਤਰੀਕੇ ਨਾਲ ਬਣ ਜਾਂਦੇ ਉਸ ਤੋਂ ਬਾਅਦ 'ਚ ਵੀ ਉਹ ਘੈਂਟੀ ਲੱਗਦੀਆਂ। ਪਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਿਹੜੀਆਂ ਸਿਹਤ ਸਮੱਸਿਆਵਾਂ ਹੈਗੀਆਂ ਉਹ ਬਹੁਤ ਜ਼ਿਆਦਾ ਹੱਦ ਤੋਂ ਵੱਧ ਜਾਂਦੀਆਂ, ਤੇ ਉਸ ਸਮੇਂ ਤੇ ਫਿਰ ਨਾ ਸਾਹਮਣੇ ਵਾਲੇ ਨੂੰ ਭਾਵੇਂ ਅਸੀਂ ਬੜੇ ਸੋਹਣੇ ਲੱਗ ਰਹੇ ਹੁੰਦੇ ਹਾਂ, ਪਿਆਰੇ ਲੱਗ ਰਹੇ ਹੁੰਦੇ ਹਾਂ, ਪਰ ਜਦੋਂ ਅਸੀਂ ਉਸ ਉਹਨਾਂ ਸਮੱਸਿਆਵਾਂ ਦੇ ਨਾਲ ਦੋ ਚਾਰ ਹੋ ਰਹੇ ਹੁੰਦੇ ਹਾਂ ਤਾਂ ਫਿਰ ਸਾਨੂੰ ਪਤਾ ਲੱਗਦਾ ਕਿ ਨਹੀਂ ਇਸ ਹੱਦ ਤੱਕ ਜਾਣਾ ਵੀ ਸਹੀ ਨਹੀਂ ਸੀਗਾ, ਥੋੜਾ ਜਿਹਾ ਪਿੱਛੇ ਸਾਨੂੰ ਰੁਕ ਜਾਣਾ ਚਾਹੀਦਾ ਸੀ। ਸੋ ਉਹ ਜਿਹੜਾ ਪਿੱਛੇ ਕਰਨ ਦਾ ਕੰਮ ਵੀ ਸਾਡੀਆਂ ਰਸੋਈਆਂ ਹੀ ਕਰਦੀਆਂ।
1: ਬਿਲਕੁਲ, ਕਿਉਂਕਿ ਜੇ ਮੈਂ ਔਰਤਾਂ ਦੀ ਸਿਹਤ ਦੀ ਗੱਲ ਕਰਾਂ ਤਾਂ ਉਹਦੇ 'ਚ ਇਹ ਹੈ ਗੁਰੂ ਹਰਪ੍ਰੀਤ ਕਿ ਸਾਡੀਆਂ ਜਿਹੜਾ ਮਾਵਾਂ ਦਾਦੀਆਂ ਦਾ ਜਿਹੜਾ ਖਾਣਾ ਸੀ ਨਾ ਉਹਦੇ 'ਚ ਨਾ ਇਹ ਚੀਜ਼ ਸੀ ਕਿ ਜਿਵੇਂ ਔਰਤਾਂ ਦੇ ਵਿੱਚ ਹਾਰਮੋਨਲ ਚੇਂਜਸ ਬਹੁਤ ਜ਼ਿਆਦਾ ਹੁੰਦੇ ਆ ਤੇ ਉਹਨਾਂ ਦਾ ਮਤਲਬ ਹਰ ਮਹੀਨੇ ਜਿਹੜਾ ਹੈਗਾ ਉਹ ਵੇਟ ਘੱਟਦਾ ਵੱਧਦਾ ਹੀ ਰਹਿੰਦਾ। ਤਾਂ ਉਹ ਜਿਹੜਾ ਸਾਡਾ ਖਾਣਾ ਪੀਣਾ ਸੀ ਨਾ ਜਿਵੇਂ ਉਹਦੀ ਹਲਾਂ ਦੀ ਖੀਰ ਬਣਾ ਲੈਂਦੇ ਸੀ ਹੈ ਨਾ, ਉਹ ਵਿੱਚ ਹਾਲੋਂ ਪਾ ਕੇ ਉਹ ਖੀਰ ਬਣਾ ਲੈਣੀ, ਤਾਂ ਉਹ ਇੱਕ ਔਸ਼ਧੀਆਂ ਸੀਗੀਆਂ ਜਿਹੜਾ ਸਾਡਾ ਖਾਣਾ ਸੀ ਹੈ ਨਾ, ਉਹ ਸਾਡੀ ਸਿਹਤ ਨੂੰ ਤੰਦਰੁਸਤ ਰੱਖਦਾ ਸੀ। ਹੁਣ ਕਈ ਵਾਰ ਲੱਗਦਾ ਵੀ ਅਸੀਂ ਇਕੱਲਾ ਜੀਭ ਦੇ ਸਵਾਦ ਨੂੰ ਭੱਜੇ ਫਿਰਦੇ ਹਾਂ
0: ਜੀ। ਅਸਲ 'ਚ ਦੋ ਚੀਜ਼ਾਂ ਹੁੰਦੀਆਂ ਹੈਗੀਆਂ ਕਿ ਜਦੋਂ ਅਸੀਂ ਔਸ਼ਧੀ

0: ਬੱਚਿਆਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਰਸੋਈ ਦੀ ਗੱਲ ਕਰਦੇ ਹਾਂ ਤਾਂ ਸਾਡੇ ਬਜ਼ੁਰਗ ਵੀ ਇਹ ਗੱਲ ਕਿਹਾ ਕਰਦੇ ਸੀ ਕਿ ਤੁਹਾਨੂੰ ਜੇ ਕੋਈ ਕਿਸੇ ਕਿਸਮ ਦੀ ਸਿਹਤ ਸਮੱਸਿਆ ਆ ਵੀ ਰਹੀ ਹੈ ਨਾ, ਤਾਂ ਉਹਦਾ ਹੱਲ ਤੁਹਾਡੀ ਰਸੋਈ ਦੇ ਅੰਦਰ ਹੀ ਪਿਆ,
1: ਬਿਲਕੁਲ
0: ਉਹਨੂੰ ਲੱਭਣ ਦੀ ਜ਼ਰੂਰਤ ਹੈ। ਪਰ ਹੁੰਦਾ ਕੀ ਹੈ ਕਿ ਸਿਰ ਦੁਖਣ ਲੱਗਦਾ ਤੇ ਨਾਲ ਦੀ ਨਾਲ ਅਸੀਂ ਇੱਕ ਅੱਧੀ ਗੋਲੀ ਅੰਦਰ ਸੱਟ ਲੈਂਦੇ
1: ਹਾਂ,
0: ਚਲੋ ਜੀ ਸਿਰ ਦਰਦ ਗਾਇਬ, ਤੇ ਨਾਲ ਦੀ ਨਾਲ ਸਾਨੂੰ ਫਿਰ ਯਾਦ ਹੀ ਨਹੀਂ ਰਹਿੰਦਾ ਕਿ ਉਸ ਗੋਲੀ ਨਾਲ ਹੋਰ ਜਿਹੜੇ ਸਾਈਡ ਇਫੈਕਟਸ ਆ ਉਹ ਕੀ ਹੋਣਗੇ।
1: ਤੇ ਇੱਥੋਂ ਤੱਕ ਵੀ ਕਈ ਵਾਰ ਤਾਂ ਅਸੀਂ ਡਾਕਟਰ ਕੋਲ ਵੀ ਨਾ ਗੁਰੂ ਹਰਪ੍ਰੀਤ, ਅਸੀਂ ਕੋਈ ਚੈੱਕਅਪ ਨਹੀਂ ਕਰਾਉਂਦੇ, ਕੋਈ ਕੁਛ ਨਹੀਂ, ਇਸ ਤੋਂ ਠਾ ਜਾ ਕੇ ਸਿੱਧਾ ਡਾਕਟਰ ਕੋਲ ਵੀ ਨਹੀਂ, ਅਸੀਂ ਜਾਂਦੇ ਹਾਂ ਜੀ ਮੈਡੀਕਲ ਸਟੋਰ ਤੇ, ਤੇ ਅਸੀਂ ਉਹਨਾਂ ਨੂੰ ਸਿੱਧਾ ਦੱਸਦੇ ਹਾਂ ਵੀ ਸਾਨੂੰ ਆਹ ਹਰੇ ਪੀਲੇ ਨੀਲੇ ਪੰਨੇ ਵਾਲੀ ਗੋਲੀ ਦੇ ਦੇ
0: ਜੀ,
1: ਤੇ ਫਿਰ ਅਸੀਂ ਆਮ ਬਾਕੀ ਆਪਣਾ ਆਪੇ ਕਰ ਲਾਂਗੇ, ਹਨਾ। ਜਿਵੇਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਅਸੀਂ ਪੰਜਾਬੀ ਸਿਨੇਮਾ ਦੀ ਗੱਲ ਕਰਦੇ ਹਾਂ
0: ਜੀ,
1: ਤਾਂ ਇੱਕ ਜਿਹੜੀ ਫਿਲਮ ਕਾਫੀ ਸਮਾਂ ਪਹਿਲਾਂ ਜਿਹੜੀ ਹੈ, ਜਿਹਨੂੰ ਅਸੀਂ ਮੰਨਦੇ ਹਾਂ ਵੀ ਜਿਹੜਾ ਦੌਰ ਹੈ ਵਾਪਸ ਆਇਆ ਸੀ ਜੀ ਆਇਆਂ ਨੂੰ ਦੇ ਨਾਲ
0: ਜੀ,
1: ਪੰਜਾਬੀ ਫਿਲਮ ਇੰਡਸਟਰੀ ਮੁੜ ਕੇ ਆਈ ਹੈ ਨਾ, ਤਾਂ ਉਹਦੇ ਚ ਨਾ ਇੱਕ ਸੀਨ ਸੀ ਜਿਹਦੇ ਚ ਡਾਕਟਰ ਕੁੜੀ ਜਿਹੜੀ ਕੈਨੇਡਾ ਤੋਂ ਆਉਂਦੀ ਹੈ, ਤੇ ਉਹਦੇ ਕੋਲ ਕਹਿੰਦੀ ਮੈਂ ਪਿੰਡ ਦੀ ਡਿਸਪੈਂਸਰੀ ਚ ਬੈਠਦੀ ਹੈ, ਤੇ ਜਿਹੜੀ ਵੀ ਬੀਬੀ ਆਉਂਦੀ ਹੈ ਕਹਿੰਦੀ ਵੀ ਲਾਈ ਮੇਰੇ ਟੀਕਾ, ਮੇਰੇ ਆਹ ਟੀਕਾ ਲਾ ਦੇ, ਮੈਨੂੰ ਉਹ ਹੋਣੀ ਉਹਦੇ, ਕਹਿੰਦੀ ਡਾਕਟਰ ਮੈਂ ਕਿ ਤੁਸੀਂ ਹੋ, ਤੁਹਾਨੂੰ ਕਿਵੇਂ ਪਤਾ ਹੈ। ਤਾਂ ਗੱਲ ਇਹੀ ਹੈ ਕਿ ਸਾਨੂੰ ਖੁਦ ਨੂੰ ਹੀ ਪਤਾ ਹੁੰਦਾ ਵੀ ਅਸੀਂ ਇੰਨੇ ਪੱਕੇ ਹੋਏ ਹੋਏ ਨਾ, ਅਸੀਂ ਬਿਲਕੁਲ ਡੀਪ ਨਹੀਂ ਸੋਚਦੇ ਕਿ ਇਹਦਾ ਕੀ ਫਾਇਦਾ ਹੋਊਗਾ, ਇਹਦਾ ਕੀ ਨੁਕਸਾਨ ਹੋਊਗਾ। ਹੁਣ ਤਾਂ ਅਸੀਂ ਦਹਿ ਤੇਰੇ ਦੀ ਲੈ ਤੇਰੇ ਦੀ, ਤੇ ਸਾਨੂੰ ਇਹ ਹੈ ਵੀ ਸਾਤੋਂ ਸਿਆਣਾ ਹੈ ਕੋਈ ਨੀ।
0: ਬਿਲਕੁਲ। ਔਰ ਦੂਜੀ ਰਹਿੰਦੀ ਖੁੰਦੀ ਕਸਰ ਜਿਹੜੇ ਸਾਡੇ AI ਨੇ ਪੂਰੀ ਕਰਤੀ, ਮਤਲਬ ਸਾਨੂੰ ਕੋਈ ਸਿਮਟਮਸ ਆ ਰਹੇ ਹੁੰਦੇ, ਅਸੀਂ ਨਾਲ ਦੀ ਨਾਲ ChatGPT ਨੂੰ ਦਿੰਦੇ ਹਾਂ ਵੀ ਜੀ ਆਹ ਸਿਮਟਮਸ ਆ ਰਹੇ ਆ, ਤੇ ਅੱਗੋਂ ਉਹ ਜਿਹੜੇ ਸਾਨੂੰ 10 ਚੀਜ਼ਾਂ ਗਣਾ ਦਿੰਦਾ ਵੀ ਤੁਹਾਡੇ ਨਾਲ ਆਹ ਵੀ ਹੋ ਸਕਦਾ, ਆਹ ਵੀ ਹੋ ਸਕਦਾ, ਆਹ ਵੀ ਹੋ ਸਕਦਾ।
1: ਬਿਲਕੁਲ। ਇੱਕ ਦਿਨ ਰੇਡੀਓ OPD ਚ ਇੱਕ ਡਾਕਟਰ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਨਾ ਗੁਰੂ ਹਰਪ੍ਰੀਤ, ਕਹਿੰਦੇ ਪਹਿਲਾਂ ਮੈਡਮ ਅਸੀਂ ਪੇਸ਼ੈਂਟ ਨੂੰ ਦੱਸਦੇ ਹੁੰਦੇ ਸੀ ਕਿ ਤੁਹਾਨੂੰ ਕੀ ਬਿਮਾਰੀ ਹੈ, ਕਹਿੰਦੇ ਹੁਣ ਪੇਸ਼ੈਂਟ ਸਾਨੂੰ ਆ ਕੇ ਕਹਿੰਦਾ ਕਿ ਮੈਨੂੰ ਇਹ ਬਿਮਾਰੀ ਹੈ, ਇਹਦਾ ਇਲਾਜ ਕਰ ਦਿਓ, ਤੇ ਕਹਿੰਦੇ ਅਸੀਂ ਕਹਿੰਦੇ ਵੀ ਰੁਕੋ, ਪਹਿਲੇ ਅਸੀਂ ਆਪਣੇ ਤਰੀਕੇ ਨਾਲ ਚੈੱਕਅਪ ਕਰਾਂਗੇ, ਕਹਿੰਦੇ ਉਹ ਸਾਨੂੰ ਕਹਿੰਦੇ ਨਹੀਂ ਸਾਨੂੰ ਪਤਾ, ਕਹਿੰਦੇ ਮੈਂ ਕਿਹਾ ਵੀ ਤੁਸੀਂ ਗੂਗਲ ਤੋਂ ਕਰਾ ਕੇ ਆਏ ਹੋ, ਅਸੀਂ ਆਪਣੇ ਲਿਹਾਜ਼ ਦੇ ਵਿੱਚ ਇੱਕ ਵਾਰ ਕਰ ਲਈਏ, ਤੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਵੀ ਤੁਹਾਨੂੰ ਸਮੱਸਿਆ ਕੀ ਹੈ।
0: ਇੱਕ ਵਾਰ ਮੇਰੇ ਨਾਲ ਵੀ ਐਂ ਹੋਈ, ਮਤਲਬ ਕਈ ਵਾਰ ਜਦੋਂ ਆਪਾਂ ਆਫਿਸ ਆਵਰਸ 'ਚ ਹੁੰਦੇ ਹਾਂ, 9 to 5 ਦੀ ਜੋਬ 'ਚ ਹੁੰਦੇ ਹਾਂ, ਤਾਂ ਉਸ ਟਾਈਮ ਦੇ ਉੱਪਰ ਕੀ ਹੁੰਦਾ ਹੈਗਾ ਕਿ ਸ਼ੁਰੂਆਤ 'ਚ ਜਦੋਂ ਬੰਦਾ ਵਿਹਲਾ ਰਹਿਣ ਗਿੱਜਿਆ ਹੋਵੇ, ਤੇ ਸ਼ੁਰੂ 'ਚ ਨਵਾਂ ਨਵਾਂ ਕੰਪਿਊਟਰ ਨਾਲ ਵਾਹ ਪਿਆ ਹੋਵੇ, ਤੇ ਫਿਰ 9 to 5 ਬਹਿਣਾ ਪੈ ਜੇ, ਤਾਂ ਫਿਰ ਧੌਣ ਜੀ ਨਾ ਆਕੜਨੀ ਸ਼ੁਰੂ ਹੋ ਜਾਂਦੀ ਹੈ, ਤੇ ਫਿਰ ਅਸੀਂ ਅਕਸਰ ਹੀ ਕਹਿ ਦਿੰਦੇ ਹਾਂ ਜੀ ਸਰਵਾਈਕਲ ਹੋ ਗਿਆ। ਤੇ ਮੇਰੇ ਅੱਗੇ ਨੇ ਜਾ ਕੇ ਜਿਹੜਾ ਉੱਥੇ ਯੂਨੀਵਰਸਿਟੀ 'ਚ ਜਿਹੜੀ ਸਾਡੀ ਮਤਲਬ ਮੈਡੀਕਲ ਫੈਸਿਲਿਟੀ ਸੀਗੀ, ਮੈਡੀਕਲ ਰੂਮ ਸੀਗਾ, ਉੱਥੇ ਜਾ ਕੇ ਮੈਂ ਕਹਿਤਾ, ਮੈਂ ਕਿਹਾ ਜੀ ਮੈਨੂੰ ਤਾਂ ਸਰਵਾਈਕਲ ਹੋ ਗਿਆ, ਕਹਿੰਦੇ ਜੀ ਤੁਹਾਨੂੰ ਕਿਵੇਂ ਪਤਾ, ਮੈਂ ਕਿਹਾ ਜੀ ਵੀ ਧੌਣ ਆਕੜੀ ਪਈ ਹੈ, ਮੇਰੀ ਤਾਂ ਸਰਵਾਈਕਲ ਹੀ ਹੈ, ਕਹਿੰਦੇ ਸ਼ਾਬਾਸ਼ ਹੈ ਤੁਹਾਡੇ, ਮਤਲਬ ਜੇ ਤੁਹਾਡੇ ਵਰਗੇ ਬੰਦੇ ਆਹ ਗੱਲ ਕਹਿਣਗੇ ਤਾਂ ਅਸੀਂ ਬਾਕੀਆਂ ਨੂੰ ਕੀ ਕਹਾਂਗੇ। ਮੈਂ ਕੀ ਗੱਲ ਹੋ ਗਈ, ਕਹਿੰਦੇ ਸਰਵਾਈਕਲ ਉਹਨਾਂ ਦੇ ਕਹਿਣ ਦੇ ਮੁਤਾਬਿਕ, ਉਸ ਡਾਕਟਰ ਦੇ ਕਹਿਣ ਦੇ ਮੁਤਾਬਿਕ, ਕਿ ਸਰਵਾਈਕਲ ਹਮੇਸ਼ਾ ਵੱਡੀ ਉਮਰ 'ਚ ਹੁੰਦਾ,
1: ਜਿਹੜੀ
0: ਦਿੱਕਤ ਹੈਗੀ ਆ ਉਹ ਹੈਗੀ ਹੈ ਧੌਣ ਦੇ ਆਕੜਨ ਦੀ, ਜ਼ਿਆਦਾ ਟਾਈਮ ਇੱਕ ਥਾਂ ਤੇ ਤੁਸੀਂ ਬੈਠੇ ਰਹੇ, ਕੰਪਿਊਟਰ ਤੇ ਨਿਗਾਹ ਲਾਈ ਰੱਖੀ, ਤਾਂ ਕਰਕੇ ਤੁਹਾਨੂੰ ਧੌਣ ਦੇ ਆਕੜਨ ਦੀ ਦਿੱਕਤ ਆਈ ਹੈ, ਸਟਿਫਨੈਸ ਕਹਿੰਦੇ ਆ ਇਹਨੂੰ, ਨਾ ਕਿ ਸਰਵਾਈਕਲ ਕਹਿੰਦੇ ਆ। ਉੱਥੇ ਜਾ ਕੇ ਮੈਂ ਸਮਝ ਆਈ ਕਿ ਹਾਂ ਯਾਰ, ਮਤਲਬ ਗੱਲ ਤਾਂ ਸਹੀ ਹੈ, ਔਰ ਪਰਮਾਨੈਂਟ ਵੀ ਨਹੀਂ ਹੈਗੀ, ਟੈਂਪਰੇਰੀ ਹੈ ਇਹ,
1: ਬਿਲਕੁਲ।
0: ਅਸੀਂ ਆਪਣੇ ਆਪ ਡਾਕਟਰ ਬਣ ਜਾਂਦੇ ਹਾਂ ਕਈ ਵਾਰੀ, ਸੋ ਉਸ ਤੋਂ ਥੋੜ੍ਹਾ ਸਾਨੂੰ ਬਚਣ ਦੀ ਜ਼ਰੂਰਤ ਹੁੰਦੀ ਹੈ, ਜੋ ਕੰਮ ਜੀਦਾ ਹੈ ਉਸੇ ਨੂੰ ਹੀ ਉਹ ਕਰਨਾ ਚਾਹੀਦਾ, ਕਹਿੰਦਾ ਜਿਸ ਕਾ ਕੰਮ ਉਸੀ ਕੋ ਸਾਜੇ, ਹੈ ਨਾ।
1: ਬਿਲਕੁਲ।
0: ਸੋ ਨਾਲ ਹੀ ਜਦੋਂ ਅਸੀਂ ਬਿਨਾਂ ਗੱਲ ਤੋਂ ਜਿਹੜਾ ਆਪਣੇ ਆਪ ਇਲਾਜ ਕਰਕੇ ਜਦੋਂ ਦਵਾਈਆਂ ਲੈਂਦੇ ਹਾਂ, ਤਾਂ ਫਿਰ ਗੱਲ ਵਿਗੜ ਜਾਂਦੀ ਹੁੰਦੀ ਹੈ, ਤਾਂ ਵਿਗੜੀ ਗੱਲ ਸੰਭਲਣੀ ਬਹੁਤ ਔਖੀ ਹੁੰਦੀ ਹੈ, ਤੇ ਇਸੇ ਬਾਰੇ ਗੁਰਦਾਸ ਮਾਨ ਸਾਹਿਬ ਵੀ ਕਹਿ ਰਿਹਾ ਵੀ ਜੇ ਗੱਲ ਵਿਗੜ ਗਈ
1: ਮੁੜ ਕੇ ਸੂਤ ਨਹੀਂ ਆਉਣਾ,
0: ਜਮਾ ਹੀ ਨਹੀਂ।

0: ਜੀ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਿਆ ਜੀ 11:53 ਦਾ, ਅਤੇ ਗੱਲਾਂ ਚੱਲ ਰਹੀਆਂ ਪ੍ਰੋਗਰਾਮ ਫੁਲਕਾਰੀ ਦੇ ਵਿੱਚ, ਗੀਤ ਤਾਂ ਫੁਲਕਾਰੀ ਵਾਲੇ ਚੱਲੇ, ਅਤੇ ਗੱਲਾਂ ਚੱਲ ਰਹੀਆਂ ਕਿ ਸਿਹਤ ਦੇ ਜਿਹੜੇ ਫੁੱਲ ਹੈਗੇ ਉਹਨੂੰ ਅਸੀਂ ਕਿਸ ਤਰੀਕੇ ਨਾਲ ਖੜਾ ਕੇ ਰੱਖ ਸਕਦੇ ਹਾਂ।
1: ਬਿਲਕੁਲ। ਅਤੇ ਜਿਵੇਂ ਅਸੀਂ ਪੋਜ਼ਿਟਿਵਿਟੀ ਦੀ ਗੱਲ ਕੀਤੀ ਸੀ ਨਾ, ਤੁਸੀਂ ਜਿਹੜਾ ਹੁਣ ਗੀਤ ਚਲਾਇਆ, ਗੀਤ ਨਾਲ ਹੀ ਜੋੜ ਕੇ ਗੱਲ ਕਰਦੇ ਹਾਂ, ਕਹਿੰਦੇ ਵੀ ਪੋਟਿਆਂ ਦੇ ਵਿੱਚ ਮੇਰੇ ਸੂਈ ਚੁੱਭ ਗਈ ਹੈ ਨਾ। ਅਤੇ ਮੈਂ ਨਾ ਪਿੱਛੇ ਜੇ ਇੱਕ ਰਿਪੋਰਟ ਪੜ੍ਹੀ ਸੀ,
0: ਜੀ
1: ਉਹਦੇ 'ਚ ਕਹਿੰਦੇ ਨਾ ਕਿ ਅਮੈਰੀਕਾ ਦੇ ਵਿੱਚ ਕਿਸੇ ਕੈਦੀ ਨੂੰ ਜਿਹੜੀ ਹੈਗੀ ਆ ਉਹ ਸਜ਼ਾਏ ਮੌਤ ਜਿਹੜੀ ਹੈ ਉਹ ਮਿਲੀ ਹੋਈ ਸੀ।
0: ਜੀ
1: ਅਤੇ ਸੋਚਿਆ ਸਾਇੰਸਦਾਨਾਂ ਨੇ ਵੀ ਇੱਥੇ ਕੋਈ ਖੋਜ ਕਰਦੇ ਹਾਂ, ਅਤੇ ਉਹਨਾਂ ਨੇ ਕਿਹਾ ਕਿ ਤੈਨੂੰ ਨਾ ਜਿਹੜਾ ਹੈਗਾ ਕੋਬਰਾ ਤੋਂ
0: ਜੀ
1: ਡੱਸ ਕੇ ਮਰਵਾਇਆ ਜਾਏਗਾ, ਅਤੇ ਕਿਉਂਕਿ ਹੁਣ ਜਿਹੜਾ ਹੈਗਾ ਸਜ਼ਾਏ ਮੌਤ ਸੀਗੀ ਤਾਂ ਐਕਸਪੈਰੀਮੈਂਟ ਕਰ ਸਕਦੇ ਸੀ।
0: ਜੀ
1: ਤਾਂ ਉਹਨਾਂ ਨੇ ਕੀ ਕੀਤਾ ਕਿ ਉਹਨੂੰ ਪਹਿਲਾਂ ਦੱਸਤਾ ਕਿ ਕੱਲ੍ਹ ਤੇਰੇ ਜਿਹੜਾ ਹੈ ਕਾਲਾ ਕੋਬਰਾ ਜਿਹੜਾ ਹੈਗਾ ਨਾਗ ਤੇਰੇ 'ਤੇ ਲੜਾਇਆ ਜਾਏਗਾ,
0: ਜੀ
1: ਅਤੇ ਉਸ ਤੋਂ ਬਾਅਦ ਜਿਹੜੀ ਹੈ ਤੇਰੀ ਮੌਤ ਹੋਣੀ ਤੈਅ ਹੈ, ਕਿਉਂਕਿ ਅਸੀਂ ਜਾਣਦੇ ਹੀ ਹਾਂ ਕਿ ਕੋਬਰਾ ਜਿਹੜਾ ਸਭ ਤੋਂ ਜ਼ਹਿਰੀਲਾ ਸੱਪ ਹੈ,
0: ਜੀ
1: ਅਤੇ ਉਹਦੇ ਜ਼ਹਿਰ ਦੀ ਜਿਹੜੀ ਇੱਕ ਬੂੰਦ ਹੈ ਮੇਰੇ ਖਿਆਲ 208 ਲੋਕਾਂ ਦੀ ਜਾਨ ਲੈਣ ਲਈ ਕਾਫੀ ਆ ਉਹ।
0: ਜੀ
1: ਅਤੇ ਹੁਣ ਜਿਹਨੂੰ ਪੂਰਾ ਉਹ ਡੱਸ ਲੇ
0: ਜੀ ਜੀ

0: ਯਕੀਨਨ ਜਿਹੜਾ ਹੈਗਾ ਕੁਝ ਹੀ ਸੈਕਿੰਡਸ ਦੇ ਵਿੱਚ ਜਿਹੜੀ ਹੈ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਤਾਂ ਹੁਣ ਉਸ ਬੰਦੇ ਨੂੰ ਜੋ ਇਹ ਦੱਸਿਆ ਗਿਆ ਉਹਨੇ ਨਾ ਮਨ ਦੇ ਵਿੱਚ ਉਹ ਚੀਜ਼ ਪਲਾਨ ਕਰਨੀ ਸ਼ੁਰੂ ਕਰਤੀ ਕਿ ਇੰਜ ਇੰਜ ਹੋਏਗਾ। ਤੇ ਫਿਰ ਅਗਲੇ ਦਿਨ ਕੀ ਹੋਇਆ ਕਿ ਉਹਨੂੰ ਕੁਰਸੀ ਦੇ ਉੱਤੇ ਬਿਠਾਇਆ ਗਿਆ,
1: ਜੀ
0: ਅੱਖਾਂ ਦੇ ਉੱਤੇ ਕਾਲੀ ਪੱਟੀ ਬੰਨੀ ਗਈ ਤੇ ਉਹਦੇ ਹੱਥ ਦੇ ਇੱਥੇ ਦੋ ਸੂਈਆਂ ਚਬੋਈਆਂ ਗਈਆਂ ਤੇ ਉਹਨੂੰ ਲੱਗਿਆ ਕਿ ਮੈਨੂੰ ਕੋਬਰਾ ਨੇ ਡੱਸ ਲਿਆ
1: ਜੀ।
0: ਤੇ ਡੈਥ ਹੋ ਜਾਂਦੀ ਹੈ। ਤੇ ਹੈਰਾਨੀਜਨਕ ਗੱਲ ਇਹ ਸੀ ਕਿ ਜਦੋਂ ਉਹਦਾ ਪੋਸਟਮਾਰਟਮ ਹੋਇਆ ਤਾਂ ਰਿਪੋਰਟਸ ਦੇ ਵਿੱਚ ਸੇਮ ਉਹੀ ਜਿਹੜਾ ਹੈ ਕੈਮੀਕਲ, ਉਹੀ ਜ਼ਹਿਰ ਦੇ ਸਰੀਰ ਦੇ ਵਿੱਚੋਂ ਮਿਲਿਆ ਜਿਹੜਾ ਕੋਬਰਾ ਦੇ ਡੱਸਣ ਤੇ ਮਿਲਦਾ। ਮਤਲਬ ਉਹਦੇ ਦਿਮਾਗ ਨੇ ਉਹ ਚੀਜ਼ਾਂ ਕ੍ਰੀਏਟ ਕਰਨੀਆਂ ਸ਼ੁਰੂ ਕਰਤੀਆਂ ਸੀ ਤੇ ਸਾਡੀ ਬਾਡੀ ਉਸ ਤਰ੍ਹਾਂ ਦੇ ਮਤਲਬ ਕੈਮੀਕਲ ਜਿਹੜਾ ਬ੍ਰੇਨ ਹੈਗਾ ਰਿਲੀਜ਼ ਉਹ ਕਰ ਦਿੰਦਾ ਹੈ
1: ਜੀ।
0: ਕਿ ਤੁਸੀਂ, ਉਹ ਕਹਿੰਦੇ ਨਾ ਕਿ ਜਿਵੇਂ ਅਸੀਂ ਕੈਂਸਰ ਦੀ ਗੱਲ ਕਰਦੇ ਹਾਂ ਨਾ, ਸਭ ਕੁਝ ਸਰੀਰ ਦੇ ਅੰਦਰ ਹੀ ਪਿਆ,
1: ਬਿਲਕੁਲ
0: ਹੈ ਤਾਂ ਮੌਜੂਦ, ਸਭ ਕੁਝ ਪਹਿਲਾਂ ਤੋਂ ਹੀ ਸਰੀਰ ਦੇ ਵਿੱਚ ਹੈ। ਸਿਰਫ ਇਹ ਹੈ ਕਿ ਜਦੋਂ ਉਹ ਆਊਟ ਆਫ ਕੰਟਰੋਲ ਹੋ ਜਾਂਦੇ ਆ ਸੈੱਲ
1: ਜੀ
0: ਤਾਂ ਉਹ ਬਿਮਾਰੀ ਬਣ ਜਾਂਦੇ ਆ।
1: ਬਿਲਕੁਲ,
0: ਸੋ ਸੋਚ ਤੇ ਕਾਫੀ ਚੀਜ਼ਾਂ ਨਿਰਭਰ ਕਰਦੀਆਂ।
1: ਬਿਲਕੁਲ, ਮੈਂ ਜਿਵੇਂ ਪਹਿਲਾਂ ਗੱਲ ਕਹੀ ਸੀ ਕਿ ਜਿਹੜਾ ਸਾਡਾ ਦਿਮਾਗ ਹੈ ਬਿਲਕੁਲ ਮੈਗਨੇਟ ਦੀ ਤਰ੍ਹਾਂ ਕੰਮ ਕਰਦਾ ਹੈਗਾ ਕਿ ਜੋ ਤੁਸੀਂ ਸੋਚੋਗੇ ਉਹੀ ਹੋਊਗਾ। ਬਹੁਤੀ ਵਾਰੀ ਇਹ ਵੀ ਮੈਂ ਦੇਖਿਆ ਹੈਗਾ ਜਦੋਂ ਤੁਸੀਂ ਸੋਸਾਇਟੀ 'ਚ ਵਿਚਰਦੇ ਹੈਗੇ ਆ, ਬਹੁਤ ਲੋਕਾਂ ਨਾਲ ਗੱਲ ਕਰਦੇ ਹੈਗੇ ਆ, ਤਾਂ ਜਦੋਂ ਕਈ ਨਾ ਬੀਬੀਆਂ ਨੂੰ ਅਕਸਰ ਇਹ ਆਦਤ ਹੁੰਦੀ ਹੈਗੀ ਹੈ ਕਿ ਉਹਨਾਂ ਨੂੰ ਨਾ ਛੋਟੀ ਜਿਹੀ ਗੱਲ ਨੂੰ ਨਾ ਬਹੁਤ ਜ਼ਿਆਦਾ ਕਈ ਵਾਰ ਵੱਡਾ ਸਮਝ ਨਹੀਂ ਦੱਸਦੀਆਂ, ਤਾਂ ਜਿਹੜਾ ਹੈਗੀਆਂ ਦੱਸਣਾ ਤਾਂ ਜਿਹੜਾ ਹੈਗਾ ਉਹ ਮਤਲਬ ਹੈਗਾ ਇੱਕ ਪਾਸੇ ਦੀ ਗੱਲ ਹੈ, ਕਈ ਵਾਰ ਉਹ ਸੋਚਣ ਬਹੁਤ ਲੱਗ ਜਾਂਦੀ ਹੈ।
0: ਓਵਰਥਿੰਕ,
1: ਹਾਂ, ਜਿਵੇਂ ਮੰਨ ਲਓ ਸਰੀਰ ਦੇ ਵਿੱਚ ਕੋਈ ਮਾੜੀ ਜਿਹੀ ਗੰਢ ਹੋਊਗੀ ਤਾਂ ਉਹਨਾਂ ਨੂੰ ਐਂ ਲੱਗਦਾ ਵੀ ਇਹ ਬਸ ਕੈਂਸਰ ਹੀ ਹੈ। ਹੁਣ ਉੱਥੇ ਜਿਹੜਾ ਹੈਗਾ ਇਹ 3 ਤੋਂ 4 ਕੇਸਿਸ ਦੇਖ ਲਏ ਮੈਂ ਹੁਣ ਤੱਕ ਆਪਣੇ ਆਸੇ ਪਾਸੇ ਦੇ ਵਿੱਚ ਹੀ, ਕਿ ਉਹ ਸਿਰਫ ਸੋਚਦੀਆਂ ਔਰ ਉਸ ਤੋਂ ਬਾਅਦ ਉਹ ਇੰਨਾ ਕੁ ਡੀਪ ਸੋਚਣ ਲੱਗ ਜਾਂਦੀਆਂ ਕਿ ਐਂਡ 'ਤੇ ਉਹਨਾਂ 3 ਤੋਂ 4 ਕੇਸਿਸ ਦੇ ਵਿੱਚ ਡੈਥਸ ਕੈਂਸਰ ਕਰਕੇ ਹੀ ਹੋਈਆਂ।
0: ਕਿਉਂਕਿ ਅਵੇਅਰਨੈਸ ਜਿਹੜੀ ਹੈ ਨਾ, ਦੇਖੋ ਅਵੇਅਰਨੈਸ ਇੱਕ ਵੱਖਰੀ ਚੀਜ਼ ਹੈ ਗੁਰਹਰਪ੍ਰੀਤ, ਹੈ ਨਾ, ਪਰ ਬਹੁਤੀ ਵਾਰ, ਹਾਲਾਂਕਿ ਇਹ ਚੀਜ਼ ਸਾਡੇ ਸਭ ਨਾਲ ਹੁੰਦੀ ਹੈ। ਮੈਨੂੰ ਯਾਦ ਹੈ ਕਿ ਮੈਂ ਇੱਕ ਵਾਰ ਸਰ ਨੂੰ ਕਿਹਾ ਸੀ, ਮੁਹੰਮਦ ਇਮਤਿਆਜ਼ ਜੀ ਨੂੰ, ਕਿ ਇਹ ਨੈਚੁਰਲੀ ਹੁੰਦਾ ਕਿ ਤੁਸੀਂ ਜਿਸ ਵੀ ਡਾਕਟਰ ਨਾਲ ਗੱਲਬਾਤ ਕਰਦੇ ਹੋ ਨਾ, ਚਾਹੇ ਉਹ ਰੇਡੀਓ ਓਪੀਡੀ ਲਈ ਨਾ, ਤਾਂ ਇੱਕ ਵਾਰ ਜਦੋਂ ਡਾਕਟਰ ਸਾਹਿਬ ਤੁਹਾਨੂੰ ਸਿਮਟਮ ਦੱਸ ਰਹੇ ਹੁੰਦੇ ਆ ਤਾਂ ਉਹਨੂੰ ਖੁਦ ਨੂੰ ਖਿਆਲ ਜ਼ਰੂਰ ਆਉਂਦਾ ਹੈ। ਅਸੀਂ ਆਪਣੇ ਆਪ ਤੇ ਅਪਲਾਈ ਕਰਕੇ ਦੇਖਦੇ ਹਾਂ ਕਿ ਅੱਛਾ ਕਿਤੇ ਮੇਰੇ 'ਚ ਤਾਂ ਨਹੀਂ ਇਹ ਸਿਮਟਮ।
1: ਬਿਲਕੁਲ,
0: ਤੇ ਸਾਨੂੰ ਇਹ ਲੱਗਦੀ ਹੈ ਇਹ ਗੱਲ ਕਿ ਹਾਂ ਅੱਛਾ ਇਹ ਸਮੱਸਿਆ ਸਾਡੇ 'ਚ ਨਾ ਹੋਵੇ ਕਿਤੇ, ਪਰ ਜਿਹੜਾ ਹੈਗਾ ਨਾ ਸਾਨੂੰ ਸਿਰਫ ਮਤਲਬ ਕੁਝ ਕੁ ਚੀਜ਼ਾਂ ਤਾਂ ਸਾਰਿਆਂ ਦੇ ਵਿੱਚ ਕਾਮਨ ਹੁੰਦੀਆਂ ਨੇ, ਤਾਂ ਸਾਨੂੰ ਥੋੜ੍ਹਾ ਡੀਪ ਉਸ ਚੀਜ਼ ਬਾਰੇ ਸੋਚਣਾ ਮਤਲਬ ਚਾਹੀਦਾ ਜਿੱਥੇ ਸੋਚਣ ਦੀ ਜ਼ਰੂਰਤ ਹੈ, ਪਰ ਓਵਰ ਥਿੰਕ ਕਰਨਾ ਉਹ ਇੱਕ ਵੱਖਰੀ ਕੈਟਾਗਰੀ
1: ਜੀ। ਉਹ ਇੱਕ ਨਾ ਮਤਲਬ ਕਹਿ ਲਓ ਵੀ ਇਹ ਖਾਸ ਕਰਕੇ ਬੀਬੀਆਂ 'ਚ ਤਾਂ ਹੁੰਦੀ ਹੋਈ ਹੁੰਦੀ ਹੈ, ਇਹ ਹੁੰਦੀ ਜੈਂਟਸ ਦੇ ਵਿੱਚ ਵੀ ਹੈ, ਇਹੋ ਜਿਹੀ ਗੱਲ ਨਹੀਂ ਹੈਗੀ, ਪਰ ਜ਼ਿਆਦਾਤਰ ਇਹ ਬੀਬੀਆਂ 'ਚ ਦੇਖਣ ਨੂੰ ਮਿਲਦੀ ਹੈ। ਕਾਰਨ ਇਹ ਹੈ ਕਿ ਉਹਨਾਂ ਦਾ ਇਮੋਸ਼ਨਲ ਲੈਵਲ ਅਪ ਹੁੰਦਾ ਹੈਗਾ, ਔਰ ਉਹ ਸੈਂਸਿਟਿਵ ਜ਼ਿਆਦਾ ਹੁੰਦੀਆਂ,
0: ਸੈਂਸਿਟਿਵ ਵੀ ਹੁੰਦੀਆਂ। ਅਤੇ ਮੈਂ ਇੱਕ ਡਾਕਟਰ ਸਾਹਿਬ ਦੀ ਜਿਹੜੀ ਹੈ ਇੱਕ ਇੰਟਰਵਿਊ ਸੁਣ ਰਹੀ ਸੀ ਜਿਹਦੇ 'ਚ ਉਹ ਕਹਿੰਦੇ ਕਿ ਮੈਂ ਜਿਹੜੇ ਓਵਰ ਥਿੰਕਰ ਜਿਹੜੇ ਨੇ ਨਾ, ਉਹਨਾਂ ਨੂੰ ਕਹਿੰਦੇ ਮੈਂ ਲੋਕ ਨਹੀਂ, ਮੈਂ ਉਹਨਾਂ ਨੂੰ ਪੇਸ਼ੈਂਟ ਹੀ ਕਹਿੰਦਾ, ਕਿ ਇੱਕ ਤਾਂ ਇਹ ਚੀਜ਼ਾਂ ਹੈਰੀਡਿਟਰੀ ਚੱਲੀਆਂ ਆਉਂਦੀਆਂ ਸਾਡੇ ਜੀਨਸ ਦੇ ਵਿੱਚ ਸਾਨੂੰ ਮਿਲਦੀਆਂ
1: ਜੀ,
0: ਕੁਝ ਸਾਡਾ ਮਤਲਬ ਜਿਸ ਤਰ੍ਹਾਂ ਦਾ ਇਨਵਾਇਰਮੈਂਟ ਹੁੰਦਾ ਕੁਛ ਅਸੀਂ ਉਹਦੇ ਤੋਂ ਗ੍ਰੈਬ ਕਰ ਲੈਂਦੇ ਹਾਂ ਉਹ ਸਾਰੀਆਂ ਚੀਜ਼ਾਂ। ਅਤੇ ਫਿਰ ਜਿਹੜਾ ਪੇਸ਼ੈਂਟ ਮਤਲਬ ਜਿਹੜਾ ਓਵਰ ਥਿੰਕ ਕਰ ਰਿਹਾ ਉਹਨੂੰ ਪਤਾ ਹੀ ਨਹੀਂ ਕਿ ਕਿੰਨੀ ਨੈਗੇਟਿਵ ਚੇਨ ਜਿਹੜੀ ਹੈ ਉਹ ਆਪਣੇ ਬ੍ਰੇਨ ਨੂੰ ਸਪਲਾਈ ਕਰ ਰਿਹਾ, ਅਤੇ ਜਿਹਦੇ ਕਰਕੇ ਉਹਦੇ 'ਤੇ ਮਤਲਬ ਕਿੱਡਾ ਬੁਰਾ ਪ੍ਰਭਾਵ ਪੈ ਰਿਹਾ
1: ਜੀ। ਔਰ ਇਹਨੂੰ ਤੋੜਨ ਦਾ ਇੱਕ ਬਿਹਤਰੀਨ ਤਰੀਕਾ ਜਿਹੜਾ, ਕਿਉਂਕਿ ਅਸੀਂ ਵੀ ਉਹਨਾਂ ਲੋਕਾਂ 'ਚੋਂ ਹੀ ਆਉਂਦੇ ਹਾਂ ਜਿਹੜੇ ਕਦੇ ਨਾ ਕਦੇ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਹਾਂ, ਕਦੇ ਕਦੇ ਸਾਡੇ ਦਿਮਾਗ 'ਤੇ ਵੀ ਰੀਲ ਚੜ੍ਹਦੀ ਔਰ ਐਸੀ ਚੜ੍ਹਦੀ ਜਿਹੜੀ ਤੁਰੰਤ ਨਾਂ ਨਹੀਂ ਲੈਂਦੀ ਹੁੰਦੀ। ਇਹਦਾ ਇੱਕੋ ਹੀ ਤਰੀਕਾ ਹੈ ਕਿ ਤੁਸੀਂ ਆਪਣੇ ਦਿਮਾਗ ਨੂੰ ਕੰਟਰੋਲ ਕਰਨਾ ਸ਼ੁਰੂ ਕਰੋ, ਜਿਸ ਵੀ ਸਮੇਂ ਦੇ ਉੱਪਰ ਤੁਹਾਨੂੰ ਇਹ ਲੱਗੇ ਕਿ ਹਾਂਜੀ ਹੁਣ ਸਾਡੀ ਜਿਹੜੀ ਥਿੰਕਿੰਗ ਹੈ ਉਹ ਜ਼ਿਆਦਾ ਹੋ ਰਹੀ ਹੈ। ਮਤਲਬ ਓਵਰ ਥਿੰਕਿੰਗ ਦਾ ਮਤਲਬ ਇਹੀ ਹੁੰਦਾ ਹੈਗਾ ਕਿ ਅਸੀਂ ਇੱਕ ਥਾਂ 'ਤੇ ਬੈਠੇ ਹੈਗੇ ਅਤੇ ਅਸੀਂ ਸੋਚ ਲਈਏ ਜੇ ਐਂ ਹੋ ਗਿਆ ਤਾਂ ਕੀ ਹੋਊਗਾ, ਜੇ ਉਹ ਹੋ ਗਿਆ ਤਾਂ ਕੀ ਹੋਊਗਾ, ਜੇ ਸਾਡੇ, ਔਰ ਇਸ ਸਮੇਂ ਦੇ ਉੱਪਰ ਜ਼ਿਆਦਾਤਰ ਨੈਗੇਟਿਵ ਥਾਟਸ ਇਹ ਆਉਂਦੇ ਆ ਕਿ ਜੇ ਸਾਡੇ ਘਰ ਦੇ ਕਿਸੇ ਮੈਂਬਰ ਦਾ ਐਕਸੀਡੈਂਟ ਹੋ ਗਿਆ ਜਾਂ ਉਹਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਕੀ ਹੋਊਗਾ, ਜ਼ਿਆਦਾਤਰ ਇਹ ਚੀਜ਼ਾਂ ਆਉਂਦੀਆਂ ਹੁੰਦੀਆਂ ਹੈਗੀਆਂ। ਜਾਂ ਫਿਰ ਜੇ ਮਤਲਬ ਮੈਂ ਕਿਸੇ ਨਾਲ ਜਿਹੜਾ ਹੈਗਾ ਰਿਸ਼ਤੇ ਦੇ ਵਿੱਚ ਹੈਗਾ, ਜੇ ਉਸ ਰਿਸ਼ਤੇ 'ਚੋਂ ਧੋਖਾ ਮਿਲ ਗਿਆ ਤਾਂ ਮੈਂ ਕੀ ਕਰੂੰਗੀ ਜਾਂ ਮੇਰੇ ਨਾਲ ਕੀ ਹੋਊਗਾ। ਸੋ ਇੱਦਾਂ ਦੇ ਜਿਹੜੇ ਨੈਗੇਟਿਵ ਥਾਟਸ ਜਦੋਂ ਆਉਣ ਲੱਗਣ ਤਾਂ ਉਸ ਸਮੇਂ ਦੇ ਉੱਪਰ ਇੱਕੋ ਹੀ ਚੀਜ਼ ਤੁਸੀਂ ਆਪਣੇ ਆਪ ਦੇ ਉੱਪਰ ਕਰਨੀ ਹੈਗੀ ਹੈ ਕਿ ਅਸੀਂ ਇਸ ਟਾਈਮ 'ਤੇ ਪ੍ਰੈਜੈਂਟ 'ਚ ਬੈਠੇ ਹਾਂ, ਅੱਜ ਐਸਾ ਕੁਛ ਨਹੀਂ ਨਾ ਹੋਇਆ। ਆਪਣੇ ਦਿਮਾਗ ਨੂੰ ਤੁਸੀਂ ਇਹ ਗੱਲ ਕਹਿਣੀ ਹੈ ਕਿ ਅੱਜ ਐਸਾ ਕੁਛ ਨਹੀਂ ਨਾ ਹੋਇਆ, ਗਾਂ ਵੀ ਨਹੀਂ ਹੋਊਗਾ, ਸੋ ਇਸ ਕਰਕੇ ਚੁੱਪ ਕਰਕੇ ਜੋ ਕੰਮ ਤੈਨੂੰ ਕਿਹਾ ਉਹ ਤੂੰ ਕਰ, ਫਾਲਤੂ ਦੇ ਇੱਧਰ ਉੱਧਰ ਘੁੰਮਣ ਦੀ ਲੋੜ ਨਹੀਂ। ਇਹ ਚੀਜ਼, ਇਹ ਇੰਸਟਰਕਸ਼ਨ ਤੁਸੀਂ ਆਪਣੇ ਦਿਮਾਗ ਨੂੰ ਦੇਣੀ ਹੈ।
0: ਬਿਲਕੁਲ,
1: ਅਤੇ ਹੁਣ ਸਮਾਂ ਅਤੇ ਘੜੀ ਸਾਨੂੰ ਇੰਸਟਰਕਸ਼ਨ ਦੇ ਰਹੀ ਹੈ ਵੀ ਬਾਈ ਹੁਣ ਚੁੱਪ ਕਰਕੇ ਜੋ ਮੈਂ ਤੈਨੂੰ ਕਹਿ ਰਹੀ ਹਾਂ ਉਹ ਤੂੰ ਕਰ, ਪ੍ਰੋਗਰਾਮ ਦਾ ਟਾਈਮ ਨਿਬੜ ਚੁੱਕਿਆ। ਸੋ ਇਸੇ ਦੇ ਨਾਲ ਹੀ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਅਤੇ ਮੇਰੇ ਨਾਲ
0: ਰਣਦੀਪ ਪੰਧੇਰ ਨੂੰ ਪ੍ਰੋਗਰਾਮਕਾਰੀ ਇੱਥੇ ਖਤਮ ਕਰਨ ਦੀ ਦਿਓ
1: ਇਜਾਜ਼ਤ। ਸੋ ਹੱਸਦੇ ਰਹੋ, ਵੱਸਦੇ ਰਹੋ ਅਤੇ ਓਵਰ ਥਿੰਕਿੰਗ ਤੋਂ ਬਚ

0: ਜੀ ਪ੍ਰੋਗਰਾਮ ਨਾਰੀ ਲੋਕ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ। ਮੈਂ ਗੁਰਹਰਪ੍ਰੀਤ ਅਤੇ ਮੇਰੇ ਨਾਲ
1: ਰਣਦੀਪ ਪੰਧੀਰ।
0: ਜੀ ਪੰਧੀਰ ਸਾਹਿਬ, ਠੀਕ ਠਾਕ ਹੋ?
1: ਬਿਲਕੁਲ ਠੀਕ ਠਾਕ ਹਾਂ। ਅਤੇ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਕਾਫੀ ਸਮੇਂ ਬਾਅਦ ਤੁਸੀਂ ਆਏ ਹੋ ਦੁਬਾਰਾ, ਜਿਹੜੇ ਮੈਨੂੰ ਪੰਧੀਰ ਸਾਹਿਬ ਕਹਿ ਕੇ ਸੰਬੋਧਨ ਕਰਦੇ ਹੋ,
0: ਜੀ
1: ਅਤੇ ਚੰਗਾ ਲੱਗਦਾ ਜਦੋਂ ਤੁਹਾਨੂੰ ਕੋਈ ਖਾਸ ਕਿਸੇ ਜਿਹੜਾ ਹੈ ਤਖੱਲਸ ਦੇ ਨਾਲ ਬੁਲਾਇਆ ਜਾਂਦਾ ਹੈ,
0: ਜੀ ਜੀ ਬਿਲਕੁਲ।
1: ਜਾਂ ਤੁਹਾਨੂੰ ਮਤਲਬ ਤੁਹਾਡੀ ਪਹਿਚਾਣ ਜਿਹੜੀ ਹੈ ਉਹਦੇ ਨਾਲ ਤੁਹਾਨੂੰ ਬੁਲਾਇਆ ਜਾਂਦਾ ਹੈ, ਤੁਹਾਨੂੰ ਚੰਗਾ ਲੱਗਦਾ ਹੈ?
0: ਅਕਸਰ ਜਦੋਂ ਮਤਲਬ ਕੋਈ ਇੱਦਾਂ ਦਾ ਸ਼ਬਦ ਸਾਡੇ ਨਾਲ ਜੁੜਦਾ ਹੈਗਾ ਤਾਂ ਉਸ ਸਮੇਂ ਦੇ ਉੱਪਰ ਨਾ ਫਿਰ ਥੋੜ੍ਹਾ ਜਿਹਾ ਅਸੀਂ ਵੀ ਐਂ ਹੋ ਜਾਂਦੇ ਹਾਂ ਵੀ ਹਾਂ ਠੀਕ ਹੈ, ਵੀ ਸਾਡੀ ਵੀ ਕੋਈ ਐਗਜਿਸਟੈਂਸ ਹੈਗੀ ਆ। ਔਰ ਦੂਜੀ ਵੱਡੀ ਗੱਲ ਕਿ ਐਗਜਿਸਟੈਂਸ ਕਮਾਉਣੀ ਪੈਂਦੀ ਹੈ,
1: ਬਿਲਕੁਲ
0: ਇਹ ਐਂ ਨਹੀਂ ਹੈਗਾ ਕਿ ਮਤਲਬ ਅਸੀਂ ਤੁਰੇ ਜਾਂਦੇ ਹਾਂ ਬਿਨਾਂ ਕੁਛ ਕੀਤੇ ਸਾਨੂੰ ਮਿਲ ਜਾਂਦੀ ਹੈਗੀ ਆ। ਉਹ ਕਹਿੰਦੇ ਨੇ ਕਿ ਐਵੇਂ ਨਹੀਂ ਸਲਾਮਾਂ ਹੁੰਦੀਆਂ, ਉਹ ਸਲਾਮਾਂ ਕਰਵਾਉਣੀਆਂ ਪੈਂਦੀਆਂ, ਜਾਂ ਉਹ
1: ਕਰਵਾਉਣੀਆਂ ਪੈਂਦੀਆਂ।
0: ਪਰਮਾਤਮਾ ਦੀ ਜਿਹੜੀ ਮਿਹਰ ਹੁੰਦੀ ਹੈ ਸਾਡੇ ਉੱਪਰ ਉਹ ਹੋਣੀ ਚਾਹੀਦੀ ਹੈ, ਔਰ ਉਸ ਤੋਂ ਬਾਅਦ ਹੀ ਇਹ ਚੀਜ਼ਾਂ ਸਾਡੇ ਨਾਲ ਨਾਲ ਤੁਰਦੀਆਂ ਹੈਗੀਆਂ, ਜਾਂ ਇਹ ਸ਼ਬਦ ਸਾਡੇ ਨਾਲ ਜੁੜਦੇ ਹੈਗੇ ਆ।
1: ਬਿਲਕੁਲ
0: ਔਰ ਬਿਨਾਂ ਮਿਹਨਤ ਤੋਂ ਕੋਈ ਵੀ ਚੀਜ਼ ਜਿਹੜੀ ਹੈਗੀ ਉਹ ਪੋਸੀਬਲ ਨਹੀਂ ਹੁੰਦੀ ਹੈਗੀ। ਅਤੇ ਅੱਜ ਮਿਹਨਤ ਅਸੀਂ ਵੀ ਕੀਤੀ ਹੈਗੀ, ਮਤਲਬ ਆਪਣੇ ਘਰਾਂ ਤੋਂ ਉੱਠ ਕੇ ਅਸੀਂ ਇੱਥੇ ਪਹੁੰਚੇ ਹਾਂ,
1: ਬਿਲਕੁਲ
0: ਅਤੇ ਜਿਹੜਾ ਪ੍ਰੋਗਰਾਮ ਕਰ ਰਹੇ ਹੈਗੇ ਆ, ਆਪਣਾ ਕੰਮ ਕਰ ਰਹੇ ਹਨ।
1: ਬਿਲਕੁਲ। ਅਤੇ ਮੈਂ ਨਾ ਅੱਜ ਬੜੀ ਖੁਸ਼ ਹੋ ਰਹੀ ਸੀ, ਸਵੇਰੇ ਸਵੇਰੇ ਮੈਂ ਮਿੱਤਲ ਸਾਹਿਬ ਨਾਲ ਗੱਲ ਕਰ ਰਹੀ ਸੀ, ਮੈਂ ਕਿਹਾ ਦੇਖੋ ਮੌਸਮ ਦੀ ਜਿਹੜੀ ਪਹਿਲੀ ਬਰਸਾਤ ਹੈ ਨਾ ਉਹ ਤਕਰੀਬਨ ਸ਼ੁਰੂ ਹੋਈ ਹੈ ਅਤੇ ਅਸੀਂ ਡਿਊਟੀ 'ਤੇ ਹਾਂ ਅੱਜ, ਹੈ ਨਾ?
0: ਜੀ ਜੀ
1: ਤਾਂ
0: ਜੀ
1: ਉਹ ਚੀਜ਼ ਵੀ ਜਿਹੜੀ ਹੈ ਨਾ, ਮਤਲਬ ਤੁਹਾਨੂੰ ਜੇ ਤੁਸੀਂ ਖੁਸ਼ਨੁਮਾ ਜ਼ਿੰਦਗੀ ਬਤੀਤ ਕਰਨੀ ਹੈ ਤਾਂ ਤੁਹਾਨੂੰ ਹਰ ਪਲ ਨੂੰ ਮਾਣਨਾ ਆਉਣਾ ਚਾਹੀਦਾ, ਹੈ ਨਾ? ਮੈਂ ਕਿਤੇ ਬਹੁਤ ਸੋਹਣੀ ਗੱਲ ਜਿਹੜੀ ਹੈਗੀ ਹੈ ਉਹ ਪੜ੍ਹੀ ਸੀ ਇੱਕ ਕਿਤਾਬ ਦੇ ਵਿੱਚ, ਉਹ ਕਹਿੰਦੇ ਕਿ ਕਈ ਲੋਕ ਨਾ ਇਸ ਗੱਲ ਤੋਂ ਇੰਚਰੂ ਚਰੂ ਕਰੀ ਜਾਂਦੇ ਆ ਵੀ ਹਾਏ ਇੰਨਾ ਖਰਚਾ ਹੋ ਗਿਆ, ਹਾਏ ਇੰਨਾ ਖਰਚਾ ਹੋ ਗਿਆ।
0: ਜੀ
1: ਉਹ ਕਹਿੰਦੇ ਵੀ ਤੁਸੀਂ ਸ਼ੁਕਰ ਕਰੋ ਕਿ ਤੁਸੀਂ ਕਮਾ ਰਹੇ ਹੋ, ਜੇ ਪੈਸਾ ਹੈ ਤਾਂ ਖਰਚ ਹੋ ਰਿਹਾ ਨਾ,
0: ਜੀ
1: ਸਮੱਸਿਆ ਉਹਨਾਂ ਨੂੰ ਹੈ, ਰੋਣਾ ਉਹਨਾਂ ਨੂੰ ਚਾਹੀਦਾ ਜਿਹਨਾਂ ਕੋਲ ਆ ਨਹੀਂ ਰਿਹਾ,
0: ਬਿਲਕੁਲ
1: ਨਾ?
0: ਸਿਰਫ ਜਾ ਰਿਹਾ।
1: ਹਾਂ ਬਿਲਕੁਲ। ਤਾਂ ਕਈ ਵਾਰ ਨਾ ਅਸੀਂ ਮਤਲਬ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਹੀ ਸੀਰੀਅਸ ਹੋ ਜਾਂਦੇ ਹਾਂ, ਅਤੇ ਮੈਂ ਜਿੰਨਾ ਕੁ ਦੇਖਿਆ ਹੈ ਨਾ ਜੋ ਸਮਝਿਆ ਹੁਣ ਤੱਕ ਉਹਦਾ ਜਿਹੜਾ ਨਿਚੋੜ ਹੈ ਉਹ ਇਹੀ ਨਿਕਲਦਾ ਕਿ ਤੁਸੀਂ ਜ਼ਿੰਦਗੀ 'ਚ ਜਿਸ ਥਾਂ 'ਤੇ ਪਹੁੰਚਣਾ ਚਾਹੁੰਦੇ ਹੋ
0: ਜੀ
1: ਉੱਥੇ ਤੁਸੀਂ ਪਹੁੰਚੋ ਜਾਂ ਨਾ ਪਹੁੰਚੋ, ਪਰ ਤੁਸੀਂ ਜਿੱਥੇ ਕੁਦਰਤ ਚਾਹੁੰਦੀ ਹੈ ਤੁਸੀਂ ਹੋਵੋ
0: ਜੀ
1: ਉਹਨੇ ਤੁਹਾਨੂੰ ਉੱਥੇ ਪਹੁੰਚਾ ਹੀ ਦੇਣਾ, ਕਿਉਂਕਿ ਅਸੀਂ ਜ਼ਿੰਦਗੀ ਨੂੰ ਦੂਜੇ ਸਿਰੇ ਤੋਂ ਦੇਖਦੇ ਹਾਂ,
0: ਜੀ
1: ਕੁਦਰਤ ਸਾਡੇ ਜਿਹੜਾ ਹੈਗਾ ਲਿਖਦੀ ਦੂਜੇ ਪਾਸੇ ਤੋਂ ਹੈ।
0: ਬਿਲਕੁਲ। ਗਾਡ ਹੈਜ਼ ਦੇਅਰ ਓਨ ਪਲਾਨਸ, ਹੈ ਨਾ? ਉਹਨਾਂ ਕੋਲ
1: ਬਿਲਕੁਲ
0: ਆਪਣੇ ਪਲਾਨਸ ਹੁੰਦੇ ਹੈਗੇ। ਜਿਵੇਂ ਹੁਣ ਤੁਸੀਂ ਖਰਚੇ ਦੀ ਗੱਲ ਕੀਤੀ ਕਿ ਖਰਚੇ ਬਹੁਤ ਹੋ ਰਹੇ ਆ, ਕਈ ਲੋਕ ਇਸੇ ਗੱਲ ਤੋਂ ਝੁਰੀ ਜਾਂਦੇ ਹੈਗੇ ਆ। ਜਿਸ ਸਮੇਂ ਦੇ ਉੱਪਰ ਤੁਹਾਡੇ ਖਰਚੇ ਹੋ ਰਹੇ ਹੁੰਦੇ ਆ, ਉਸ ਸਮੇਂ ਦੇ ਉੱਪਰ ਇਹ ਚੀਜ਼ ਧਿਆਨ ਰੱਖਿਆ ਕਰੋ ਕਿ ਤੁਹਾਡੇ ਖਰਚੇ, ਸ਼ੁਕਰ ਕਰਿਆ ਕਰੋ ਕਿ ਕਿਸੇ ਹਸਪਤਾਲ ਦੇ ਵਿੱਚ ਨਹੀਂ ਹੋ ਰਹੇ, ਕਿਸੇ ਕੋਰਟ
1: ਬਿਲਕੁਲ
0: ਕਚਹਿਰੀ 'ਚ ਨਹੀਂ ਹੋ ਰਹੇ। ਉਹ ਕਿਸੇ ਨੇ ਬੜੀ ਸੋਹਣੀ ਗੱਲ ਲਿਖੀ ਸੀਗੀ, ਕਹਿੰਦੇ ਕਿ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਚੇ ਹੋਏ ਹੋ, ਹਸਪਤਾਲਾਂ ਤੋਂ ਬਚੇ ਹੋ, ਕੋਰਟ ਕਚਹਿਰੀਆਂ ਤੋਂ ਬਚੇ ਹੋ, ਥਾਣੇ ਕਚਹਿਰੀਆਂ ਤੋਂ ਬਚੇ ਹੋਏ ਹੋ, ਤਾਂ ਤੁਸੀਂ ਬਿਹਤਰੀਨ ਹੋ ਅਤੇ ਤੁਸੀਂ ਬੜੇ ਖੁਸ਼ ਨਸੀਬ ਹੋ। ਔਰ ਜੇ ਤੁਹਾਡਾ ਖਰਚਾ ਖਾਣ ਪੀਣ ਅਤੇ ਪਹਿਨਣ ਪਰਚਣ ਅਤੇ ਹੋ ਰਿਹਾ ਤਾਂ ਫਿਰ ਤੁਹਾਡੇ ਵਰਗਾ ਤਾਂ ਕੋਈ ਹੈ ਹੀ ਨਹੀਂਗਾ। ਕਿਉਂ? ਕਿਉਂਕਿ ਉਹ ਖਰਚਾ ਤੁਸੀਂ ਆਪਣੇ ਆਪ 'ਤੇ ਕਰ ਰਹੇ ਹੋ, ਆਪਣਿਆਂ 'ਤੇ ਕਰ ਰਹੇ ਹੋ। ਹਾਂ ਠੀਕ ਹੈ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਮਤਲਬ ਜਦੋਂ ਤੁਸੀਂ ਕਿਸੇ ਚੀਜ਼ ਦੀ ਬਹੁਤਾਤ ਕਰ ਦਿੰਦੇ ਹੋ ਤਾਂ ਉਹ ਫਿਰ ਮਾੜੀ ਹੋਈ ਹੁੰਦੀ ਹੈ, ਪਰ ਲਿਮਿਟ 'ਚ ਰਹਿ ਕੇ ਕੋਈ ਵੀ ਚੀਜ਼ ਕੀਤੀ ਜਾਵੇ ਤਾਂ ਉਹਦੇ ਵਰਗੀ ਰੀਸ ਨਹੀਂ, ਅਤੇ ਜ਼ਿੰਦਗੀ ਨੂੰ ਇੰਜੋਏ ਕੀਤਾ ਜਾਵੇ ਤਾਂ ਉਹਦੇ ਵਰਗੀ ਵੀ ਕੋਈ ਰੀਸ ਨਹੀਂ ਹੁੰਦੀ।
1: ਬਿਲਕੁਲ। ਮੈਨੂੰ ਨਾ ਕਈ ਵਾਰ ਬੜੀ ਨਾਰਾਜ਼ਗੀ 'ਚ ਲੈਣੀ ਪੈਂਦੀ ਹੈ ਪਰਿਵਾਰਕ ਮੈਂਬਰਾਂ ਦੀ,

0: ਤੇ ਫਿਰ ਖੁੱਲ੍ਹ ਕੇ ਕਰੋ।
1: ਬਿਲਕੁਲ। ਔਰ ਵੱਡੀ ਗੱਲ ਇਹ ਹੈ ਕਿ ਕਿਸੇ ਸ਼ਾਇਰਾ ਨੇ ਬੜੀ ਸੋਹਣੀ ਗੱਲ ਕਹੀ ਸੀ, ਕਹਿੰਦੇ ਜਦੋਂ ਵੀ ਕੋਈ ਨਵੀਂ ਕਿਤਾਬ ਲਿਖੀ ਜਾਂਦੀ ਹੈ ਤਾਂ ਇਉਂ ਲੱਗਦਾ ਸਾਨੂੰ, ਸਾਨੂੰ ਸ਼ਾਇਰਾਂ ਨੂੰ ਜਾਂ ਸਾਨੂੰ ਕਵੀਆਂ ਨੂੰ, ਸਾਨੂੰ ਲੇਖਕਾਂ ਨੂੰ ਐਂ ਲੱਗਦਾ ਹੁੰਦਾ ਵੀ ਜਿਵੇਂ ਸਾਡੇ ਘਰ 'ਚ ਕੋਈ ਨਵਾਂ ਜੀ ਆ ਗਿਆ ਹੁੰਦਾ।
0: ਬਿਲਕੁਲ।
1: ਸੋ ਮਤਲਬ ਖੁਸ਼ੀ ਇੰਨੀ ਹੁੰਦੀ ਹੈ ਕਿ ਹੁਣ ਕੁਛ ਨਵਾਂ ਜਿਹੜਾ ਪੜ੍ਹਨ ਨੂੰ ਮਿਲੂਗਾ। ਸੋ ਆਪਣੀਆਂ ਗੱਲਾਂ ਦਾ ਜਿਹੜਾ ਸਿਲਸਿਲਾ ਹੈਗਾ ਉਹ ਮਤਲਬ, ਕਿਉਂਕਿ ਜਦੋਂ ਬਹਿ ਜਾਂਦੇ ਹਾਂ ਨਾ ਫਿਰ ਉਦੋਂ ਪਤਾ ਨਹੀਂ ਲੱਗਦਾ ਹੁੰਦਾ ਵੀ ਕਿਹੜੇ ਵਹਿਣ 'ਚ ਬਹਿ ਜਾਈਏ ਅਸੀਂ। ਸੋ ਇੱਕ ਜਿਹੜਾ ਸਾਡੇ ਪ੍ਰੋਗਰਾਮ ਦਾ ਫਾਰਮੈਟ ਹੈਗਾ ਕਿ ਅਸੀਂ ਇੱਕ ਸੁਰਖੀ ਪੜ੍ਹਨੀ ਹੁੰਦੀ ਹੈ, ਉਸ ਤੋਂ ਬਾਅਦ ਗੱਲਾਂ ਬਾਤਾਂ ਸਾਡੀਆਂ ਭੈਣਾਂ ਨਾਲ ਕਰਨੀਆਂ ਹੁੰਦੀਆਂ, ਕਿਸੇ
0: ਜੀ
1: ਖਾਸ ਵਿਸ਼ੇ 'ਤੇ ਵੀ ਕਰ ਲੈਂਦੇ ਹੈਗੇ ਆ, ਅਤੇ ਕਈ ਵਾਰੀ ਐਂ ਜੇ ਦਿਲ ਕਰਦਾ ਹੁੰਦਾ ਵੀ ਅੱਜ ਖੁੱਲੀਆਂ ਜਿਹੀਆਂ ਗੱਲਾਂ ਕੀਤੀਆਂ ਜਾਣ। ਸੋ ਅੱਜ ਫਿਰ ਇਹ ਰਣਦੀਪ ਜੀ ਦੱਸਣਗੇ ਵੀ ਅੱਜ ਅਸੀਂ ਖੁੱਲੀਆਂ ਗੱਲਾਂ ਕਰਾਂਗੇ ਕਿ ਅੱਜ ਅਸੀਂ ਕਿਸੇ ਖਾਸ ਵਿਸ਼ੇ ਦੇ ਉੱਪਰ ਗੱਲ ਕਰਨੀ ਹੈ। ਸੋ ਉਸ ਤੋਂ ਪਹਿਲਾਂ ਜਿਹੜੀ ਇੱਕ ਸੁਰਖੀ ਹੈਗੀ ਆ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹਾਂਗੀ।
0: ਜੀ
1: ਇਹ ਸੁਰਖੀ ਹੈਗੀ ਹੈ ਜੀ
0: ਖੇਡ ਜਗਤ ਤੋਂ।
1: ਟੈਨਿਸ ਖਿਡਾਰਨ ਜਿਹੜੇ ਹੈਗੇ ਆ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਵਿੱਚ ਦੁਨੀਆ ਦੀ ਨੰਬਰ 1 ਖਿਡਾਰਨ ਜਿਹੜੀ ਹੈਗੀ ਆ ਅਰੀਨਾ ਸਬਾਲੈਂਕਾ, ਇਹਨਾਂ ਨੇ ਆਪਣੀ ਇਸ ਸਾਲ ਦੀ 35ਵੀਂ ਜਿੱਤ ਹਾਸਲ ਕੀਤੀ ਹੈ।
0: ਵਾਹ ਜੀ ਵਾਹ।
1: ਸਾਲ ਦੇ ਵਿੱਚ ਮਹੀਨੇ 12 ਹੁੰਦੇ ਆ ਤੇ ਇਹਨਾਂ ਦੀਆਂ ਜਿੱਤਾਂ ਹੈਗੀਆਂ 35।
0: ਤੇ ਹਲੇ ਮਹੀਨਾ 7ਵਾਂ ਸ਼ੁਰੂ ਹੋਇਆ।
1: ਹਾਂ, ਸੋ ਮਤਲਬ ਇਹ ਚੀਜ਼ਾਂ ਹੁੰਦੀਆਂ ਹੈਗੀਆਂ ਕਿ ਜਿਸ ਇਨਸਾਨ ਨੂੰ ਜਨੂੰਨ ਹੋਵੇ ਕੰਮ ਕਰਨ ਦਾ, ਉਹ ਕੰਮ ਕੋਈ ਵੀ ਹੋ ਸਕਦਾ। ਸੋ ਇਹਨਾਂ ਨੇ ਕਹਿੰਦੇ ਹੁੰਦੇ ਕਿ ਜੇ ਤੁਹਾਡਾ ਪੈਸ਼ਨ ਪ੍ਰੋਫੈਸ਼ਨ ਬਣ ਜਾਏ ਤਾਂ ਫਿਰ ਉਹਦੇ ਵਰਗੀ ਰੀਸ ਨਹੀਂ ਹੁੰਦੀ ਕੋਈ। ਸੋ ਜਿਹੜਾ ਹੈਗਾ ਇਹਨਾਂ ਨੇ ਆਪਣੇ ਪੈਸ਼ਨ ਨੂੰ ਪ੍ਰੋਫੈਸ਼ਨ ਬਣਾ ਲਿਆ ਤੇ ਉਸ ਤੋਂ ਬਾਅਦ ਫਿਰ ਜਿੱਤਾਂ ਦੇ ਸੈਂਕੜੇ ਠੋਕੀ ਤੁਰੇ ਆਉਂਦੇ ਹੈਗੇ ਆ। ਸੋ ਇਹਨਾਂ ਤੋਂ ਇੱਕ ਸਿੱਖਣ ਦੀ ਜ਼ਰੂਰਤ ਇਹ ਵੀ ਹੈਗੀ ਹੈ ਕਿ ਜਦੋਂ ਅਸੀਂ ਕਿਸੇ ਕੰਮ ਨੂੰ ਰੂਹ ਤੋਂ ਕਰਦੇ ਹੈਗੇ ਆ ਨਾ, ਫਿਰ ਸਾਡੇ ਆੜੇ ਕੋਈ ਜਿਹੜੀਆਂ ਰੁਕਾਵਟਾਂ ਆਉਂਦੀਆਂ ਜਾਂ ਕੋਈ ਬਹੁਤ ਵੱਡੀਆਂ ਪ੍ਰੋਬਲਮਸ ਵੀ ਆ ਜਾਂਦੀਆਂ ਹੈਗੀਆਂ ਤਾਂ ਉਹਨਾਂ ਨੂੰ ਅਸੀਂ ਈਜ਼ੀਲੀ ਪਾਰ ਕਰ ਸਕਦੇ ਹਾਂ, ਕਿਉਂ ਕਿਉਂਕਿ ਸਾਡੀ ਚਾਹਤ ਦਾ ਕੰਮ ਸਾਡੇ ਸਾਹਮਣੇ ਪਿਆ ਹੁੰਦਾ ਹੈਗਾ।
0: ਬਿਲਕੁਲ। ਤੇ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਪ੍ਰੋਗਰਾਮ 'ਚ ਅੱਜ ਫਿਰ ਖੁੱਲੀਆਂ ਗੱਲਾਂ ਹੋਣਗੀਆਂ ਕਿ ਅੱਗੇ ਹੋਰ ਕੁਝ ਹੋਏਗਾ, ਤਾਂ ਅੱਜ ਨਾ ਇੱਕ ਜਿਹੜਾ ਹੈ ਇੱਕ ਗੀਤ ਸੁਣਾਂਗੇ ਪਹਿਲਾਂ, ਉਸ ਤੋਂ ਬਾਅਦ ਨਾ ਇੱਕ ਗੱਲ ਕਰਨੀ ਹੈ ਵਿਸ਼ੇ ਦੇ ਉੱਤੇ ਕਿ ਅਸੀਂ ਹਮੇਸ਼ਾ ਕਹਿੰਦੇ ਹਾਂ ਔਰਤਾਂ ਦਾ ਕੰਮ ਕਾਜੀ ਹੋਣਾ, ਆਤਮ ਨਿਰਭਰ ਹੋਣਾ ਜ਼ਰੂਰੀ ਹੈ
1: ਜੀ,
0: ਪਰ ਕਿਸ ਕੀਮਤ 'ਤੇ? ਅੱਜ ਉਸ ਕੀਮਤ ਦੀ ਗੱਲ ਕਰਨੀ ਹੈ। ਕਈ ਵਾਰ ਅਸੀਂ ਜਿਹੜਾ ਹੈ ਨਾ, ਕਈ ਵਾਰ ਕੱਚ ਕਮਾਉਣ ਲਈ ਕੋਹੇਨੂਰ ਦਾ ਤੇ ਲਾਇਆ ਹੁੰਦਾ।
1: ਕਿਆ ਬਾਤ ਹੈ। ਸੋ ਜਿਹੜਾ ਕੱਚ ਤੇ ਕੋਹੇਨੂਰ ਦੀਆਂ ਗੱਲਾਂ ਅੱਜ ਰਣਦੀਪ ਜੀ ਨੇ ਕਹਿ ਕੇ ਅਸੀਂ ਕਰਾਂਗੇ। ਸੋ ਗੀਤ ਤੋਂ ਪਹਿਲਾਂ ਇੱਕ ਸੰਦੇਸ਼ ਸੁਣਦੇ ਹਾਂ ਤੇ ਉਸ ਤੋਂ ਬਾਅਦ ਗੀਤ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ।

0: ਜੀ ਪ੍ਰੋਗਰਾਮ ਨਾਰੀ ਲੋਕ ਅਤੇ ਮੈਂ ਗੁਰਹਰਪ੍ਰੀਤ ਅਤੇ ਮੇਰੇ ਨਾਲ
1: ਰਣਦੀਪ ਬੰਧੀਰ। ਗੁਰਹਰਪ੍ਰੀਤ, ਤੁਸੀਂ ਗੱਲ ਕਰ ਰਹੇ ਸੀ ਕਿ ਕਈ ਵਾਰ ਅਸੀਂ ਜਦੋਂ ਨਾ ਘਰਾਂ ਤੋਂ ਨਿਕਲਦੇ ਹਾਂ, ਆਪਣੇ ਜਿਹੜਾ ਹੈਗਾ ਨਿਕਲਦੇ ਹਾਂ ਅਸੀਂ ਕਿ ਅਸੀਂ ਪੈਰ ਜਮਾ ਸਕੀਏ
0: ਜੀ
1: ਦੁਨੀਆ ਦੇ ਵਿੱਚ, ਆਪਣੀ ਕੋਈ ਪਹਿਚਾਣ ਬਣਾ ਸਕੀਏ। ਕਈ ਵਾਰ ਜਿਵੇਂ ਅਸੀਂ ਨੌਕਰੀ ਦੀ ਗੱਲ ਕਰਦੇ ਹਾਂ, ਤਾਂ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਹਾਂ ਕਿ ਨੌਕਰੀ ਹਰ ਕਿਸੇ ਲਈ ਸ਼ੌਂਕ ਨਹੀਂ ਹੁੰਦੀ, ਕਈ ਵਾਰ ਕਿਸੇ ਦੀ ਮਜਬੂਰੀ ਵੀ ਹੁੰਦੀ ਹੈ। ਪਰ ਉਹਦੇ 'ਚ ਨਾ ਇੱਕ ਚੀਜ਼ ਜਿਹੜੀ ਔਰਤਾਂ ਦੇ ਵਿੱਚ ਕੋਮਨ ਹੈ ਨਾ, ਉਹ ਮੈਨੂੰ ਕਈ ਵਾਰ ਲੱਗਦਾ ਹੁੰਦਾ ਵੀ ਜਿਵੇਂ ਅੱਜ ਦੀ ਜਿਹੜੀ ਔਰਤ ਹੈ, ਜਿਹਨੂੰ ਕਹਿੰਦੇ ਹਾਂ ਨਾ ਵੀ ਕਈ ਵਾਰ ਸਾਡੀਆਂ ਬਜ਼ੁਰਗ ਜਿਹੜੀਆਂ ਬੀਬੀਆਂ ਨੇ ਘਰਾਂ 'ਚੋਂ ਕਹਿ ਨਹੀਂ ਦਿੰਦੀ ਵੀ ਤੁਸੀਂ ਵੀ ਅੱਡੀਆਂ ਚੁੱਕ ਕੇ ਫਾਹ ਲਿਆ, ਹੈ ਨਾ। ਉਹ ਕਹਿੰਦੇ ਹੁੰਦੇ ਵੀ ਤੁਹਾਨੂੰ ਕਿਹੜੇ ਰੱਬ ਨੇ ਦੋ ਦੋ ਢਿੱਡ ਲਾਏ ਨੇ,
0: ਜੀ
1: ਤੁਸੀਂ ਘਰੇ ਵੀ ਕਰਦੀਆਂ ਹੋ ਅਤੇ ਬਾਹਰ ਵੀ, ਹੈ ਨਾ। ਪਰ ਇਹ ਇੱਕ ਵੱਖਰਾ ਕਨਸੈਪਟ ਹੈ। ਇਸ ਤੋਂ ਵੀ ਕਿਤੇ ਅਗਲੀ ਜਿਹੜੀ ਸਮੱਸਿਆ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਹੁਣ ਗੱਲ ਕਰਨੀ ਹੈ ਨਾ, ਉਹ ਬੜੀ ਗੰਭੀਰ ਹੈ। ਅੱਜ ਹੀ ਮੈਂ ਅਖਬਾਰ ਪੜ੍ਹ ਰਹੀ ਸੀ,
0: ਜੀ
1: ਇੱਕ ਨਾਮੀ ਅਖਬਾਰ ਨੇ ਇਹ ਖਬਰ ਛਾਪੀ ਹੋਈ ਸੀ ਕਿ ਬੰਗਲੌਰ ਦੇ ਵਿੱਚ ਇੱਕ ਕੰਪਨੀ ਹੈ ਜਿਹੜੇ ਮਾਪੇ ਮਤਲਬ ਕੰਮ ਕਰਦੇ ਨੇ,
0: ਜੀ
1: ਅਤੇ ਕਿਉਂਕਿ ਅੱਜ ਕੱਲ੍ਹ ਜਿਹੜੀਆਂ ਨੇ ਸਿੰਗਲ ਫੈਮਲੀਜ਼ ਨੇ, ਤਾਂ ਉਹਨਾਂ ਦੇ ਜਿਹੜੇ ਬੱਚੇ ਨੇ ਛੋਟੇ, ਉਹਨਾਂ ਨੂੰ ਉਹ ਜਿਵੇਂ ਡੇ ਕੇਅਰ ਕਹਿ ਲਓ,
0: ਜੀ
1: ਉਵੇਂ ਸੰਭਾਲਦੇ ਨੇ। ਉੱਥੇ ਦੀ ਉਹ ਖਬਰ ਸੀ ਕਿ ਔਰ ਵੱਡੀ ਕੰਪਨੀ ਹੈ ਇੱਕ, ਅਤੇ ਸਭ ਤੋਂ ਜਿਹੜਾ ਦੁਖਾਂਤਕ ਪੱਖ ਲੱਗਿਆ ਕਿ ਹਾਲੇ ਤੱਕ ਉਸ ਮਾਮਲੇ 'ਚ ਕਹਿੰਦੇ ਸੀ ਕਿ ਪੁੱਛਗਿੱਛ ਚੱਲ ਰਹੀ ਹੈ, ਕਿਸੇ ਦੀ ਗ੍ਰਿਫਤਾਰੀ ਨਹੀਂ। ਉੱਥੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹ 'ਚ ਇੱਕ 2 ਸਾਲ ਦੀ ਬੱਚੀ ਹੈ
0: ਜੀ,
1: ਅਤੇ ਉਹਨੂੰ ਵਾਸ਼ਰੂਮ ਦੇ ਫਰਸ਼ ਦੇ ਉੱਤੇ ਲਟਾਇਆ ਹੋਇਆ ਜਿਹੜੇ ਉੱਥੇ ਕੇਅਰਟੇਕਰ ਲੇਡੀਜ਼ ਨੇ ਉਹਨਾਂ ਵੱਲੋਂ,
0: ਜੀ
1: ਅਤੇ ਉਹਨੂੰ ਕਦੇ ਉਹ ਜਿਹੜਾ ਹੈਗਾ ਵਾਸ਼ਿੰਗ ਮਸ਼ੀਨ ਦੇ ਵਿੱਚ ਬਿਠਾ ਕੇ ਡਰਾ ਰਹੇ ਨੇ, ਤੈਨੂੰ ਇਹਦੇ 'ਚ ਪਾ ਕੇ ਘੁਮਾਵਾਂਗੇ। ਕਦੇ ਜਿਹੜਾ ਹੈਗਾ ਮਤਲਬ ਜਿਹੜਾ ਟਾਇਲਟ ਦਾ ਜੈੱਟ ਹੁੰਦਾ, ਉਹਦੇ ਨਾਲ ਉਹਦੇ ਮੂੰਹ ਦੇ ਉੱਤੇ ਸਪਰੇਅ ਕੀਤੀ ਜਾ ਰਹੀ ਹੈ
0: ਜੀ
1: ਪਾਣੀ ਦੀ, ਹੈ ਨਾ। ਅਤੇ ਉਹ ਬੱਚੀ ਬੜੀ ਬੇਤਹਾਸ਼ਾ ਰੋ ਰਹੀ ਹੈ, ਅਤੇ ਉਸ ਚੀਜ਼ ਬਾਰੇ ਸਾਨੂੰ ਜਿਹੜਾ ਹੈਗਾ, ਤੁਸੀਂ ਸੋਚਦੇ ਹੋ ਐਜ਼ ਏ ਮਦਰ, ਐਜ਼ ਏ ਵਿਮੈਨ, ਜਾਂ ਕੋਈ ਵੀ ਉਹ ਬੰਦਾ ਜਿਹੜਾ ਸਮਾਜ ਦੇ ਵਿੱਚ ਰਹਿ ਕੇ ਮਤਲਬ ਸਮਾਜ ਦੇ ਬਾਰੇ 'ਚ ਸੋਚਦਾ ਥੋੜ੍ਹਾ ਜਿਹਾ ਵੀ, ਤਾਂ ਫਿਰ ਸਾਨੂੰ ਬੜਾ ਦੁੱਖ ਹੁੰਦਾ ਕਿ ਸਮਾਜ ਕਿੱਧਰ ਨੂੰ ਜਾ ਰਿਹਾ
0: ਜੀ
1: ਸਾਡਾ, ਹੈ ਨਾ। ਇੰਨੇ ਛੋਟੇ ਬੱਚੇ ਜਿਹੜੇ ਨੇ, ਹੈ ਨਾ, ਉਹ ਜੇ ਅਸੀਂ ਉਹਨਾਂ ਬੱਚਿਆਂ ਨੇ ਮਤਲਬ ਅਸੀਂ ਜ਼ਿੰਦਗੀ 'ਚ ਕੁਝ ਵੀ ਕਮਾ ਲਈਏ ਗੁਰਹਰਪ੍ਰੀਤ, ਪਰ ਉਸ ਬੱਚੇ ਨੇ ਜੋ ਗਵਾਇਆ, ਉਹਦੀ ਤਾਂ ਫਿਰ ਕਿਤੇ ਵੀ ਭਰਪਾਈ ਹੈ ਹੀ ਨਹੀਂ।
0: ਬਿਲਕੁਲ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ, ਅਸੀਂ ਕੰਪਲੇਂਟ ਕਰਦੇ ਹਾਂ, ਅਸੀਂ ਇਹ ਸ਼ਿਕਾਇਤ ਕਰਦੇ ਹੁੰਦੇ ਹਾਂ ਕਿ ਜਿਹੜੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਹੈਗੀਆਂ, ਉਹਨਾਂ ਦੇ ਬੱਚੇ ਬੜੇ ਗੁੱਸੈਲ ਹੋ ਚੁੱਕੇ ਆ, ਆਕੜ ਕੰਨੇ ਹੋ ਚੁੱਕੇ ਹੈਗੇ ਆ। ਸੋ ਉਹਦੇ ਪਿੱਛੇ ਕਾਰਨ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਹੁੰਦੀਆਂ ਹੈਗੀਆਂ। ਹੁਣ ਜਿਸ ਬੱਚੇ ਨੇ ਆਹ ਸਾਰੀਆਂ ਚੀਜ਼ਾਂ ਉਸ ਉਮਰ ਦੇ ਵਿੱਚ ਹੀ ਦੇਖ ਲਈਆਂ, ਉਹ ਦੋ ਪਾਸੇ ਜਾਊਗਾ। ਜਾਂ ਤਾਂ ਉਹ ਬੇਹੱਦ ਡਰਿਆ ਹੋਇਆ ਹੋਊਗਾ, ਮਤਲਬ ਉਹ ਆਪਣੇ ਆਪ ਲਈ ਆਵਾਜ਼ ਨਹੀਂ ਚੱਕ ਸਕੂਗਾ, ਜਾਂ ਫਿਰ ਉਹ ਇੰਨਾ ਕੁ ਗੁੱਸੈਲ ਹੋ ਜਾਊਗਾ ਕਿ ਹਾਂ, ਕਿ ਉਹ ਮਤਲਬ ਉਹ ਫਿਰ ਕਿਸੇ ਦੀ ਗੱਲ ਹੀ ਨਹੀਂ ਸੁਣੂਗਾ।
1: ਬਿਲਕੁਲ।
0: ਔਰ ਤੀਜੀ ਵੱਡੀ ਚੀਜ਼ ਕਿ ਜਿਹੜੀ ਇਹ ਚੀਜ਼ਾਂ ਜਿਸ ਸਮੇਂ ਦੇ ਉੱਪਰ ਹੋ ਰਹੀਆਂ ਹੁੰਦੀਆਂ ਹੈਗੀਆਂ, ਜਦੋਂ ਉਹਦੇ ਪੇਰੈਂਟਸ ਨੂੰ ਇਹ ਗੱਲ ਪਤਾ ਲੱਗੂਗੀ, ਉਹਦੇ ਮਾਪਿਆਂ ਨੂੰ ਇਹ ਗੱਲ ਪਤਾ ਲੱਗੂਗੀ, ਤਾਂ ਉਸ ਸਮੇਂ ਦੇ ਉੱਪਰ ਉਹਨਾਂ ਦੇ ਦਿਲ 'ਤੇ ਕੀ ਬੀਤੂਗੀ।
1: ਬਿਲਕੁਲ। ਅਤੇ ਇੱਥੇ ਜਾ ਕੇ ਨਾ ਫਿਰ ਉਹ ਗੱਲ ਆਉਂਦੀ ਹੈ ਵੀ ਜਿਵੇਂ ਸਾਡੇ ਬਜ਼ੁਰਗ ਜਿਹੜੇ ਕਹਿੰਦੀਆਂ ਹੁੰਦੀਆਂ ਸੀ ਸਾਡੀਆਂ ਦਾਦੀਆਂ ਨਾਨੀਆਂ, ਕਿ ਜੇ ਤੁਸੀਂ ਨਿਆਣੇ ਪਾਲਣੇ ਆ ਨਾ, ਤਾਂ ਸਾਂਝੇ ਟੱਬਰਾਂ ਤੋਂ ਸੁਖਤ ਥਾਂ ਹੋਰ ਕੋਈ ਨਹੀਂ ਹੋ ਸਕਦੀ। ਉਹ ਨਿਆਣਾ ਜਿਹਨੇ ਚਾਚਿਆਂ ਤਾਇਆਂ ਦਾਦੀਆਂ ਦੇ ਵਿੱਚ ਪੜ੍ਹਨਾ, ਅਤੇ ਉਹ ਨਿਆਣਾ ਜਿਹਨੇ ਇਕੱਲਾ ਜਾਂ ਡੇ ਕੇਅਰ ਜਾਂ ਕੰਮ ਵਾਲਿਆਂ ਦੇ ਸਹਾਰੇ ਪੜ੍ਹਨਾ, ਜਿਹੜਾ ਤੁਹਾਡੇ ਘਰ ਕੋਈ ਉਹਨੂੰ 2-4 ਘੰਟੇ ਲਈ ਸੰਭਾਲਣ ਆ ਰਿਹਾ, ਉਸ ਬੱਚੇ ਦੀ ਸ਼ਖਸੀਅਤ ਦੇ ਵਿੱਚ ਬਹੁਤ ਜਿਹੜਾ ਫਰਕ ਹੈਗਾ ਉਹ ਹੁੰਦਾ। ਕਿਉਂਕਿ ਬੱਚਾ ਬੱਚੇ ਨੇ ਦੇਖੋ, ਬੱਚੇ ਨੇ ਤਾਂ ਸਿੱਖਣਾ ਹੀ ਹੈ, ਉਹ ਲਰਨਰ ਹੈ ਹਲੇ, ਉਹਦੀ ਏਜ ਦੇ ਅਕੋਰਡਿੰਗ, ਹੈ ਨਾ, ਉਹ ਬਹੁਤ ਛੋਟਾ ਹੈ, ਉਹਦੇ ਆਲੇ ਦੁਆਲੇ ਜੋ ਕੁਝ ਹੋ ਰਿਹਾ ਉਹਨੇ ਉਹ ਸਿੱਖ ਲੈਣਾ
0: ਜੀ।
1: ਅਤੇ ਜੇ ਤੁਸੀਂ ਉਹਦੀਆਂ ਆਦਤਾਂ ਦੇ ਉੱਤੇ ਧਿਆਨ ਨਹੀਂ ਦਿਓਗੇ, ਹੈ ਨਾ, ਜਾਂ ਤੁਸੀਂ ਉਹਦੀਆਂ ਛੋਟੀ ਛੋਟੀਆਂ ਗੱਲਾਂ ਨੋਟ ਨਹੀਂ ਕਰੋਗੇ, ਤਾਂ ਫਿਰ ਉਹ ਬੁਰੀਆਂ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਉਹ ਸਿੱਖ ਸਕਦਾ
0: ਜੀ। ਔਰ ਵੱਡੀ ਗੱਲ ਇਹ ਹੁੰਦੀ ਹੈ ਕਿ ਕਈ ਵਾਰ ਨਾ ਅਸੀਂ ਆਪਣੇ ਕਰੀਅਰ ਨੂੰ ਲੈ ਕੇ, ਅਸੀਂ ਆਪਣੇ ਕੰਮ ਕਾਜ ਨੂੰ ਲੈ ਕੇ ਇੰਨੇ ਕੁ ਮਤਲਬ ਅਸੀਂ ਦਿਮਾਗ ਦੇ ਉੱਪਰ ਜਨੂੰਨ ਹਾਵੀ ਕਰ ਲੈਂਦੇ ਹਾਂ ਆਪਣੇ, ਕਿ ਸਾਨੂੰ ਆਸੇ ਪਾਸੇ ਵਾਲਾ ਕੁਛ ਨਹੀਂ ਦਿਖ ਰਿਹਾ ਹੁੰਦਾ, ਸਾਨੂੰ ਸਿਰਫ ਇੱਕੋ ਚੀਜ਼ ਦਿਖ ਰਹੀ ਹੁੰਦੀ ਹੈ ਕਿ ਮੇਰਾ ਕਰੀਅਰ ਨਹੀਂ ਡੁੱਬਣਾ ਚਾਹੀਦਾ, ਬਾਕੀ ਜੋ ਦੁਨੀਆ ਇੱਧਰ ਦੀ ਹੁੰਦੀ ਹੈ ਉੱਧਰ ਹੋ ਜੇ, ਕੋਈ ਚੱਕਰ ਨਹੀਂ। ਪਰ ਉੱਥੇ ਅਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੁੰਦੇ ਹਾਂ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਗਲਤੀਆਂ ਜਿਹੜੀਆਂ ਹੈਗੀਆਂ ਉਹ ਸਾਨੂੰ ਭਾਰੀ ਪੈਣ ਵਾਲੀਆਂ ਹੁੰਦੀਆਂ। ਹੁੰਦਾ ਕੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਡਾ ਬੱਚਾ ਸਾਡੀ ਹੀ ਗੱਲ ਨਹੀਂ ਸੁਣੂਗਾ, ਤਾਂ ਉਸ ਸਮੇਂ ਤੇ ਫਿਰ ਅਸੀਂ ਕਹਾਂਗੇ ਵੀ ਜਿਹੜਾ ਇਹ ਬਹੁਤ ਵਿਗੜ ਚੁੱਕਿਆ ਹੈਗਾ, ਬਹੁਤ ਜ਼ਿਆਦਾ ਜਿਹੜਾ ਹੈਗਾ ਐਗਰੈਸਿਵ ਹੋ ਚੁੱਕਿਆ। ਉਹਦੇ ਪਿੱਛੇ ਕਾਰਨ ਇਹੀ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਜਿਸ ਸਮੇਂ ਦੇ ਉੱਪਰ ਉਹਨੂੰ ਜੋ ਚੀਜ਼ ਮਿਲਣੀ ਚਾਹੀਦੀ ਸੀ ਉਹਨੂੰ ਨਹੀਂ ਮਿਲੀ, ਔਰ ਉਹਦੀਆਂ ਨੀਡਸ ਕਿਹਨੇ ਪੂਰੀਆਂ ਕੀਤੀਆਂ, ਤੁਹਾਡੇ ਘਰ ਦੇ ਵਿੱਚ ਕੰਮ ਕਾਰ ਕਰਨ ਵਾਲੇ ਲੋਕਾਂ ਨੇ, ਔਰ ਉਹਨਾਂ ਨੂੰ ਉਹ ਆਪਣੇ ਤੋਂ ਮਤਲਬ ਤੁਹਾਡੇ ਤੋਂ ਜ਼ਿਆਦਾ ਕਲੋਜ਼ ਉਹਨਾਂ ਦੇ ਨਾਲ ਫੀਲ ਕਰੂਗਾ, ਜ਼ਿਆਦਾ ਸੇਫ ਫੀਲ ਕਰੂਗਾ ਕਿ ਹਾਂ ਅਸਲ ਦੇ ਵਿੱਚ ਮੇਰੀ ਮਾਂ ਇਹ ਨਹੀਂ ਹੈਗੀ ਜਿਹਨੇ ਮੈਨੂੰ ਜਨਮ ਦਿੱਤਾ, ਮੇਰੀ ਮਾਂ ਤਾਂ
1: ਬਿਲਕੁਲ
0: ਇਹ ਆ ਜਿਹਨੇ ਮੈਨੂੰ ਪਾਲ ਪੋਸ ਕੇ ਐਡਾ ਕਰਤਾ।
1: ਬਿਲਕੁਲ
0: ਔਰ ਉਹਨਾਂ ਨਾਲ, ਔਰ ਜਿੰਨੇ ਬਹੁਤ ਵੱਡੇ ਘਰਾਂ ਦੀ ਜੇ ਮੈਂ ਐਗਜ਼ਾਮਪਲ ਲਵਾਂ ਇੱਥੇ, ਸਾਰਿਆਂ ਦੀ ਨਹੀਂ ਮੈਂ ਕਹਿ ਰਹੀ ਹੈਗੀ ਕਿਉਂਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਹੈਗੀਆਂ,
1: ਜੀ
0: ਜੇ ਜ਼ਿਆਦਾਤਰ ਦੀ ਮੈਂ ਗੱਲ ਕਰਾਂ ਉੱਥੇ ਜਿੰਨੀਆਂ ਜਿਹੜੀਆਂ ਹੈਗੀਆਂ ਤਾਈਆਂ ਅਕਸਰ ਕਿਹਾ ਜਾਂਦਾ, ਜਿਵੇਂ ਪਿੰਡਾਂ ਦੀ ਗੱਲ ਕਰਾਂ ਬਹੁਤ ਵੱਡੇ ਘਰਾਣੇ ਹੁੰਦੇ ਆ ਜਿਹੜੇ, ਉਹਨਾਂ 'ਚ ਤਾਈਆਂ ਕਹਿੰਦੇ ਹੁੰਦੇ ਸ਼ਬਦ ਜਾਂ ਚਾਚੀਆਂ ਕਿਹਾ ਜਾਂਦਾ ਹੈਗਾ,
1: ਜੀ
0: ਉਹ ਜਿਹੜੀਆਂ ਉਹਨਾਂ ਦੇ ਬੱਚਿਆਂ ਨੂੰ ਪਾਲ ਰਹੀਆਂ ਹੁੰਦੀਆਂ ਹੈਗੀਆਂ, ਉਹਨਾਂ ਨੂੰ ਉਹ ਜ਼ਿਆਦਾ ਕਲੋਜ਼ ਮੰਨਦੇ ਹੈਗੇ ਆ।
1: ਬਿਲਕੁਲ
0: ਔਰ ਇਹ ਮਤਲਬ ਮੈਂ ਆਪਣੀ ਏਜ ਦੇ ਜਿਹੜੇ ਬੱਚੇ ਹੈਗੇ ਉਹਨਾਂ ਦੀ ਗੱਲ ਕਰ ਰਹੀ ਹੈਗੀ ਆ ਕਿ ਸਾਡੀ ਤਾਂ ਤਾਈ ਨੇ ਸਾਨੂੰ ਪਾਲਿਆ।
1: ਜੀ
0: ਉਹ ਤਾਈ ਕੌਣ ਹੁੰਦੀ ਆ? ਉਹਦੇ ਘਰੇ ਜਿਹੜਾ ਕੰਮ ਕਰਨ ਆ ਰਹੀ ਕੋਈ ਲੇਡੀ ਹੁੰਦੀ ਹੈਗੀ ਆ, ਉਹਨੂੰ ਸੰਭਾਲ ਰਹੀ ਹੁੰਦੀ ਆ, ਤੇ ਮਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹ ਮਤਲਬ ਮੇਰਾ ਬੱਚਾ ਕਿੱਥੇ ਹੈ, ਕਿਉਂਕਿ ਜਾਂ ਤਾਂ ਮਾਂ ਦੇ ਉੱਪਰ ਜ਼ਿੰਮੇਵਾਰੀਆਂ ਹੀ ਇੰਨੀਆਂ ਹੁੰਦੀਆਂ ਵੀ ਉਹਨੂੰ ਪਤਾ ਹੀ ਨਹੀਂ ਹੁੰਦਾ, ਕਿਉਂਕਿ ਜੇ ਵੱਡੇ ਘਰਾਣਿਆਂ ਦੀ ਗੱਲ ਕਰੀਏ ਤਾਂ ਬੀਬੀਆਂ ਵੀ ਫਿਰ ਓਨੀਆਂ ਹੀ ਜਿਹੜਾ ਹੈਗਾ ਆਪਣੇ ਕੰਮ ਦੇ ਵਿੱਚ ਮਸ਼ਰੂਫ ਹੁੰਦੀਆਂ ਹੈਗੀਆਂ, ਆਪਣੇ ਕੰਮ ਨੂੰ ਤਵੱਜੋ ਦੇ ਰਹੀਆਂ ਹੁੰਦੀਆਂ ਹੈਗੀਆਂ। ਸੋ ਗੱਲ ਇੱਥੇ ਇਹ ਹੈ ਕਿ ਜਿਸ ਸਮੇਂ ਦੇ ਉੱਪਰ ਜੋ ਚੀਜ਼ ਬੱਚੇ ਨੂੰ ਚਾਹੀਦੀ ਹੈ ਜੋ ਤੁਸੀਂ ਨਹੀਂ ਦਿਓਗੇ ਤਾਂ ਉਹ ਕਿਤੋਂ ਹੋਰ ਲਊਗਾ,
1: ਹੋਰ ਲਊਗਾ ਬਿਲਕੁਲ।
0: ਤੇ ਜੇ ਹੁਣ ਸਾਡੇ ਲਿਸਨਰਸ ਨੂੰ ਮੈਨੂੰ ਲੱਗਦਾ ਕਿ ਗੀਤ ਚਾਹੀਦਾ, ਤੇ ਜੇ ਉਹ ਅਸੀਂ ਨਹੀਂ ਦੇਵਾਂਗੇ ਤਾਂ ਫਿਰ ਉਹ ਕਿਸੇ ਨਾ ਕਿਸੇ
1: ਹੋਰ ਸਟੇਸ਼ਨ ਤੇ ਜਾਣਗੇ, ਅਸੀਂ ਜਾਣ ਨਹੀਂ ਦੇਣੇ,
0: ਬਿਲਕੁਲ ਨਹੀਂ ਜਾਣ ਦੇਣੇ।

0: ਜੀ ਬਿਲਕੁਲ, ਖੁਸ਼ਬੂ ਨਸ਼ੀਲੀ ਹੁੰਦੀ ਹੈ, ਇੱਕ ਖੁਸ਼ਬੂ ਉਹ ਵੀ ਹੁੰਦੀ ਹੈ ਜਿਹੜੀ ਇੱਕ ਬੱਚੇ ਨੂੰ ਆਪਣੇ ਮਾਂ ਤੋਂ ਆਉਂਦੀ ਹੁੰਦੀ ਹੈ। ਸੋ ਉਸ ਖੁਸ਼ਬੂ ਵਰਗਾ ਜਿਹੜਾ ਹੁੰਦਾ ਨਾ, ਕੋਈ ਰੀਸ ਨਹੀਂ ਹੁੰਦੀ ਉਹਦੀ, ਉਹਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਹੈਗਾ। ਕਿਉਂਕਿ ਜਦੋਂ ਇੱਕ ਬੱਚਾ ਬਿਲਕੁਲ ਛੋਟਾ ਹੁੰਦਾ ਨਾ, ਤਾਂ ਉਸ ਸਮੇਂ ਦੇ ਉੱਪਰ ਉਹ ਆਪਣੀ ਮਾਂ ਨੂੰ ਉਸ ਖੁਸ਼ਬੂ ਦੇ ਨਾਲ ਹੀ ਪਹਿਚਾਣਦਾ
1: ਪਹਿਚਾਣਦਾ
0: ਹੁੰਦਾ।
1: ਹੈ।
0: ਸੋ ਉਹ ਜਿਹੜੀ ਚੀਜ਼ ਹੁੰਦੀ ਹੈ, ਉਹਦਾ ਇੱਕ ਜਿਹੜਾ ਨਾ ਮਤਲਬ ਆਨੰਦ ਹੀ ਵੱਖਰਾ ਹੁੰਦਾ। ਔਰ ਉਹ ਇਸ ਚੀਜ਼ ਨੂੰ ਸਿਰਫ ਤੇ ਸਿਰਫ ਉਹ ਮਾਂ ਜਾਣ ਸਕਦੀ ਹੈ, ਜਾਂ ਉਹ ਨਿੱਕੀ ਜਿਹੀ ਜਿੰਦ ਜਾਣ ਸਕਦੀ ਹੈ ਜਿਹੜੀ ਕਿ ਉਸ ਖੁਸ਼ਬੂ ਦੇ ਨਾਲ ਉਹ ਆਪਣੀ ਮਾਂ ਵੱਲ ਨੂੰ ਭੱਜੀ ਆਉਂਦੀ ਹੈ। ਤੇ ਜੇ ਉਹਨੂੰ
1: ਬਿਲਕੁਲ।
0: ਕੋਈ ਹੋਰ ਚੱਕ ਲੇ ਤਾਂ ਫਿਰ ਉਹ ਖੁਸ਼ਬੂ ਨੂੰ ਹੀ ਭਾਲ ਰਿਹਾ ਹੁੰਦਾ ਅਸਲ ਦੇ ਵਿੱਚ।
1: ਕਿਉਂਕਿ ਜਿਹੜਾ ਬੱਚਾ ਬਹੁਤ ਛੋਟਾ ਹੁੰਦਾ ਉਹਨੂੰ ਰੰਗ ਨਹੀਂ ਦਿਸਦੇ, ਉਹ ਮਤਲਬ ਉਹਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ, ਉਹ ਖੁਸ਼ਬੂ ਨੂੰ ਪਹਿਚਾਣਦਾ ਏ, ਰੰਗ ਉਹਨੂੰ ਸਮਝ 'ਚ ਨਹੀਂ ਆਉਂਦੇ,
0: ਜੀ
1: ਅਤੇ ਖੁਸ਼ਬੂ ਤੋਂ ਮਾਂ ਨੂੰ ਪਹਿਚਾਣਦਾ ਏ ਉਹ, ਹੈ ਨਾ। ਅਤੇ ਮੈਨੂੰ ਲੱਗਦਾ ਕਿ ਬਹੁਤ ਹੀ ਭਾਗੀਆਂ ਅਸੀਂ ਉਹ ਮਾਵਾਂ ਕਹਿ ਸਕਦੇ ਹਾਂ ਜਿਹੜੀਆਂ ਇਸ ਨਿੱਘ ਤੋਂ ਵਾਂਝੀਆਂ ਰਹਿ ਜਾਂਦੀਆਂ, ਹੈ ਨਾ।
0: ਜੀ
1: ਮੈਂ ਉਹਨਾਂ ਮਾਵਾਂ ਦੀ ਗੱਲ ਕੀਤੀ ਹੈ ਜਿਹੜੀਆਂ ਮਤਲਬ ਬੱਚੇ ਨੂੰ ਜਨਮ ਦੇ ਕੇ ਇਸ ਨਿੱਘ ਤੋਂ ਵਾਂਝੀਆਂ ਰਹਿੰਦੀਆਂ, ਹੈ ਨਾ।
0: ਬਿਲਕੁਲ।
1: ਮੈਂ ਇੱਕ ਵਾਰ ਪਹਿਲਾਂ ਵੀ ਕਿਹਾ ਸੀ ਕਿ ਜਿਵੇਂ ਅਸੀਂ ਕਹਿੰਦੇ ਹਾਂ ਕਿ ਵੀ ਜਿਹੜਾ ਮਾਂ ਬਣਨਾ ਹੈ ਨਾ, ਔਰਤ ਦਾ ਸਭ ਤੋਂ ਵੱਡਾ ਸੁੱਖ ਹੈ,
0: ਜੀ
1: ਪਰ ਮੈਂ ਇਸ ਗੱਲ ਨੂੰ ਹਮੇਸ਼ਾ ਇਹ ਕਹਿੰਦੀ ਹਾਂ ਵੀ ਇਹ ਜਿਹੜਾ ਹੈਗਾ ਇਹ ਚੀਜ਼ ਹਰ ਕਿਸੇ ਲਈ ਇੱਕੋ ਵਰਗੀ ਨਹੀਂ ਹੋ ਸਕਦੀ। ਜੇ ਕੋਈ ਬਹੁਤ ਜ਼ਿਆਦਾ ਕਿਸੇ ਨੂੰ ਇਹ ਇੱਛਾ ਹੈਗੀ ਹੈ ਕਿ ਮੇਰੇ ਬੱਚੇ ਹੋਣ, ਹੈ ਨਾ, ਅਸੀਂ ਪ੍ਰੈਕਟੀਕਲ ਹੋ ਕੇ ਇਸ ਚੀਜ਼ ਨੂੰ ਸੋਚੀਏ, ਇਹ ਪਰਸਨ ਟੂ ਪਰਸਨ ਡਿਪੈਂਡ ਕਰਦਾ ਹੈ
0: ਜੀ,
1: ਨਾ, ਤਾਂ ਉਹਦੇ ਲਈ ਇਹ ਚੀਜ਼ ਬਹੁਤ ਵੱਡੀ ਹੋ ਸਕਦੀ ਹੈ ਨਾ। ਪਰ ਜੇ ਤੁਸੀਂ ਬੱਚਾ ਪੈਦਾ ਵੀ ਕਰ ਰਹੇ ਹੋ ਪਰ ਤੁਸੀਂ ਉਹਦੀ ਜ਼ਿੰਮੇਵਾਰੀ ਵੀ ਨਹੀਂ ਲੈ ਰਹੇ, ਹੈ ਨਾ, ਤਾਂ ਇਹ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ।
0: ਜੀ
1: ਤਾਂ ਜਾਂ ਤਾਂ ਫਿਰ ਇੱਕ ਜੀ ਜਿਹੜਾ ਤੁਹਾਡੇ ਭਰੋਸੇ ਦੁਨੀਆ ਦੇ ਵਿੱਚ ਆਇਆ, ਹੈ ਨਾ, ਜਾਂ ਤਾਂ ਉਹਦੀ ਪੂਰੀ ਜ਼ਿੰਮੇਵਾਰੀ ਲਓ, ਨਹੀਂ ਤਾਂ ਫਿਰ ਤੁਹਾਨੂੰ ਕੋਈ ਹੱਕ ਨਹੀਂ, ਫਿਰ ਤੁਸੀਂ ਉਸ ਬੱਚੇ ਨੂੰ ਦੁਨੀਆ 'ਚ ਨਾ ਲੈ ਕੇ ਆਓ।
0: ਵੱਡੀ ਗੱਲ ਹੁੰਦੀ ਹੈ ਅਕਸਰ। ਕਈ ਵਾਰ ਕੀ ਹੁੰਦਾ ਹੈਗਾ ਕਿ ਅਸੀਂ ਜਿਹੜਾ ਹੈਗਾ ਆਸੇ ਪਾਸੇ ਐਸੇ ਵੀ ਜਿਹੜੇ ਸ਼ਖਸ ਆ ਉਹ ਦੇਖਦੇ ਹੈਗੇ ਆ ਜਿਹੜੇ ਕਿ ਬੱਚੇ ਨੂੰ ਦੁਨੀਆ ਤੇ ਵੀ ਲੈ ਆਉਂਦੇ ਹੈਗੇ ਆ, ਤੇ ਉਹਦਾ ਪਾਲਣ ਪੋਸ਼ਣ ਵੀ ਕਰਦੇ ਆ,
1: ਜੀ
0: ਪਰ ਕਰਦੇ ਇੱਕ ਮਜਬੂਰੀ 'ਚ। ਉਹਨਾਂ ਨੂੰ ਐ ਲੱਗਦਾ ਹੁੰਦਾ ਵੀ ਠੀਕ ਹੈ ਹੁਣ ਮਤਲਬ ਪਾਪ ਕਾਹਤੋਂ ਖੱਟਣਾ ਹੈਗਾ, ਵੀ
1: ਜੀ
0: ਬੱਚਾ ਆ ਗਿਆ ਹੁਣ ਉਹਨੂੰ ਅਸੀਂ ਪਾਲਣਾ ਤਾਂ ਪੈਣਾ ਹੀ ਆ। ਉਹ ਜਿਹੜਾ ਪਾਲਣਾ ਤਾਂ ਪੈਣਾ ਹੀ ਹੈ, ਇੱਕ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਅਣਚਾਹਿਆ ਜਾ ਬਣ ਕੇ ਉਹਨੂੰ ਰਹਿਣਾ ਪੈਂਦਾ ਆਪਣੇ ਹੀ ਘਰ ਦੇ ਵਿੱਚ। ਔਰ ਇਹ ਮਤਲਬ ਇੱਕ ਥਾਂ ਤੇ ਨਹੀਂ, ਕਈ ਥਾਵਾਂ ਤੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੈਗੀਆਂ।
1: ਪਿਛਲੇ ਦਿਨਾਂ ਦੇ ਵਿੱਚ ਨਾ ਗੁਰੂ ਹਰਪ੍ਰੀਤ ਆਪਣੇ ਇੱਥੇ ਦੋ ਤੇਰੀਆਂ ਦੋ ਮੇਰੀਆਂ ਪ੍ਰੋਗਰਾਮ ਦੇ ਵਿੱਚ ਨਾ ਗੱਲਬਾਤ ਦਾ ਟੌਪਿਕ ਸੀ ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ
0: ਨਾ ਬੁਖਾਰੇ।
1: ਬੁਖਾਰੇ,
0: ਬਿਲਕੁਲ
1: ਇਸ ਟੌਪਿਕ ਦੇ ਉੱਤੇ ਗੱਲ ਹੋ ਰਹੀ ਸੀ ਤੇ ਇੱਕ ਬਹੁਤ ਹੀ ਪਿਆਰੀ ਜੀ ਬੱਚੀ ਦਾ ਮੈਨੂੰ ਫੋਨ ਆਇਆ। ਮੈਨੂੰ ਉਹਨਾਂ ਦਾ ਨਾਮ ਨਹੀਂ ਇਸ ਵੇਲੇ ਚੇਤੇ, ਆਪਣੇ ਰਿਕਾਰਡ ਦੇ ਵਿੱਚ ਜ਼ਰੂਰ ਮੈਂਸ਼ਨ ਹੋਏਗਾ।
0: ਜੀ
1: ਤੇ ਉਹ ਮਤਲਬ 19-20 ਸਾਲਾਂ ਦੀ ਮੁਟਿਆਰ ਸੀ,
0: ਜੀ
1: ਪੜ੍ਹਦੀ ਸੀ ਹਲੇ ਉਹ, ਹੈ ਨਾ। ਤੇ ਉਸ ਬੱਚੀ ਨੇ ਜਿਹੜੀ ਗੱਲ ਕੀਤੀ ਨਾ, ਮੈਨੂੰ ਬਹੁਤ ਡੂੰਘੀ ਗੱਲ ਲੱਗੀ ਉਹਦੀ, ਹੈ ਨਾ।
0: ਜੀ
1: ਉਹਨੇ ਕਿਹਾ, ਕਹਿੰਦੀ ਮੈਡਮ ਜੀ, ਇਹ ਜਿਹੜੇ ਤੁਸੀਂ ਸੁੱਖਾਂ ਦੀ ਗੱਲ ਕਰਦੇ ਹੋ ਨਾ, ਇਹ ਸੁੱਖ ਉਹਨਾਂ ਨੂੰ ਨਸੀਬ ਹੁੰਦੇ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਆਪਸੀ ਪਿਆਰ ਮੋਹ ਨਿੱਘ ਅਪਣੱਤ ਬਚੀ ਹੋਈ ਹੈ। ਕਹਿੰਦੀ ਵੀ ਜਿਹੜੇ ਘਰ ਦੇ ਵਿੱਚ ਦਿਨ ਰਾਤ ਦਾ ਕਲੇਸ਼ ਹੈ, ਜਿਹੜਾ ਜਿਹੜੇ ਘਰ 'ਚ ਕੋਈ ਕਿਸੇ ਨੂੰ ਦੇਖ ਕੇ ਨਹੀਂ ਜਰਦਾ, ਇੱਕ ਦੂਜੇ ਨੂੰ ਦੇਖ ਕੇ ਨਹੀਂ ਚੱਲਦੇ, ਹੈ ਨਾ, ਕਹਿੰਦੀ ਉਸ ਘਰ ਦੇ ਵਿੱਚ ਕਿਸੇ ਨੂੰ ਕਿਹੜਾ ਸੁੱਖ ਮਿਲਣਾ ਹੈ, ਉੱਥੇ ਤਾਂ ਸਭ ਨੂੰ ਆਪੋ ਤਾਂ ਪਈ ਹੁੰਦੀ ਹੈ।
0: ਜੀ
1: ਤੇ ਕਹਿੰਦੀ ਵੀ ਉਸ ਘਰ ਤੋਂ ਤਾਂ ਬੰਦੇ ਦਾ ਐਂ ਹੁੰਦਾ ਵੀ ਮੈਂ ਕਦ ਨਿਕਲਾਂ ਇੱਥੋਂ, ਕਦ ਨਿਕਲਾਂ। ਤੇ ਕਹਿੰਦੀ ਵੀ ਉਸ ਘਰ ਨੂੰ ਅਸੀਂ ਨਹੀਂ ਨਾ ਕਹਿ ਸਕਦੇ ਵੀ ਜੋ ਸੁੱਖ ਛੱਜੂ ਦੇ ਚੁਬਾਰੇ,
0: ਬਿਲਕੁਲ,
1: ਹੈ ਨਾ। ਤੇ ਕਈ ਵਾਰ ਅਸੀਂ ਕਹਿੰਦੇ ਵੀ ਸਾਨੂੰ ਛੋਟੇ ਵੀ ਬਹੁਤ ਕੁਝ ਸਿਖਾ ਜਾਂਦੇ ਨੇ,
0: ਬਿਲਕੁਲ,
1: ਤਾਂ ਅਸੀਂ ਨਹੀਂ ਸੋਚ ਸਕਦੇ ਕਿ ਕਿਸੇ ਦੇ ਅੰਦਰ ਕੀ ਚੱਲ ਰਿਹਾ ਹੈ।
0: ਬਿਲਕੁਲ। ਕਈ ਵਾਰ ਅਸੀਂ ਆਪਣੇ ਅੰਦਰ ਜਿਹੜਾ ਹੈਗਾ ਨਾ, ਅਸੀਂ ਆਪਣੇ ਅੰਦਰ ਨੂੰ ਲੈ ਕੇ ਝੁਰੀ ਜਾਂਦੇ ਹੁੰਦੇ ਹਾਂ ਕਿ ਸਾਡੇ ਅੰਦਰ ਕਿੰਨਾ ਕੁਛ ਹੈਗਾ, ਅਸੀਂ ਕਿੰਨੇ ਦੁੱਖ ਲਈ ਫਿਰਦੇ ਹਾਂ, ਪਰ ਸਾਹਮਣ ਵਾਲਾ ਇਨਸਾਨ ਜੋ ਹੱਸ ਖੇਡ ਰਿਹਾ ਹੁੰਦਾ ਹੈਗਾ, ਕਈ ਵਾਰ ਉਹਦੇ ਅੰਦਰ ਕੀ ਕੁਛ ਲੁਕਿਆ ਹੁੰਦਾ ਉਹ ਸਾਨੂੰ ਵੀ ਨਹੀਂ ਪਤਾ ਹੁੰਦਾ ਹੈਗਾ, ਕਿਉਂਕਿ ਕਹਿੰਦੇ ਹੁੰਦੇ ਆ ਕਿ ਅੰਦਰ ਦੀਆਂ ਉਹ ਇਨਸਾਨ ਖੁਦ ਹੀ ਜਾਣ ਸਕਦਾ ਹੈਗਾ, ਜਿਸ ਇਨਸਾਨ ਦੇ ਨਾਲ ਬੀਤੀਆਂ ਹੋਈਆਂ ਜਾਂ ਬੀਤ ਰਹੀਆਂ ਨੇ। ਹੁਣ ਜਿਸ ਬੱਚੀ ਦੀ ਤੁਸੀਂ ਗੱਲ ਕਰ ਰਹੇ ਹੋ, ਪਤਾ ਨਹੀਂ ਉਹਦੇ ਨਾਲ ਕੀ ਹੋਇਆ ਹੋਣਾ ਹੈ ਜਾਂ ਕਿਉਂ ਉਹ ਮਤਲਬ ਇਸ ਲੈਵਲ ਤੱਕ ਪਹੁੰਚ ਗਈ ਵੀ ਉਹਨੂੰ ਇੱਦਾਂ ਦੀ ਗੱਲ ਕਰਨੀ ਪੈ ਰਹੀ ਹੈਗੀ ਹੈ। ਸੋ ਗੱਲ ਇੱਥੇ ਇਹ ਹੈ ਕਿ ਜਿਵੇਂ ਮੈਂ ਕਿਹਾ ਸੀ, ਮਜਬੂਰੀ 'ਚ ਪਾਲ ਰਹੇ ਹੁੰਦੇ ਆ, ਇੱਥੇ ਉਹ ਮਜਬੂਰੀਆਂ ਸਾਹਮਣੇ ਆਉਂਦੀਆਂ ਹੈਗੀਆਂ। ਹੁਣ ਕਈ ਵਾਰ ਕੀ ਹੁੰਦਾ ਹੈਗਾ ਕਿ ਮੀਆਂ ਬੀਬੀ ਦੀ ਆਪਸ 'ਚ ਨਹੀਂ ਬਣ ਰਹੀ ਹੁੰਦੀ,
1: ਬਿਲਕੁਲ,
0: ਠੀਕ ਹੈ, ਉੱਥੇ ਉਹ ਕੀ ਹੈ ਕਿ ਉਹ ਫਿਰ ਮਤਲਬ ਇੱਕ ਮਜਬੂਰੀ ਹੁੰਦੀ ਹੈ ਵੀ ਘਰ ਵਾਲੀ ਕਹਿ ਰਹੀ ਹੁੰਦੀ ਹੈ ਵੀ ਮੈਂ ਤਾਂ ਜਵਾਕਾਂ ਕਰਕੇ ਤੇਰੇ ਨਾਲ ਰਹਿ ਰਹੀ ਹਾਂ, ਘਰ ਵਾਲਾ ਕਹਿ ਰਿਹਾ ਹੁੰਦਾ ਵੀ ਮੈਂ ਤਾਂ ਆਪ ਜਵਾਕਾਂ ਕਰਕੇ ਰਹਿ ਰਿਹਾ ਤੇਰੇ ਨਾਲ, ਨਹੀਂ ਮੈਨੂੰ ਤੇਰੇ 'ਚ ਕੀ ਇੰਟਰਸਟ ਹੈਗਾ ਜਾਂ ਜੋ ਵੀ ਹੈਗਾ, ਜੋ ਵੀ ਉਹਨਾਂ ਦਾ ਹੁੰਦਾ ਆਪਸ ਦੇ
1: ਆਪਸੀ
0: ਵਿੱਚ,
1: ਮੈਟਰ ਜੋ ਵੀ ਹੈ,
0: ਹੁਣ ਉਹ ਆਪਸੀ ਮੈਟਰ ਇੱਕ ਲੈਵਲ ਤੇ ਜਾ ਕੇ ਇੰਨਾ ਕੁ ਉਹ ਬਣ ਜਾਂਦਾ ਹੈਗਾ ਕਿ ਉਹਨਾਂ ਦੇ ਉਹ ਜਿਹੜੇ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੇ ਮਾਨਸਿਕ ਪੱਧਰ ਦੇ ਉੱਪਰ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੁੰਦਾ। ਹੁਣ ਉਹ ਮਾੜਾ ਪ੍ਰਭਾਵ ਕੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ? ਉਹੀ ਗੱਲਾਂ, ਬੱਚੇ ਗੁੱਸੈਲ ਨਿਕਲਣਗੇ, ਠੀਕ ਹੈ, ਉਹਨਾਂ ਨੂੰ ਮਤਲਬ ਛੋਟੀ ਛੋਟੀ ਗੱਲ ਤੇ ਲੜਾਈ ਪਾ ਲੈਣਗੇ ਉਹ, ਠੀਕ ਹੈ, ਤੇ ਫਿਰ ਆਉਣ ਵਾਲੇ ਸਮਾਜ ਕੋਈ ਵਧੀਆ ਸਮਾਜ ਦੀ ਸਿਰਜਣਾ ਨਹੀਂ ਕਰ ਪਾਉਣਗੇ ਉਹ, ਔਰ ਨਾ ਹੀ ਜਿਹੜਾ ਹੈਗਾ, ਔਰ ਵੱਡੀ ਗੱਲ ਇਹ ਹੈ ਕਿ ਉਸ 'ਚ ਉਹਨਾਂ ਦਾ ਕੋਈ ਕਸੂਰ ਨਹੀਂ ਹੋਣਾ।
1: ਬਿਲਕੁਲ,
0: ਕਸੂਰ ਕਿਹਦਾ ਹੋਊਗਾ, ਪਿੱਛੇ ਦੋ ਇਨਸਾਨ ਜਿਹੜੇ ਆਪਸ 'ਚ ਜੁੜੇ ਹੈਗੇ
1: ਜੋ
0: ਆ।
1: ਤੁਹਾਡਾ ਇਤਿਹਾਸ ਪਿੱਛੇ ਜਿਹੜੀ ਤੁਹਾਡੀ ਫੈਮਿਲੀ
0: ਹਾਂ
1: ਹਿਸਟਰੀ ਚੱਲੀ ਆਉਂਦੀ ਹੈ ਉਹਦਾ।
0: ਬਿਲਕੁਲ, ਔਰ ਬਹੁਤੀਆਂ ਥਾਵਾਂ 'ਤੇ ਜਿੱਥੇ ਘਰਾਂ ਦੇ ਵਿੱਚ ਕਲੇਸ਼ ਰਹਿੰਦੇ ਆ, ਉੱਥੇ ਫਿਰ ਐਂ ਨਹੀਂ ਵੀ ਇੱਕ ਥਾਂ 'ਤੇ ਹੀ ਰਹਿ ਰਹੇ ਆ, ਉਦੋਂ ਪਿੱਛੇ ਵੀ ਇਹੀ ਹਾਲ ਹੁੰਦਾ, ਉਦੋਂ ਪਿੱਛੇ ਵੀ ਇਹੀ ਹੁੰਦਾ, ਪੂਰੀ ਇੱਕ ਚੇਨ ਬਣੀ ਹੁੰਦੀ ਹੈ
1: ਜੀ।
0: ਸੋ ਇਸ ਕਰਕੇ ਘਰਾਂ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਇੱਕ ਸਾਡੇ ਘਰ ਦੇ ਵਿੱਚੋਂ ਕੋਈ ਕੈਸਾ ਸ਼ਖਸ ਨਿਕਲੇ, ਕੈਸਾ ਬੱਚਾ ਨਿਕਲੇ ਜਿਹੜਾ ਕਿ ਸਮਾਜ ਨੂੰ ਇੱਕ ਬਿਹਤਰ ਸੇਧ ਦੇ ਸਕੇ, ਇੱਕ ਸਮਾਜ ਦੀ ਵਧੀਆ ਸਿਰਜਣਾ ਕਰ ਸਕੇ, ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਲਈ ਖੁਦ ਮਿਸਾਲ ਬਣਨਾ ਪਊਗਾ ਤੁਹਾਨੂੰ। ਆਪਣੇ ਆਪ ਨੂੰ ਮਤਲਬ ਕਿ ਉਹਨਾਂ ਦੇ ਸਾਹਮਣੇ ਇਸ ਤਰੀਕੇ ਨਾਲ ਪੇਸ਼ ਕਰਨਾ ਪਊਗਾ ਕਿ ਇਸ ਤਰੀਕੇ ਦਾ ਸਮਾਜ ਹੋਣਾ ਚਾਹੀਦਾ। ਤੇ ਜਿਹੜੇ ਸਾਡੇ ਲਿਸਨਰ ਹੈ ਉਹ ਕਹਿ ਰਹੇ ਹੋਣਗੇ ਵੀ ਹੁਣ ਗੀਤ ਵੀ ਹੋਣਾ ਚਾਹੀਦਾ ਇੱਕ।
1: ਬਿਲਕੁਲ ਜੀ,
0: ਠੀਕ ਹੈ। ਸੋ ਜਦੋਂ ਗੱਲਾਂ ਕਰਦੇ ਹਾਂ ਅਸੀਂ ਕਈ ਵਾਰੀ ਡੂੰਘੀਆਂ ਲੈ ਜਾਂਦੇ ਹਾਂ, ਸੋ ਓਨਾ ਡੂੰਘਾ ਵੀ ਨਹੀਂ ਜਾਣਾ ਹੁੰਦਾ ਆਪਾਂ, ਨਾਲ ਨਾਲ ਜਿਹੜਾ ਹੈਗਾ ਸਾਡੇ ਸਰੋਤਿਆਂ ਦੇ ਮਨੋਰੰਜਨ ਦਾ ਧਿਆਨ ਵੀ ਰੱਖਣਾ ਹੁੰਦਾ।

0: गल राणो, ठीक जी नहीं लगदी।
1: नहीं नहीं, ऊं तां मैं ठीक हां। छाती दे इक पासे ना गिल्टी जी बनी होई है, ऊं तकलीफ भी कोई नहीं।
0: अच्छा, फिर तू डॉक्टर नूं नहीं दिखाया?
1: ना ना, बीबी कहंदी सी बी जे दुध चुंगदा न्याणा सिर मार दे, ओदे करके भी एवें हो जांदा हुंदा।
0: राणो, सारियां गल्लां नूं छड्ड, आपे डॉक्टर ना बन। डॉक्टर कहंदे ने कि छाती च किसे भी तरह दी गठ जां गिल्टी छाती दे कैंसर दा कारण हो सकदी है, इस लई तुरंत डॉक्टर तो जांच करवा।
1: अच्छा भैन, फिर तो मैं हुणे जानी हां डॉक्टर कोल।
0: अपने शरीर दी चंगी तरह देखभाल करो ते किसे भी तरह दा शक होण ते तुरंत डॉक्टरी जांच करवाओ।
1: भैनो, अपनी सेहत दा रखो ख्याल, बने रहो प्रोग्राम नारी लोक दे नाल।
2: जी, प्रोग्राम नारी लोक दे नाल साडियां भैणां भी बनियां होईयां ते पूरे परिवार दे नाल बनियां होईयां। बच्चियां दे तां स्कूल खुल चुके हैगे आ ते ओह तां जिहड़ा हैगा हुण घरां च थोड़ी जी शांति दा आनंद भी लै रहियां होणगियां ते नाल नाल जिहड़े बच्चे हैगे आ ओह अपनी पढ़ाई दुबारा जारी करन दी कोशिश कर रहे होणगे ते कई मेरे अर्गे अजे भी होणगे जिहड़े फिर ओह लत्तां नाल चिंबड़ के बहि गए होणगे वी नहीं मम्मी अज नहीं कल जाऊंगा पक्का,
3: कल तो पक्का,
2: कल तो पक्का।
3: ओह जिहड़ा अज हले क्लास च किसे ने नहीं आउणा।
2: हां, और जिहड़े बहाने हुंदे आ वी असीं अंतरयामी हुंदे आ वी सानूं पहलियां च पता हुंदा वी अज क्लास च किसे ने नहीं आउणा भावें सारी क्लास भरी पई होवे।
3: बिल्कुल, ते फिर भी सानूं अच्छा अज तां कोई टेस्ट भी नहीं, हले तां कापियां भी चेक नहीं होणियां।
2: हां,
3: ते इह सारियां चीज़ां जिहड़ियां कर कर दी वैसे तां कहानी आ।
2: हां,
3: पर हुण जिवें जिहड़ा मौसम अग्गे आऊगा ना इहदे च गुरु हरप्रीत इक तां ਜਿਹੜਾ ਨਾ ਉਹ ਡਾਇਰੀਆ ਦੇ ਕੇਸ ਬਹੁਤ ਆਉਂਦੇ ਆ ਹੈਜੇ ਦੇ, ਕਿਉਂਕਿ ਬਰਸਾਤ ਸ਼ੁਰੂ ਹੋ ਜਾਂਦੀ ਹੈ, ਮੱਖੀਆਂ ਮੱਛਰ ਵਾਧੂ ਹੋ ਜਾਣੇ ਤੇ ਸਾਫ਼ ਸਫ਼ਾਈ ਦਾ ਧਿਆਨ ਬਹੁਤ ਜ਼ਿਆਦਾ ਰੱਖਣ ਦੀ ਜ਼ਰੂਰਤ ਹੈ। ਇੱਕ ਸਾਨੂੰ ਜਿਵੇਂ ਹੁਣ ਬਾਹਰਲਾ ਖਾਣ ਦੀ ਆਦਤ ਪੈ ਗਈ, ਜਦ ਤੋਂ ਘਰ ਤੋਂ ਬਾਹਰ ਜਿਹੜਾ ਖਾਣਾ ਉਪਲਬਧ ਹੋਇਆ ਉਹਨੇ ਸਾਡੀਆਂ ਸਮੱਸਿਆਵਾਂ ਵਧਾਈਆਂ ਨੇ,
2: ਘਟਾਈਆਂ ਨਹੀਂ
3: ਹੈਗੀਆਂ ਹਨਾ, ਕਿਉਂਕਿ ਕੁਆਲਿਟੀ ਜਿਹੜੀ ਹੈ ਨਾ ਉਹਦਾ ਥੋੜਾ ਜਿਹਾ ਅਸੀਂ ਉਹਨੂੰ ਇਗਨੋਰ ਕਰਨਾ ਸ਼ੁਰੂ ਕਰਤਾ।
2: ਕੁਆਲਿਟੀ ਡਾਊਨ ਹੋ ਗਈ, ਕੁਆਂਟਿਟੀ ਹਾਈ ਹੋ ਗਈ।
3: ਬਿਲਕੁਲ, ਤੇ ਉਹਦੇ ਨਾਲ ਨਾ ਕੀ ਹੋਇਆ ਕਿ ਹੁਣ ਬੱਚਿਆਂ ਨੂੰ ਸਿਹਤਮੰਦ ਖਿਲਾਉਣਾ ਆਪਣੇ ਆਪ 'ਚ ਇੱਕ ਬਹੁਤ ਵੱਡਾ ਟਾਸਕ ਹੈ
2: ਜੀ,
3: ਤੇ ਉਹਦੇ ਵਿੱਚ ਨਾ ਤੁਸੀਂ ਥੋੜੇ ਥੋੜੇ ਜਿਹੜੇ ਚੇਂਜਿਸ ਹੈਗੇ ਆ ਉਹ ਤੁਸੀਂ ਕਰ ਸਕਦੇ ਹੋ, ਬਿਲਕੁਲ ਛੋਟੇ ਛੋਟੇ ਚੇਂਜਿਸ ਆਪਣੇ ਘਰ ਦੇ ਵਿੱਚ। ਇੱਕ ਤਾਂ ਜਿਵੇਂ ਕੋਈ ਵੀ ਬਾਜ਼ਾਰੂ ਜਿਹੜਾ ਸੋਫਟ ਡਰਿੰਕ ਹੈ ਉਹਦਾ ਪਰਹੇਜ਼ ਕਰੋ
2: ਜੀ,
3: ਕਿ ਤੁਸੀਂ ਉਹਨੂੰ ਘਰੇ ਨਹੀਂ ਲੈ ਕੇ ਆਉਣਾ, ਤੇ ਉਹਦੀ ਥਾਂ 'ਤੇ ਫਿਰ ਤੁਸੀਂ ਕੀ ਕਰਨਾ, ਉਹਦੀ ਥਾਂ ਦੇ ਉੱਤੇ ਅਸੀਂ ਜਿਵੇਂ ਗਰਮੀਆਂ 'ਚ ਨਿੰਬੂ ਪਾਣੀ ਬਣਾਉਂਦੇ ਹਾਂ, ਭੈਣਾਂ ਕਹਿੰਦੇ ਹਾਂ ਵੀ ਬੜਾ ਖਲਾਰਾ ਪੈ ਜਾਂਦਾ ਜੀ ਕੋਈ ਆਉਂਦਾ, ਹੁਣ ਤੁਸੀਂ ਉਹ ਤਾਂ ਬੋਤਲ 'ਚੋਂ ਕੱਢਣਾ ਝਟਪਟ ਅਸੀਂ ਗਲਾਸ 'ਚ ਪਾ ਕੇ ਸਰਵ ਕਰ ਦੇਣਾ, ਅਤੇ ਇੱਧਰ ਸਾਨੂੰ ਬੜਾ ਸਮਾਂ ਲੱਗ ਜਾਂਦਾ, ਅਸੀਂ ਕਿਵੇਂ ਕਰੀਏ ਮੈਨੇਜ। ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਜਿਹੜਾ ਹੈਗਾ ਨਾ ਤੁਹਾਡਾ ਚੀਨੀ ਦਾ ਜਿਹੜਾ ਘੋਲ ਤੁਸੀਂ ਬਣਾਉਂਦੇ ਹੋ
2: ਜੀ,
3: ਉਹਨੂੰ ਪਹਿਲਾਂ ਹੀ ਕਿਸੇ ਭਾਂਡੇ ਦੇ ਵਿੱਚ ਪਾਣੀ ਪਾ ਕੇ ਉਹਦੇ 'ਚ ਜਿੰਨੀ ਕੁ ਤੁਸੀਂ ਮਿੱਠਾ ਪਾਉਣਾ ਉਸ ਹਿਸਾਬ ਨਾਲ ਪਾ ਕੇ ਉਹਨੂੰ ਪਹਿਲਾਂ ਹੀ ਇੱਕ

0: ਹੋਣ ਦੇ ਕੇ ਠੰਡਾ ਹੋਣ ਤੇ ਉਹਨੂੰ ਕੱਚ ਦੀ ਬੋਟਲ ਚ ਭਰ ਕੇ ਫਰਿਜ ਚ ਰੱਖ ਲਓ
1: ਜੀ, ਜਦੋਂ ਤੁਹਾਡਾ ਉਦੋਂ ਕੰਮ ਘੱਟ ਜੇ।
0: ਬਿਲਕੁਲ, ਤੇ ਇਸੇ ਤਰ੍ਹਾਂ ਬਹੁਤ ਸਾਰੇ ਲੋਕੀ ਤਾਂ ਇਹ ਵੀ ਕਰਦੇ ਆ ਗੁਰੂ ਹਰਪ੍ਰੀਤ, ਕਿ ਜਿਨ੍ਹਾਂ ਦੇ ਮਤਲਬ ਘਰ ਦੇ ਨਿੰਬੂ ਹੁੰਦੇ ਨੇ ਹੈ ਨਾ, ਵੀ ਉਹ ਹੁੰਦੇ ਆ, ਜਾਂ ਫਿਰ ਜਿਵੇਂ ਇਕੱਠੇ ਨਿੰਬੂ ਲੈ ਲਿਓ ਕਹਿੰਦੇ ਸੁੱਕ ਜਾਂਦੇ ਆ, ਤਾਂ ਉਹਨੂੰ ਮਤਲਬ ਉਹਦਾ ਰਸ ਨਿਚੋੜ ਕੇ ਜਿਹੜਾ ਨੁਛੜੇ ਹੋਏ ਨਿੰਬੂ ਨੇ ਉਹਨੂੰ ਉਹ ਅਚਾਰ ਲਈ ਵਰਤ ਲੈਣੀਆਂ ਭੈਣਾਂ, ਕਿਉਂਕਿ ਸਾਡੀਆਂ ਭੈਣਾਂ ਬੜੀਆਂ ਸੁਗੜ ਸਿਆਣੀਆਂ
1: ਜੀ।
0: ਤੇ ਜਿਹੜਾ ਦੂਜਾ ਹੁੰਦਾ ਹੈ ਰਸ ਜਿਹੜਾ ਨਿੰਬੂ ਦਾ
1: ਜੀ,
0: ਉਹਨੂੰ ਵੀ ਉਸੇ ਤਰ੍ਹਾਂ ਉਹ ਕੱਚ ਦੀ ਬੋਟਲ 'ਚ ਪਾ ਕੇ ਰੱਖ ਲੈਂਦੀ ਹੈ, ਅਤੇ ਤੁਹਾਨੂੰ ਬਿਲਕੁਲ ਵੀ ਟਾਈਮ ਨਹੀਂ ਲੱਗਦਾ, ਤੁਸੀਂ ਸਿਰਫ ਠੰਡਾ ਪਾਣੀ ਦੇ ਵਿੱਚ ਦੋਵੇਂ ਚੀਜ਼ਾਂ ਚੱਕ ਕੇ ਮਿਕਸ ਕਰਨੀਆਂ ਹੁੰਦੀਆਂ
1: ਜੀ,
0: ਅਤੇ ਤੁਹਾਡਾ ਜਿਹੜਾ ਹੈਗਾ ਨਮਕ ਪਾ ਕੇ ਅਤੇ ਤੁਹਾਡੀ ਜਿਹੜੀ ਸ਼ਿਕੰਜਵੀ ਹੈਗੀ ਆ ਉਹ ਤਿਆਰ ਹੋ ਜਾਂਦੀ ਹੈ। ਇਸੇ ਤਰ੍ਹਾਂ ਗਰਮੀ ਦੇ ਵਿੱਚ ਨਾ ਸਾਡਾ ਕਈ ਵਾਰ ਜਿਵੇਂ ਹਲਕਾ ਫੁਲਕਾ ਖਾਣ ਨੂੰ ਬਿਲਕੁਲ ਦਿਲ ਕਰ ਰਿਹਾ ਹੁੰਦਾ
1: ਜੀ,
0: ਅਤੇ ਉਹਦੇ ਲਈ ਜਿਹੜਾ ਬਿਲਕੁਲ ਹਲਕਾ ਫੁਲਕਾ ਹੈ ਉਹਦੇ ਲਈ ਅਸੀਂ ਕੀ ਕਰਦੇ ਹਾਂ ਕਿ ਖਿਚੜੀ ਜਿਹੜੀ ਹੈ ਉਹ ਪੇਟ ਲਈ ਵੀ ਬੜੀ ਅੱਛੀ ਮੰਨੀ ਜਾਂਦੀ ਹੈ ਹੈ ਨਾ, ਪਰ ਖਿਚੜੀ ਖਾ ਕੇ ਬੱਚੇ ਖੁਸ਼ ਨਹੀਂ ਹੁੰਦੇ
1: ਜੀ,
0: ਕਿਉਂਕਿ ਉਹਨਾਂ ਨੂੰ ਉਹ 'ਚ ਕੋਈ ਸਵਾਦ ਜਿਹੜਾ ਹੈਗਾ ਉਹ ਨਹੀਂ ਲੱਭਦਾ।
1: ਬਿਲਕੁਲ,
0: ਤਾਂ ਉਹਦੇ ਲਈ ਤੁਸੀਂ ਕੀ ਕਰਨਾ ਕਿ ਜਦੋਂ ਵੀ ਖਿਚੜੀ ਬਣਾਉਣੀ ਹੈ ਖਿਚੜੀ ਨੂੰ ਬਣ ਜਾਣ ਦਿਓ, ਅਤੇ ਉਸ ਤੋਂ ਬਾਅਦ ਤੁਸੀਂ ਉਹਦੇ 'ਚ ਨਾ ਹਲਕਾ ਜਿਹਾ ਜਿਹੜਾ ਹੈਗਾ ਤੜਕਾ ਲਗਾ ਦਿਓ। ਤੜਕਾ ਤੁਸੀਂ ਕਿਵੇਂ ਲਗਾਉਣਾ, ਉਸੇ ਤਰ੍ਹਾਂ ਪਿਆਜ਼ ਟਮਾਟਰ ਪਾ ਕੇ ਸਾਰੇ
1: ਜੀ,
0: ਉਹ 'ਚ ਤੁਸੀਂ ਥੋੜ੍ਹੀ ਜਿਹੀ ਕਸੂਰੀ ਮੇਥੀ ਪਾ ਦਿਓ ਹੱਥ ਨਾਲ ਹੀ ਇਸ ਤਰ੍ਹਾਂ ਕ੍ਰਸ਼ ਕਰਕੇ
1: ਜੀ,
0: ਤੁਸੀਂ ਉਹ ਪਾ ਦੇਣੀ ਅਤੇ ਉਹਦੇ 'ਤੇ ਥੋੜ੍ਹਾ ਜਿਹਾ ਦੇਸੀ ਘਿਓ ਪਾ ਦਿਓ, ਉਹ ਜਿਹੜਾ ਸਵਾਦ ਹੈ ਨਾ ਉਹਦਾ ਸਵਾਦ ਵੀ ਬਣ ਜਾਂਦਾ ਅਤੇ ਉਹ ਸਿਹਤਮੰਦ ਵੀ ਹੁੰਦੀ ਹੈ
1: ਜੀ।
0: ਅਤੇ ਤੁਸੀਂ ਇਹ ਚੀਜ਼ ਜਿਹੜੀ ਹੈਗੀ ਹੈ ਇਹ ਕਰਕੇ ਮਤਲਬ ਆਪਣੇ ਪੇਟ ਨੂੰ ਵੀ ਰਾਹਤ ਦੇ ਸਕਦੇ ਹੋ, ਗਰਮੀ 'ਚ ਖੁਦ ਵੀ ਰਾਹਤ ਦੇ ਵਿੱਚ ਰਹੋਗੇ ਅਤੇ ਬੱਚੇ ਵੀ ਪੌਸ਼ਟਿਕ ਖਾਣਗੇ
1: ਜੀ। ਹੁਣ ਇੱਥੇ ਨਾ ਜਿਹੜੀ ਇੱਕ ਚੀਜ਼ ਮੇਰੇ ਧਿਆਨ 'ਚ ਆ ਰਹੀ ਹੁੰਦੀ ਹੈ ਵੀ ਜਿਹੜੀਆਂ ਮਾਵਾਂ ਹੁੰਦੀਆਂ ਨਾ ਉਹਨਾਂ ਨੂੰ ਖਵਾਉਣ ਦੇ ਢੰਗ ਪਤਾ ਹੀ ਹੁੰਦੇ ਆ।
0: ਹਾਂ, ਉਹ ਤਾਂ ਫਿਰ ਇਹ ਹੈ ਨਾ ਕਿ ਜਿਵੇਂ ਅਸੀਂ ਕਹਿੰਦੇ ਸੀ ਹੈ ਨਾ, ਮੈਂ ਕਿਤੇ ਪੜ੍ਹਿਆ ਸੀ ਕਹਿੰਦੇ ਵੀ ਸਾਡੇ ਵੇਲਿਆਂ ਦੇ ਵਿੱਚ ਤਾਂ ਇੰਝ ਹੁੰਦਾ ਸੀ ਵੀ ਸਾਨੂੰ ਮਾਂ ਪੁੱਛਦੀ ਹੁੰਦੀ ਸੀ ਵੀ ਜਾਂ ਤਾਂ ਜੁੱਤੀਆਂ ਖਾ ਲਈ ਤੇ ਜਾਂ ਫਿਰ ਇਹ ਜਿਹੜੀ ਹੈਗੀ ਹੈ ਰੋਟੀ ਸਬਜ਼ੀ ਨਾਲ ਖਾ ਲਈ ਹੈ ਨਾ, ਬੈਂਗਣ ਨਾਲ ਖਾ ਲਈ ਹੈ ਨਾ, ਤੇ ਕਹਿੰਦੇ ਅਸੀਂ ਦੋਵੇਂ ਹੀ ਖਾ ਲੈਂਦੇ ਸੀ।
1: ਹਾਂ, ਉਹ ਖਾਣੀਆਂ ਪੈਂਦੀਆਂ ਸੀ। ਸੋ ਜਿਹੜਾ ਹੈਗਾ ਚਲੋ ਸਮੇਂ ਦੇ ਨਾਲ ਹਰ ਚੀਜ਼ ਬਦਲਦੀ ਹੈਗੀ ਹੈ, ਸੋ ਜਿਹੜਾ ਅੱਜ ਕੱਲ੍ਹ ਜੁੱਤੀਆਂ ਦਾ ਸਮਾਂ ਤਾਂ ਨਹੀਂ ਰਿਹਾ ਹੈਗਾ, ਪਰ ਹਾਂ ਜਿਹੜਾ ਖਾਣ ਪੀਣ ਦਾ ਸਮਾਂ ਉਹ ਜ਼ਰੂਰ ਹੈਗਾ ਗਾ। ਅਤੇ ਗੱਲ ਇੱਥੇ ਇਹ ਹੈ ਕਿ ਜਦੋਂ ਅਸੀਂ ਕੁਛ ਵੀ ਬਣਾ ਰਹੇ ਹੁੰਦੇ ਹੈਗੇ ਹਾਂ ਤਾਂ ਘਰ ਦੇ ਕਿਸੇ ਮੈਂਬਰ ਦੇ ਨੱਕ ਥੱਲੇ ਆਊਗੀ ਕਿ ਨਹੀਂ ਆਊਗੀ, ਇਹ ਵੀ ਸਾਨੂੰ ਬੜਾ ਧਿਆਨ ਦੇ ਵਿੱਚ ਰੱਖਣਾ ਪੈਂਦਾ। ਸੋ ਉਸ ਚੱਕਰ 'ਚ ਕਈ ਵਾਰੀ ਨਾ ਸਾਡੀਆਂ ਬੀਬੀਆਂ ਭੈਣਾਂ ਦਾ ਕੰਮ ਦੁੱਗਣਾ ਤਿੱਗਣਾ ਹੋ ਜਾਂਦਾ ਹੈਗਾ। ਸੋ ਉਸ ਚੱਕਰ ਦੇ ਵਿੱਚ ਥੋੜ੍ਹਾ ਜਿਹਾ ਕੰਪਰੋਮਾਈਜ਼ ਜਿਹੜਾ ਹੈਗਾ ਘਰਦਿਆਂ ਨੂੰ ਵੀ ਕਰ ਲੈਣਾ ਚਾਹੀਦਾ ਹੈਗਾ, ਤਾਂ ਕਿ ਜਿਹੜੀਆਂ ਬੀਬੀਆਂ ਭੈਣਾਂ 45 ਡਿਗਰੀ ਦੇ ਵਿੱਚ ਖੜ ਕੇ ਉਸ ਗੈਸ ਦੇ ਅੱਗੇ ਕੰਮ ਕਰ ਰਹੀਆਂ
0: ਹੈਗੀਆਂ,
1: ਸੋ ਥੋੜ੍ਹਾ ਜਿਹਾ ਉਹਨਾਂ ਦਾ ਵੀ ਧਿਆਨ ਰੱਖਣਾ ਹੈਗਾ, ਕਿਉਂਕਿ ਉਹ ਮਸ਼ੀਨਾਂ ਨਹੀਂ ਹੈਗੀਆਂ, ਉਹ ਵੀ ਇਨਸਾਨ ਹੈ, ਉਹਨਾਂ ਨੂੰ ਵੀ ਗਰਮੀ ਲੱਗਦੀ ਹੈ। ਖੈਰ ਅੱਜ ਕੱਲ੍ਹ ਮੌਸਮ ਥੋੜ੍ਹਾ ਜਿਹਾ ਠੀਕ ਹੋ ਗਿਆ, ਪਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਜਦੋਂ ਜੁਲਾਈ ਦਾ ਐਂਡ ਜਿਹਾ ਹੋਣਾ ਹੈਗਾ ਉਦੋਂ ਐਨ ਚਮਾਸੇ ਉੱਠਦੇ ਹੁੰਦੇ ਹੈਗੇ ਆ, ਉਦੋਂ ਤਾਂ ਫਿਰ ਐਂ ਲੱਗਦਾ ਹੁੰਦਾ ਵੀ ਬਸ ਗਏ ਕੰਮ ਤੋਂ।
0: ਬਿਲਕੁਲ,
1: ਉਸ ਸਮੇਂ ਦੇ ਉੱਪਰ ਥੋੜ੍ਹਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਔਰ ਦੂਜੀ ਵੱਡੀ ਗੱਲ ਕਿ ਜਿਵੇਂ ਤੁਸੀਂ ਲਾਈਟ ਖਾਣੇ ਦੀ ਗੱਲ ਕੀਤੀ ਹੋਣੀ ਹੈ ਨਾ, ਲਾਈਟ ਖਾਣਾ ਸਾਡੀ ਸਿਹਤ ਵਾਸਤੇ ਇਸ ਕਰਕੇ ਜਿਹੜਾ ਬਿਹਤਰੀਨ ਹੁੰਦਾ ਹੈਗਾ ਕਿਉਂਕਿ ਗਰਮੀਆਂ ਦੇ ਵਿੱਚ ਜਿਹੜਾ ਐਨਰਜੀ ਹੁੰਦੀ ਹੈ ਨਾ ਉਹ ਜ਼ਿਆਦਾ ਸਾਡੇ ਸਰੀਰ ਨੂੰ ਠੰਡਾ ਰੱਖਣ ਦੇ ਵਿੱਚ ਲੱਗ ਰਹੀ ਹੁੰਦੀ ਹੈਗੀ ਹੈ, ਅਤੇ ਜੇ ਉਹੀ ਐਨਰਜੀ ਅਸੀਂ ਆਪਣੀ ਬੋਡੀ ਦੇ ਵਿੱਚ ਆਪਣੇ ਉਸ ਭੋਜਨ ਨੂੰ ਪਹੁੰਚਾਉਣ ਵਾਸਤੇ ਜਿਹੜਾ ਅਸੀਂ ਐਨ ਮਤਲਬ ਭਾਰੀ ਭਰਕਮ ਖਾਣਾ ਖਾਣ 'ਤੇ ਲਾਵਾਂਗੇ ਤਾਂ ਫਿਰ ਉਹ ਜਿਹੜੀ ਐਨਰਜੀ ਹੈਗੀ ਹੈ ਨਾ ਉਹ ਕਿਤੇ ਨਾ ਕਿਤੇ ਡਾਵਾਡੋਲ ਹੋ ਜਾਂਦੀ ਹੈ, ਅਤੇ ਉਸ ਤੋਂ ਬਾਅਦ ਸਾਨੂੰ ਓਵਰ ਈਟਿੰਗ ਦੇ ਨਾਲ ਜਿਹੜੀ ਦਿੱਕਤ ਹੁੰਦੀ ਹੈਗੀ ਹੈ ਉਹ ਥੋੜ੍ਹਾ ਜ਼ਿਆਦਾ ਖਾਣ ਦੇ ਨਾਲ ਹੀ ਹੋ ਜਾਂਦੀ ਹੈ। ਇੱਕ ਤਾਂ ਓਵਰ ਈਟਿੰਗ ਹੁੰਦੀ ਹੈ ਮਤਲਬ ਬਹੁਤ ਜ਼ਿਆਦਾ ਖਾ ਲੈਣਾ, ਅਤੇ ਇੱਕ ਥੋੜ੍ਹਾ ਜਿਹਾ ਜ਼ਿਆਦਾ ਖਾ ਲੈਣਾ ਮਤਲਬ ਸਾਨੂੰ ਕੋਈ ਚੀਜ਼ ਸਵਾਦ ਲੱਗੀ ਥੋੜ੍ਹੀ ਜਿਹੀ ਜ਼ਿਆਦਾ ਖਾ ਲਈ, ਉਹਦੇ ਨਾਲ ਹੀ ਕੀ ਹੁੰਦਾ ਹੈ ਕਈ ਵਾਰੀ ਸਾਡਾ ਦਿਲ ਘਬਰਾਉਣ ਲੱਗ ਜਾਂਦਾ ਹੈਗਾ ਜਾਂ ਸਾਡਾ ਬੀਪੀ ਡਾਊਨ ਹੋ ਜਾਂਦਾ
0: ਕਿਉਂਕਿ ਅਸੀਂ ਪਾਣੀ ਬਹੁਤ ਜ਼ਿਆਦਾ ਪੀਂਦੇ ਹਾਂ, ਉਹਦੇ ਨਾਲ ਵੀ ਸਾਡਾ ਪੇਟ ਕਾਫੀ ਹੱਦ ਤੱਕ ਭਰਿਆ ਹੋਇਆ ਰਹਿੰਦਾ।
1: ਹਾਂ, ਔਰ ਇੱਕ ਹੋਰ ਚੀਜ਼ ਹੁੰਦੀ ਹੈ ਵੀ ਜਿਹੜੀ ਮੈਨੂੰ ਹਮੇਸ਼ਾ ਦਿੱਕਤ ਆਉਂਦੀ ਹੁੰਦੀ ਹੈ ਵੀ ਜੇ ਤਾਂ ਸਵੇਰੇ ਥੋੜ੍ਹਾ ਖਾ ਲਓ ਫਿਰ ਤਾਂ ਮਤਲਬ ਟਾਈਮ ਦੇ ਨਾਲ ਹੀ ਭੁੱਖ ਲੱਗ ਜਾਂਦੀ ਹੈ ਦੁਪਹਿਰ ਵਾਲੀ, ਹੈ ਨਾ, ਵੀ ਮਤਲਬ 11-12 ਵਜੇ ਨੂੰ ਢਿੱਡ ਜਿਹੜਾ ਆਪਦੀਆਂ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਵੀ ਪਾਓ ਹੁਣ ਕੁਛ, ਹੈ ਨਾ, ਤੇ ਜੇ ਥੋੜ੍ਹਾ ਜਿਹਾ ਹੈਵੀ ਖਾ ਲਓ ਤੇ ਫਿਰ ਉਦੋਂ ਮੁੜ ਕੇ 2 ਵਜੇ ਤੱਕ ਵੀ ਐਂ ਹੁੰਦਾ ਵੀ ਨਾ ਹੀ ਖਾਈਏ ਤਾਂ ਚੰਗਾ ਹੈਗਾ। ਸੋ ਉਹਦੇ ਲਈ ਬਿਹਤਰ ਇਹ ਹੁੰਦਾ ਹੈਗਾ ਕਿ ਜਿਵੇਂ ਸਵੇਰੇ ਅਸੀਂ 8-9 ਵਜੇ ਆਪਣਾ ਨਾਸ਼ਤਾ ਕਰ ਲਿਆ, ਉਸ ਤੋਂ ਬਾਅਦ 11-12 ਵਜੇ ਜਦੋਂ ਤੁਹਾਨੂੰ ਭੁੱਖ ਲੱਗ ਰਹੀ ਹੈਗੀ ਹੈ ਤਾਂ ਉਸ ਸਮੇਂ ਦੇ ਇੱਕ ਬਿਹਤਰ ਆਪਸ਼ਨ ਹੁੰਦੀ ਹੈ ਕਿ ਤੁਸੀਂ ਕੱਚੀ ਲੱਸੀ ਦਾ ਇੱਕ ਗਲਾਸ ਪੀ ਲਓ। ਉਹਦੇ ਨਾਲ ਕੀ ਹੈ ਕਿ ਦੁੱਧ ਤੁਹਾਡੇ ਅੰਦਰ ਜਾਊਗਾ, ਉਹਦੇ ਨਾਲ ਤੁਹਾਡੀ ਭੁੱਖ ਵੀ ਘਟੂਗੀ ਅਤੇ ਜਿਹੜੀ ਉਸ ਸਮੇਂ ਤੁਹਾਨੂੰ ਰਾਹਤ ਮਿਲੂਗੀ ਅਤੇ ਤੁਹਾਡਾ ਜਿਹੜਾ 2 ਵਜੇ ਤੱਕ ਜਦੋਂ ਤੱਕ ਤੁਹਾਡਾ ਲੰਚ ਟਾਈਮ ਹੋਣਾ ਹੈਗਾ ਉਦੋਂ ਤੱਕ ਤੁਸੀਂ ਆਪਣਾ ਜਿਹੜਾ ਬਿਹਤਰ ਫੀਲ ਕਰੋਗੇ ਅਤੇ ਤੁਹਾਡਾ ਪੇਟ ਵੀ ਸਹੀ ਰਹੂਗਾ, ਕਿਉਂਕਿ ਕੱਚੀ ਲੱਸੀ ਇੱਕ ਜਿਹੜਾ ਰਾਮਬਾਣ ਮੰਨਿਆ ਗਿਆ ਗਰਮੀ ਨੂੰ ਦੂਰ ਭਜਾਉਣ ਵਾਸਤੇ, ਜਿਹੜਾ ਅੱਜ ਕੱਲ੍ਹ ਦਾ ਆਉਣ ਵਾਲੇ ਸਮੇਂ ਦੇ ਵਿੱਚ ਮੌਨਸੂਨ ਆ ਜਾਣਾ ਹੈਗਾ ਅਤੇ ਪਰ ਗਰਮੀ ਜਾਣੀ ਨਹੀਂ ਹੈਗੀ, ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਹੈਗਾ ਅਸੀਂ।

0: ആകാശവാണി അറ്റ് 90.
1: हेलो
2: राजेश जी, मैं पुलिस थाने तो बोल रहा।
1: फिर तो
2: तुसी डिजिटल अरेस्ट विचो दूजे कमरे विच जाओ। इकल्ले तुहाडे पार्सल विच ड्रग्स मिले हन, लम्मे अंदर जाओगे।
3: 10 लाख दियो, बच जाओगे।
1: सर इन्हें कितने लेवा?
3: एक लिंक भेजा है, उन्हें प्रोसेसिंग लई
2: 2 लाख भेजो, बाकी बाद विच।
1: सर 2 लाख
4: की होया पापा?
1: बेटा ये कह रहे हन मेरे पार्सल जो ड्रग्स मिले हन।
2: ओए
1: कट दिता।
4: घबरान दी लोड नहीं पापा, डिजिटल अरेस्ट जिहा कुछ नहीं हुंदा, ए सब फ्रॉड है।
1: फ्रॉड?
4: पुलिस, बैंक, आरबीआई आदि दे नाम तो आने वाले साइबर अपराधियां दे फोन कॉल जा वीडियो कॉल तो सावधान रहो। उन्हां नु कोई पैसा ना भेजो अते तुरंत पुलिस नु रिपोर्ट करो। जे तुसी सियाणप नहीं विखाओगे
1: आप पैसे गवाओगे, आरबीआई कहिंदा है।
5: जानकार बनो, सुचेत रहो।
6: जन जन का रखे ध्यान, टीबी मुक्त भारत अभियान। जन जन का रखे ध्यान, टीबी मुक्त भारत अभियान।
7: निक्षय मित्र तो हम सबका साथ निभाते। टीबी रोगी व परिजन को पोषण, जांच, इलाज और आजीविका संबंधी सहायता पहुंचाते। जब मिल जाएगा सबको अपना निक्षय मित्र तैयार, तब पक्की हो जाएगी हमारी जी और टीबी की हार।
8: निक्षय मित्र, इस अभियान ने एक बड़े चैलेंज से निपटने में टीबी के मरीजों की बहुत मदद की है। आपको जानकर हैरानी होगी, हमारे देश में 10-12 साल के बच्चे भी निक्षय मित्र बनकर टीबी के खिलाफ लड़ाई को आगे बढ़ा रहे हैं।
6: जन जन का रखे ध्यान, टीबी मुक्त भारत अभियान।
7: अधिक जानकारी के लिए नजदीकी आयुष्मान आरोग्य मंदिर जाएं। स्वास्थ्य एवं परिवार कल्याण मंत्रालय द्वारा जनहित में जारी।
9: जी स्टूडियो की कड़ी मुताबिक 12:52 का समा हो चुका है, तो प्रोग्राम चल रहा है जी नारी लोक। तो नारी लोक ची जुड़े हुए हैं मैं गुरहरप्रीत, तो मेरे नाल मौजूद ने
10: रणदीप पंधीर। गुरहरप्रीत, कल तो ना वन महाउत्सव हफ्ता जिहड़ा है वह शुरू हो चुका
9: जी,
10: तो असी अच्छ सवेरे गुड मॉर्निंग मालवा प्रोग्राम च भी उस बारे गल की सी। डॉक्टर स्वर्ण सिंह मान सके बागवानी विभाग तो
9: जी,
10: उन्होंने दस्या कि किड़े साढ़े रवायती रुख ने जोड़े इस मौसम के ला सकते हैं। तो जदों असीं इन्हां दिनां नूं याद करदे हां, तो नाल ही सानूं इह वी पता है वी बरसात दा मौसम है, तो साढ़े पंजाब दी मिट्टी इन्नी जरखेज़ है ना कि इहदे च तुसीं कहिंदे जे पुठे हत्थ नाल वी कोई बीज सुट दो तां उह वी हरा हो जांदा इन्हां दिनां दे विच। तां घरेलू बगीची जिहड़ी हैगी है ਤੁਸੀਂ ਉਹ ਜੇ ਚਾਹੋ ਤਿਆਰ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੀਆਂ ਸਾਡੀਆਂ ਭੈਣਾਂ ਜਿਹੜੀਆਂ ਹੈਗੀਆਂ ਉਹ ਇਸ ਚੀਜ਼ ਨੂੰ ਕਰਦੀਆਂ ਨੇ। ਕਿਵੇਂ ਕਰਦੀਆਂ ਕਿ ਦੇਖੋ ਕਿਚਨ ਦੇ ਵਿੱਚ ਨਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀ ਸਾਡੀ ਬਗੀਚੀ ਦੇ ਵਿੱਚ ਮਦਦ ਕਰਦੀਆਂ। ਇੱਕ ਤਾਂ ਸਭ ਤੋਂ ਆਮ ਬਣਦੀ ਹੈ, ਗਰਮੀ ਹੋਵੇ ਸਰਦੀ ਹੋਵੇ ਸਾਡੇ ਘਰਾਂ 'ਚ ਚਾਹ ਜ਼ਰੂਰ ਬਣਦੀ ਹੈ। ਚਾਹ ਪੱਤੀ ਦਾ ਜਿਹੜਾ ਮਤਲਬ ਵੇਸਟ ਹੁੰਦਾ ਹੈ ਜਿਹੜੀ ਅਸੀਂ ਪੁਣ ਕੇ ਕੱਢ ਦਿੰਦੇ ਹਾਂ ਛਾਣੀ ਹੋਈ ਚਾਹ ਪੱਤੀ, ਉਹਨੂੰ ਪਾਣੀ ਨਾਲ ਇੱਕ ਵਾਰ ਧੋ ਕੇ ਉਹ ਬਹੁਤ ਚੰਗੀ ਖਾਦ ਹੁੰਦੀ ਹੈ। ਇਸੇ ਤਰ੍ਹਾਂ ਫਲਾਂ ਦੇ ਸਬਜ਼ੀਆਂ ਦੇ ਛਿਲਕੇ ਉਹਨਾਂ ਤੋਂ ਖਾਦ ਬਣ ਜਾਂਦੀ ਹੈ। ਸਾਡੇ ਜਿਹੜੇ ਆਰਓ ਨੇ ਕਿਚਨ ਦੇ ਵਿੱਚ ਉਹਨਾਂ ਦਾ ਜਿਹੜਾ ਪਾਣੀ ਅਸੀਂ ਕਿੰਨਾ ਹੀ ਸਾਡਾ ਜਿਹੜਾ ਵੇਸਟ ਹੋ ਜਾਂਦਾ, ਉਹ ਪਾਣੀ ਜਿਹੜਾ ਹੈਗਾ ਉਹਨੂੰ ਅਸੀਂ ਕੋਈ ਟੱਬ ਲਗਾ ਲਈਏ, ਛੋਟਾ ਭਾਂਡਾ ਅਸੀਂ ਸਿੰਕ ਦੇ ਵਿੱਚ ਹੀ ਰੱਖ ਦੇਣਾ, ਉਹ 'ਚੋਂ ਪਾਣੀ ਡਿੱਗੇ ਅਤੇ ਉਹਨੂੰ ਤੁਸੀਂ ਆਪਣੇ ਗਾਰਡਨ ਦੇ ਵਿੱਚ ਵਰਤ ਸਕਦੇ ਹੋ। ਅਤੇ ਕੋਈ ਬਹੁਤਾ ਔਖਾ ਕੰਮ ਨਹੀਂ, ਮੈਂ ਤੁਹਾਨੂੰ ਦੱਸਦੀ ਹਾਂ ਸਿੰਪਲੀ ਕਿ ਮੈਂ ਨਾ ਗਮਲੇ ਦੇ ਵਿੱਚ ਲਿਆ ਕੇ ਜਿਹੜੇ ਹੈਗੇ ਆ, ਗਮਲੇ ਦੇ ਵਿੱਚ ਵੀ ਕਿਉਂ, ਕਿਉਂਕਿ ਮੇਰੇ ਮਨ ਦੇ ਵਿੱਚ ਇਹ ਸੀ ਕਿ ਮੈਂ ਨਾ ਕਿਸੇ ਦੀ ਦੇਖਿਆ ਕਿ ਉਹਨਾਂ ਨੇ ਨਾ ਘਰੇ ਜਿਹੜੀਆਂ ਆਹ ਸਾਰੀਆਂ ਸਬਜ਼ੀਆਂ ਆਪਣੀ ਛੱਤ 'ਤੇ ਉਗਾਈਆਂ ਹੋਈਆਂ ਸੀ
9: ਜੀ,
10: ਅਤੇ ਆਪਣੇ ਡਾਕਟਰ ਸਰਿਤਾ ਨੇ ਉਹਨਾਂ ਨੂੰ ਬਹੁਤ ਸ਼ੌਂਕ ਹੈ
9: ਜੀ
10: ਗਾਰਡਨਿੰਗ ਦਾ, ਤਾਂ ਉਹਨਾਂ ਨੇ ਨਾ ਛੱਤ ਦੇ ਉੱਤੇ ਸਾਰੀਆਂ ਸਬਜ਼ੀਆਂ ਉਗਾਈਆਂ ਹੋਈਆਂ ਸੀ। ਅਤੇ ਮੈਂ ਸੋਚਦੀ ਹੁੰਦੀ ਸੀ ਕਿਉਂਕਿ ਜਿਵੇਂ ਹੁਣ ਆਪਾਂ ਪਿੰਡਾਂ ਵਾਲੇ ਹਾਂ ਤਾਂ ਮੈਨੂੰ ਲੱਗਦਾ ਹੁੰਦਾ ਸੀ ਵੀ ਖੇਤ ਦੇ ਵਿੱਚ ਤਾਂ ਚੀਜ਼ ਚਲੋ ਈਜ਼ੀਲੀ ਹੋ ਜਾਂਦੀ ਹੈ, ਗਮਲੇ ਦੇ ਵਿੱਚ ਕਿੰਝ ਹੋ ਸਕਦੀ ਹੈ। ਤਾਂ ਮੈਂ ਨਾ ਇਸ ਵਾਰ ਐਕਸਪੈਰੀਮੈਂਟ ਕੀਤਾ ਕਿ ਮੈਂ ਗਮਲੇ ਦੇ ਵਿੱਚ ਜਿਹੜਾ ਬੈਂਗਣਾਂ ਦਾ ਬੂਟਾ ਲਗਾਇਆ, ਗਮਲੇ ਦੇ ਵਿੱਚ ਮਿਰਚਾਂ ਦਾ ਬੂਟਾ ਲਗਾਇਆ, ਟਮਾਟਰਾਂ ਦਾ ਲਗਾਇਆ, ਅਤੇ ਉਹ ਸਾਰੇ ਹੀ ਹੋ ਗਏ।
9: ਕਿਆ ਬਾਤ!
10: ਅਤੇ ਔਰ ਜਿਹਨੂੰ ਅਸੀਂ ਕਹਿੰਦੇ ਵੀ ਚੰਗਾ ਖਾਸਾ ਫਲ ਉਹਨਾਂ ਨੂੰ ਉਤਰਦਾ ਹੈ, ਤਾਂ ਤੁਸੀਂ ਜਿਹੜਾ ਹੈਗਾ ਕਰ ਸਕਦੇ ਹੋ ਇਹ ਸਾਰੀਆਂ ਚੀਜ਼ਾਂ।
9: ਕਹਿੰਦੇ ਹੁੰਦੇ ਕਿ ਜਿੱਥੇ ਚਾਹ ਉੱਥੇ ਰਾਹ ਹੈ। ਸੋ ਜੇ ਤੁਸੀਂ ਘਰ ਦੀਆਂ ਸਬਜ਼ੀਆਂ ਖਾਣ ਦੇ ਸ਼ੌਕੀਨ ਹੈਗੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਬਿਹਤਰੀਨ ਹੈ। ਇਸ ਦੇ ਵਿੱਚ ਜਿਹੜੀਆਂ ਤੁਸੀਂ ਸਬਜ਼ੀਆਂ ਆਪਣੇ ਘਰ ਦੇ ਵਿੱਚ ਉਗਾ ਸਕਦੇ ਹੋ, ਕਿਉਂਕਿ ਜਦੋਂ ਬਾਹਰੋਂ ਅਸੀਂ ਕੋਈ ਵੀ ਚੀਜ਼ ਲੈ ਕੇ ਆਉਣਾ ਤਾਂ ਸਾਨੂੰ ਕੁਛ ਨਹੀਂ ਪਤਾ ਕਿ ਉਹਦੇ ਉੱਪਰ ਕਿਹੜੇ ਕੈਮੀਕਲ ਛਿੜਕੇ ਹੋਏ ਆ, ਕਿਹੜੀਆਂ ਦਵਾਈਆਂ ਵਰਤੀਆਂ ਗਈਆਂ, ਔਰ ਉਹਦੇ ਝਾੜ ਨੂੰ ਵਧਾਉਣ ਵਾਸਤੇ ਕੀ ਕੁਛ ਜਿਹੜੇ ਤਿਕੜਮ ਲਾਏ ਗਏ ਹੈਗੇ ਆ। ਉਹ ਸਾਰੀ ਚੀਜ਼ਾਂ ਕਿਤੇ ਨਾ ਕਿਤੇ ਸਾਡੀ ਸਿਹਤ ਦੇ ਉੱਪਰ ਵੀ ਹਾਨੀਕਾਰਕ ਪ੍ਰਭਾਵ ਪਾਉਂਦੀਆਂ ਤਾਂ ਹੈਗੀਆਂ ਹੀ ਆ। ਸੋ ਉਹਦੇ ਉੱਤੋਂ ਵੀ ਬਚਾਅ ਹੋ ਜਾਊਗਾ, ਤੇ ਨਾਲ ਹੀ ਜਿਹੜਾ ਸਾਡਾ ਖਾਲੀ ਦਿਮਾਗ ਕਹਿੰਦੇ ਹੁੰਦੇ ਸ਼ੈਤਾਨ ਦਾ ਘਰ ਹੁੰਦਾ, ਉਹਦੇ ਨਾਲ ਵੀ ਜਿਹੜਾ ਹੈਗਾ ਤੁਹਾਡਾ ਸਮਾਂ ਜਿਹੜਾ ਹੈਗਾ ਉਹ ਜ਼ਾਇਆ ਹੋਣ ਦੀ ਬਜਾਏ ਕਿਸੇ ਚੰਗੇ ਕੰਮ 'ਚ ਲੱਗੂਗਾ। ਤੀਜੀ ਵੱਡੀ ਗੱਲ ਇਹ ਹੈ ਕਿ ਜਦੋਂ ਮਿੱਟੀ ਦੇ ਨਾਲ ਸਾਡੇ ਸਰੀਰ ਦਾ ਇੱਕ ਰਾਬਤਾ ਬਣਦਾ ਹੈਗਾ ਤਾਂ ਉਸ ਸਮੇਂ ਦੇ ਉੱਪਰ ਜਿਹੜਾ ਆਹ ਐਂਗਜ਼ਾਇਟੀ ਹੋ ਗਈ, ਡਿਪਰੈਸ਼ਨ ਹੋ ਗਿਆ, ਓਵਰ ਥਿੰਕਿੰਗ ਹੋ ਗਈ, ਇਹਨਾਂ ਵਾਸਤੇ ਸਮਾਂ ਹੀ ਨਹੀਂ ਮਿਲਦਾ ਹੈਗਾ। ਕਿਉਂਕਿ ਐਵੇਂ ਨਹੀਂ ਕਿਹਾ ਜਾਂਦਾ ਕਿ ਇਨਸਾਨ ਦਾ ਸਰੀਰ ਮਿੱਟੀ ਹੈ, ਕਿਉਂਕਿ ਜਿਹੜੀ ਉਹ ਮਿੱਟੀ ਜਿਸ ਦੇ ਵਿੱਚੋਂ ਅਸੀਂ ਸਬਜ਼ੀਆਂ ਫਲ ਉਗਾ ਕੇ ਖਾ ਰਹੇ ਹਾਂ ਤੇ ਜਿਹੜੀ ਸਾਡੇ ਸਰੀਰ ਦੀ ਮਿੱਟੀ ਹੈਗੀ ਇੱਕੋ ਹੀ ਆ। ਔਰ ਇਸੇ ਲਈ ਕਿਹਾ ਜਾਂਦਾ ਹੈ ਕਿ ਨੰਗੇ ਪੈਰ ਤੁਰਨ ਦੇ ਨਾਲ ਜਿਹੜਾ ਡਿਪਰੈਸ਼ਨ ਹੈ ਉਹ ਘੱਟ ਜਾਂਦਾ ਹੈ, ਤੇ ਜਦੋਂ ਤੁਹਾਡੇ ਹੱਥਾਂ ਦੇ ਨਾਲ ਤੁਸੀਂ ਉਸ ਮਿੱਟੀ ਨੂੰ ਭੋਰੋਗੇ, ਉਸ ਮਿੱਟੀ ਦੇ ਵਿੱਚ ਹੱਥ ਮਾਰੋਗੇ, ਉਹਦੇ ਵਿੱਚੋਂ ਉੱਤਾ ਥੱਲਾ ਕਰੋਗੇ ਉਹਦਾ, ਤਾਂ ਉਹ ਜਿਹੜਾ ਹੈਗਾ ਨਾ ਕਿਤੇ ਨਾ ਕਿਤੇ ਤੁਹਾਡੇ ਸਰੀਰ ਦੇ ਹਾਰਮੋਨਸ ਨੂੰ ਆਪਣੇ ਇੱਕ ਬੈਲੈਂਸ 'ਚ ਲੈ ਕੇ ਆਉਣ ਦਾ ਕੰਮ ਕਰੂਗੀ।
10: ਬਿਲਕੁਲ।
9: ਔਰ ਇਹੀ ਜਿਹੜਾ ਹੈਗਾ ਕਾਰਨ ਹੁੰਦਾ ਹੈਗਾ ਕਿ ਜਿਹੜੇ ਸਾਡੇ ਕਿਸਾਨ ਵੀਰ ਹੈਗੇ ਆ ਜਦੋਂ ਉਹ ਮਿੱਟੀ ਨਾਲ ਮਿੱਟੀ ਹੋ ਰਹੇ ਹੁੰਦੇ ਆ ਤਾਂ ਕਿਤੇ ਨਾ ਕਿਤੇ ਆਪਣੀ ਸਿਹਤ ਦਾ ਸੁਧਾਰ ਵੀ ਕਰ ਰਹੇ ਹੁੰਦੇ ਆ, ਤੇ ਇਹੀ ਸਾਰੀਆਂ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਤੁਸੀਂ ਜਿਹੜਾ ਹੈਗਾ ਵਾਤਾਵਰਨ ਦਾ ਧਿਆਨ ਵੀ ਰੱਖ ਲੈਂਦੇ ਹੋ ਤੇ ਆਪਣੇ ਸਰੀਰ ਦੀ ਮਿੱਟੀ ਦਾ ਵੀ ਧਿਆਨ ਰੱਖ ਲੈਂਦੇ ਹੋ।
10: ਬਿਲਕੁਲ।
9: ਸੋ ਪ੍ਰੋਗਰਾਮ ਜਿਹੜਾ ਹੈਗਾ ਜੀ ਆਪਣੇ ਬਿਲਕੁਲ ਆਖਰੀ ਪੜਾਅ ਤੇ ਪਹੁੰਚ ਚੁੱਕਿਆ, 12:56 ਦਾ ਸਮਾਂ ਜਿਹੜਾ ਹੈਗਾ ਹੋ ਚੁੱਕਿਆ ਹੈਗਾ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਸੁਰਖੀ ਤੁਹਾਡੇ ਨਾਲ ਸਾਂਝੀ ਕੀਤੀ ਜੋ ਕਿਸੀ ਖੇਡ ਜਗਤ ਤੋਂ, ਤੇ ਨਾਲ ਹੀ ਅਸੀਂ ਸਾਂਝੀਆਂ ਕੀਤੀਆਂ ਕੁਛ ਕੁ ਐਸੀਆਂ ਗੱਲਾਂ ਜਿਨ੍ਹਾਂ ਦੇ ਉੱਪਰ ਅਸੀਂ ਅਕਸਰ ਧਿਆਨ ਨਹੀਂ ਦਿੰਦੇ ਹੈਗੇ। ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਆਪਣਾ ਕਰੀਅਰ ਬਿਹਤਰੀਨ ਬਣਾਉਣਾ ਹੈ,
10: ਬਿਲਕੁਲ,
9: ਉਸ ਚੱਕਰ 'ਚ ਅਸੀਂ ਆਪਣਾ ਪਰਿਵਾਰ ਛੱਡ ਦਿੰਦੇ ਹਾਂ ਜਾਂ ਪਰਿਵਾਰ ਪਿੱਛੇ ਛੁੱਟ ਜਾਂਦਾ ਹੈ ਜਾਂ ਮਜਬੂਰੀਆਂ ਆ ਜਾਂਦੀਆਂ
10: ਜੀ।
9: ਉਸ ਤੋਂ ਬਾਅਦ ਅਸੀਂ ਕੁਛ ਕੁ ਘਰੇਲੂ ਟਿਪਸ ਦੀ, ਕਿਚਨ ਟਿਪਸ ਦੀ ਗੱਲ ਕੀਤੀ ਕਿ ਬੱਚੇ ਨਹੀਂ ਖਾਂਦੇ ਤਾਂ ਫਿਰ ਕਿਵੇਂ ਖਵਾਉਣਾ,
10: ਕਿਵੇਂ ਖਵਾਉਣਾ, ਹੈ ਨਾ, ਤੇ ਫਿਰ ਅਸੀਂ ਇਹ ਵੀ ਦੱਸਤਾ ਕਿ ਉਗਾਉਣਾ ਕਿਵੇਂ ਆ,
9: ਹਾਂ, ਔਰ ਉਗਾਉਣਾ ਕਿਵੇਂ ਆ, ਕਿਉਂਕਿ ਜਿਹੜਾ ਵਣ ਮਹਾਉਤਸਵ ਹੈਗਾ ਉਹ ਅਸੀਂ ਮਨਾਉਣਾ ਹੈਗਾ, ਉਹ ਅਸੀਂ ਕਾਗਜ਼ਾਂ 'ਚ ਨਹੀਂ ਮਨਾਉਣਾ ਹੈਗਾ, ਉਹ ਅਸੀਂ ਅਸਲ ਜ਼ਿੰਦਗੀ ਦੇ ਵਿੱਚ ਵੀ ਲੈ ਕੇ ਆਉਣਾ ਹੈਗਾ। ਕਹਿੰਦੇ ਹੁੰਦੇ ਆ ਨਾ ਕਿ ਜੇ ਕਾਰ ਨੂੰ ਜਿਹੜਾ ਛਾਂ 'ਚ ਤੁਸੀਂ ਖੜਾਉਣ ਦੇ ਸ਼ੌਕੀਨ ਹੈਗੇ ਹੋ ਤਾਂ ਦਰਖਤ ਲਾਉਣਾ ਵੀ ਸਿੱਖ ਲਓ,
10: ਸਿੱਖ ਲਓ।
9: ਸੋ ਜੇਕਰ ਤੁਸੀਂ ਜਿਹੜਾ ਘਰ ਦਾ ਉਗਾਇਆ ਹੋਇਆ ਖਾਣ ਪੀਣ ਹੈਗਾ, ਔਰਗੈਨਿਕ ਸਬਜ਼ੀਆਂ ਹੈਗੀਆਂ, ਜੇ ਤੁਸੀਂ ਖਾਣ ਦੇ ਸ਼ੌਕੀਨ ਹੈਗੇ ਤਾਂ ਉਹਨਾਂ ਨੂੰ ਉਗਾਉਣਾ ਵੀ ਸਿੱਖ ਲਓ, ਹੈ ਨਾ,
10: ਬਿਲਕੁਲ।
9: ਸੋ ਹੁਣ ਮੈਨੂੰ ਲੱਗਦਾ ਕਿ ਚੱਲਦੇ ਚੱਲਦੇ ਇੱਕ ਛੋਟਾ ਜਿਹਾ ਗੀਤ ਜ਼ਰੂਰ ਸਾਡੇ ਸਰੋਤਿਆਂ ਦੇ ਰੂਬਰੂ ਸਾਨੂੰ ਕਰ ਦੇਣਾ ਚਾਹੀਦਾ
10: ਜੀ।

0: ਜੀ, ਪਰ ਅਸੀਂ ਦੱਸਤਾ ਕਿ ਜਿਹੜਾ ਆਕਾਸ਼ਵਾਣੀ ਐਫ ਐਮ ਪਟਿਆਲਾ ਹੈਗਾ ਉਹਦੇ ਦਿਲ ਦੇ ਉੱਪਰ ਉਹਨਾਂ ਦੇ ਸਰੋਤਿਆਂ ਦਾ ਨਾਮ ਬਿਲਕੁਲ ਹੈਗਾ, ਅਤੇ ਰਣਦੀਪ ਜੀ ਦੇ ਦਿਲ 'ਤੇ ਜਿਹੜਾ ਮੇਰਾ ਨਾਮ ਹੈ ਅਤੇ ਮੇਰੇ ਦਿਲ 'ਤੇ ਰਣਦੀਪ ਜੀ ਦਾ ਨਾਮ ਹੈਗਾ।
1: ਵਾਹ ਜੀ ਵਾਹ, ਬਿਲਕੁਲ ਇਸੇ ਤਰ੍ਹਾਂ ਕਹਿੰਦੇ ਨਾ, ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ, ਅਤੇ
0: ਜੀ
1: ਇੱਕ ਦੂਜੇ ਲਈ ਦਿਲ 'ਚ ਥਾਂ ਹੋਣੀ ਵੀ ਜ਼ਰੂਰੀ ਹੈ।
0: ਬਿਲਕੁਲ, ਅਤੇ ਹੁਣ ਘੜੀ ਕਹਿ ਰਹੀ ਹੈ ਵੀ ਮੇਰੇ ਕੋਲ ਥਾਂ ਨਾ ਹੁਣ 25 ਸਕਿੰਟ ਦੀ ਹੈ, ਅਤੇ ਬੰਦਿਆਂ ਵਾਂਗੂ ਤੁਰ ਜਾਓ, ਨਹੀਂ ਤਾਂ ਫਿਰ ਮੈਨੂੰ ਤੋਰਨੇ ਆਉਂਦੇ ਆ।
1: ਬਿਲਕੁਲ, ਅਤੇ ਇਹਦੇ ਨਾਲ ਹੀ ਅਸਾਂ ਨਾਈ ਲੋਕ ਪ੍ਰੋਗਰਾਮ ਖਤਮ ਕਰਨ ਦੀ, ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ।
0: ਇਜਾਜ਼ਤ।

0: ਹੁਣ ਤੁਸੀਂ ਸੁਣ ਰਹੇ ਸੀ ਭੈਣਾਂ ਦਾ ਪ੍ਰੋਗਰਾਮ ਨਾਰੀ ਲੋਕ FM ਬੈਂਡ 100.2 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਆਓ ਹੁਣ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸਾਡੀ ਚੱਲ ਰਹੀ ਸਭਾ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਸੰਬੰਧੀ ਜਾਣਕਾਰੀ। ਹੁਣ ਤੋਂ ਕੁਛ ਪਲਾਂ ਬਾਅਦ ਯਾਨੀ ਕਿ ਠੀਕ 1:02 'ਤੇ ਸਮਾਂ ਰਹੇਗਾ ਪ੍ਰੋਗਰਾਮ ਨਗਮੇ ਦਾ, ਜਿਸ ਦੇ ਦੌਰਾਨ 1:10 ਤੋਂ 1:15 ਤੱਕ ਹੋਣਗੀਆਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੋਂ 1:40 ਤੱਕ ਜਾਰੀ ਰਹੇਗਾ ਪ੍ਰੋਗਰਾਮ ਨਗਮੇ। 1:40 ਦਾ ਸਮਾਂ ਰਹੇਗਾ ਪੰਜਾਬੀ ਦੇ ਵਿੱਚ ਖਬਰਾਂ ਦਾ ਅਤੇ 1:50 'ਤੇ ਹੋਣਗੀਆਂ ਉਰਦੂ ਦੇ ਵਿੱਚ ਖਬਰਾਂ। 2 ਦਾ ਸਮਾਂ ਰਹੇਗਾ ਫੌਜੀ ਵੀਰਾਂ ਦੇ ਪ੍ਰੋਗਰਾਮ ਸਰਫਰੋਸ਼ ਦਾ। 2:15 'ਤੇ ਹੋਣਗੇ ਦੁਪਹਿਰ ਸਮਾਚਾਰ ਅਤੇ 2:30 ਦਾ ਸਮਾਂ ਰਹੇਗਾ ਦੋ ਤੇਰੀਆਂ ਦੋ ਮੇਰੀਆਂ ਦਾ। ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਦਾ ਵਿਸ਼ਾ ਰਹੇਗਾ ਬੱਸ ਦਾ ਕੋਈ ਯਾਦਗਾਰੀ ਸਫ਼ਰ। 3 ਤੋਂ ਲੈ ਕੇ 4 ਤੱਕ ਤੁਸੀਂ ਆਨੰਦ ਮਾਣ ਸਕਦੇ ਹੋ ਕੌਮੀ ਸੇਵਾ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਸ਼ਾਮੀ 4 ਦਾ ਸਮਾਂ ਰਹੇਗਾ ਪ੍ਰੋਗਰਾਮ ਰੇਡੀਓ OPD ਦਾ। ਇਸ ਪ੍ਰੋਗਰਾਮ ਦੌਰਾਨ ਗੱਲਬਾਤ ਦਾ ਵਿਸ਼ਾ ਰਹੇਗਾ ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਟੀਕਾਕਰਨ। ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਰਵਿੰਦਰ ਕੌਰ ਧਾਲੀਵਾਲ। 5:02 'ਤੇ ਰਹੇਗਾ ਪ੍ਰੋਗਰਾਮ ਗੱਲਾਂ 'ਚੋਂ ਗੱਲ। ਸਾਢੇ 5 ਕਿਸਾਨ ਵੀਰਾਂ ਅਤੇ ਬੀਬੀਆਂ ਦਾ ਪ੍ਰੋਗਰਾਮ ਰਹੇਗਾ ਕਿਸਾਨ ਵਾਣੀ। ਇਸ ਦੇ ਵਿੱਚ ਗੱਲਬਾਤ ਦਾ ਵਿਸ਼ਾ ਰਹੇਗਾ ਧਰਤੀ ਨੂੰ ਹਰਿਆ ਭਰਿਆ ਬਣਾਉਣ, ਜ਼ਿਆਦਾ ਰੁੱਖ ਲਗਾਓ। ਇਸ ਬਾਰੇ ਗੱਲਬਾਤ ਕਰਨਗੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਅਤੇ ਇਹਨਾਂ ਨਾਲ ਮੁਲਾਕਾਤ ਕਰਨਗੇ ਰਣਬੀਰ ਸਿੰਘ। 6 ਹਿੰਦੀ 'ਚ ਸਮਾਚਾਰ ਅਤੇ 6:20 'ਤੇ ਹੋਣਗੇ ਪ੍ਰਦੇਸ਼ਿਕ ਸਮਾਚਾਰ। 6:30 ਦਾ ਸਮਾਂ ਰਹੇਗਾ ਨੌਜਵਾਨ ਸਾਥੀਆਂ ਦੇ ਪ੍ਰੋਗਰਾਮ ਵਿਬਗਿਓਰ ਦਾ। 7:02 'ਤੇ ਰਹੇਗਾ ਪ੍ਰੋਗਰਾਮ ਬੰਦਗੀ ਅਤੇ 7:30 ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ। ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮੀ 7:40 'ਤੇ। ਗੈਰ ਫਿਲਮੀ ਮਿਊਜ਼ਿਕ ਹਿੰਦੀ ਦੇ ਵਿੱਚ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ 8:15 ਤੋਂ ਲੈ ਕੇ 8:45 ਤੱਕ ਅਤੇ 8:45 'ਤੇ ਹੋਣਗੇ ਸਮਾਚਾਰ ਸੰਧਿਆ। 9 ਤੋਂ 10 ਤੱਕ ਕੌਮੀ ਸੇਵਾ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਅਤੇ 10:02 ਦਾ ਸਮਾਂ ਰਹੇਗਾ ਪੰਜਾਬੀ ਤੜਕਾ ਦਾ। 10:30 ਤੁਸੀਂ ਆਨੰਦ ਮਾਣੋਗੇ ਰਜਨੀ ਗੰਧਾ ਇਸ ਪ੍ਰੋਗਰਾਮ ਦਾ। ਰਾਤੀ 10:30 ਤੋਂ ਬਾਅਦ ਜਿਹੜੇ ਪ੍ਰੋਗਰਾਮ ਹੋਣਗੇ ਜੀ ਉਹ ਐਪ ਨਿਊਜ਼ ਔਨ AIR ਦੇ ਉੱਪਰ ਤੁਸੀਂ ਸੁਣ ਸਕਦੇ ਹੋ। 10:30 ਦਾ ਸਮਾਂ ਰਹੇਗਾ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਲੰਡਨ ਇੰਗਲੈਂਡ ਦੇ ਓਵਲ ਸਟੇਡੀਅਮ 'ਚ ਇੰਗਲੈਂਡ ਅਤੇ ਸਾਊਥ ਅਫਰੀਕਾ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਸੈਕਿੰਡ ਸੈਮੀਫਾਈਨਲ ਮੈਚ ਦੀ ਆਫ ਟਿਊਬ ਕਮੈਂਟਰੀ ਦੇ ਸਿੱਧੇ ਪ੍ਰਸਾਰਣ ਦਾ। 11 ਹਿੰਦੀ 'ਚ ਸਮਾਚਾਰ ਅਤੇ 11:05 'ਤੇ ਹੋਣਗੇ ਅੰਗਰੇਜ਼ੀ ਦੇ ਵਿੱਚ ਸਮਾਚਾਰ ਅਤੇ 11:10 'ਤੇ ਸਾਡੀ ਚੱਲ ਰਹੀ ਪ੍ਰਸਾਰਣ ਸਭਾ ਦੀ ਸਮਾਪਤੀ ਹੋਏਗੀ।
1: ਗੁੱਡੀ ਤੂੰ ਆ ਬਿਸਕੁਟ ਕਿੱਥੋਂ ਲਏ ਪੁੱਤ?
2: ਮੰਮੀ ਆ ਨਾ ਬਿੰਦਰ ਚਾਚੇ ਨੇ ਦਿੱਤੇ ਆ।
1: ਕਿਹੜਾ ਬਿੰਦਰ ਪੁੱਤ?
2: ਓਹੀ ਜਿਨ੍ਹਾਂ ਦਾ ਆਟੀ ਕੋਲ ਘਰ ਹੈ। ਓ ਮੰਮੀ ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ ਫਿਰ ਆਪਾਂ ਵਾਦੀ 'ਚ ਖੇਡਣ ਜਾਵਾਂਗੇ।
1: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ ਮੈਂ ਤੈਨੂੰ ਇੱਕ ਗੱਲ ਦੱਸਾਂ।
2: ਹਾਂਜੀ ਮੰਮੀ, ਕੀ ਕਹਿੰਦੇ ਹੋ?
1: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
2: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ ਪਰ ਆ ਵਾਲੇ ਤਾਂ ਖਾ ਲਾ ਹੁਣ ਮੈਂ।
1: ਹਾਂ ਹਾਂ ਹੁਣ ਤਾਂ ਤੂੰ ਖਾ ਲੈ। ਗੁੱਡੀ ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਦੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
2: ਹਾਂ ਮੰਮੀ ਮੈਂ ਤੁਹਾਨੂੰ ਜ਼ਰੂਰ ਦੱਸੂਗੀ।
1: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
0: FM 100.2 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਪ੍ਰੋਗਰਾਮ ਨਗਮੇ ਲੈ ਕੇ ਮੈਂ ਗੁਰਹਰਪ੍ਰੀਤ ਹਾਜ਼ਰ ਹਾਂ। ਪ੍ਰੋਗਰਾਮ ਨਗਮੇ ਦੇ ਵਿੱਚ ਪਹਿਲਾ ਗੀਤ ਸੁਣਦੇ ਹਾਂ ਅਰਿਜੀਤ ਸਿੰਘ ਦੀ ਆਵਾਜ਼ ਦੇ ਵਿੱਚ ਜੋ ਕਿ ਲਿਆ ਗਿਆ ਫਿਲਮ 'ਚ 1920 ਈਵਲ ਰਿਟਰਨਸ ਦੇ ਵਿੱਚੋਂ। ਅਤੇ ਇਸ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ ਸਰੋਤਾ ਜਿਨ੍ਹਾਂ ਨੇ ਸਾਨੂੰ ਇਸ ਗੀਤ ਦੀ ਫਰਮਾਇਸ਼ ਭੇਜੀ ਹੈਗੀ ਹੈ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪਰਵੀਨ, ਹਨੀ, ਦੀਕਸ਼ਾ, ਜੰਨਤ ਅਤੇ ਬਲਕਾਰ ਖੋਖਰ। ਇਸੇ ਗੀਤ ਦੀ ਹੀ ਫਰਮਾਇਸ਼ ਸਾਡੇ ਤੱਕ ਜਿਹੜੇ ਸਰੋਤਾ ਲੈ ਕੇ ਪਹੁੰਚੇ ਨੇ ਜੀ, ਉਹ ਨੇ ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ, ਰਮੇਸ਼ ਮਿਗਲਾਨੀ ਅਤੇ ਗਾਂਧੀ ਚੌਂਕ ਰੋਪੜ ਤੋਂ ਸਾਡੇ ਤੱਕ ਪਹੁੰਚੇ ਸੀ ਜੀ, ਹਰਦੇਵ, ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

0: ਭੰਨਤੋੜ ਵਾਲੀ ਕਾਰਵਾਈ ਦੱਸਿਆ ਏ। ਗੁਰਦੁਆਰਾ ਸਾਹਿਬ ਨੂੰ ਢਾਉਣ ਦੇ ਸਬੰਧ ਵਿੱਚ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਸ ਘਟਨਾ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਏ। ਨਾਲ ਹੀ ਸਥਾਨਕ ਅਧਿਕਾਰੀਆਂ ਜਾਂ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਕੋਈ ਸਾਰਥਕ ਕਾਰਵਾਈ ਨਾ ਕੀਤੇ ਜਾਣ ਦੀ ਵੀ ਜਾਣਕਾਰੀ ਦਿੱਤੀ ਏ। ਉਨ੍ਹਾਂ ਦੱਸਿਆ ਕਿ ਇਹ ਕੋਈ ਇਕੱਲੀ ਘਟਨਾ ਨਹੀਂ ਏ ਅਤੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ। ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਵਿੱਚ ਧਾਰਮਿਕ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਧਰਮ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਲਗਾਤਾਰ ਜਾਰੀ ਏ। ਪੰਜਾਬ ਦੇ ਖਜ਼ਾਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਸੂਬੇ ਨੇ ਮਾਲੀ ਸਾਲ 2026-27 ਦੀ ਪਹਿਲੀ ਤਿਮਾਹੀ ਲਈ ਵਸਤੂ ਅਤੇ ਸੇਵਾ ਕਰ GST ਦੀ ਉਗਰਾਹੀ 'ਚ 24.45% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਏ। ਇਸ ਦੇ ਨਾਲ ਹੀ GST ਰੀਫੰਡ ਦੇ ਰੂਪ ਵਿੱਚ 1,270 ਕਰੋੜ ਰੁਪਏ ਜਾਰੀ ਕੀਤੇ ਗਏ ਨੇ। ਮਾਲੀ ਸਾਲ 2026-27 ਦੀ ਪਹਿਲੀ ਤਿਮਾਹੀ ਦੀ ਕਾਰਗੁਜ਼ਾਰੀ ਬਾਰੇ ਖਜ਼ਾਨਾ ਮੰਤਰੀ ਚੀਮਾ ਨੇ ਕਿਹਾ ਕਿ ਕੁੱਲ GST ਉਗਰਾਹੀ ਵੱਧ ਕੇ 7,833 ਕਰੋੜ ਰੁਪਏ ਤੋਂ ਵੱਧ ਹੋ ਗਈ ਏ। GST ਵਿੱਚ 1,538 ਕਰੋੜ ਤੋਂ ਵੱਧ ਵੈਟ, CST ਉਗਰਾਹੀ 'ਚ 242 ਕਰੋੜ ਤੋਂ ਵੱਧ ਦਾ ਵਾਧਾ ਸੂਬੇ ਦੀ ਮਾਲੀ ਸਥਿਤੀ ਦੀ ਸਪਸ਼ਟ ਮਜ਼ਬੂਤੀ ਨੂੰ ਦਰਸਾਉਂਦਾ ਏ। ਇਕੱਲੇ ਜੂਨ 2026 'ਚ ਕੀਤੀ ਗਈ ਕਾਰਵਾਈ ਦਾ ਵੇਰਵਾ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਸ ਦੌਰਾਨ 225 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਨੇ ਅਤੇ ਫਰਜ਼ੀ ਬਿੱਲ ਬਣਾਉਣ ਅਤੇ ਧੋਖਾਦੇਹੀ ਵਾਲੀਆਂ ਰਜਿਸਟਰੇਸ਼ਨਾਂ 'ਚ ਸ਼ਾਮਲ ਫਰਜ਼ੀ ਟੈਕਸ ਅਦਾਇਗੀ ਕਰਨ ਵਾਲਿਆਂ ਵਿਰੁੱਧ 20 ਮਾਮਲੇ ਦਰਜ ਕੀਤੇ ਗਏ ਨੇ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲਮਕੰਦ ਸ਼ਰਮਾ ਨੇ ਖੁਰਾਕ ਕਮਿਸ਼ਨ ਦੀਆਂ ਸਿਫਾਰਿਸ਼ਾਂ ਦਾ ਹਵਾਲਾ ਦਿੰਦੇ ਹੋਏ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਹਰ ਸਕੂਲ ਵਿੱਚ ਪੋਸ਼ਣ ਬਗੀਚੀ ਬਣਾਉਣਾ ਲਾਜ਼ਮੀ ਕਰਨ ਲਈ ਕਿਹਾ ਏ। ਉਹਨਾਂ ਨੇ ਕੱਲ੍ਹ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ 'ਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ ਕਿ ਆਂਗਨਵਾੜੀ ਕੇਂਦਰਾਂ ਦੇ ਲਾਭਪਾਤਰੀਆਂ ਤੱਕ ਸਾਰੀਆਂ ਭਲਾਈ ਯੋਜਨਾਵਾਂ ਦਾ 100% ਲਾਭ ਦੇਣਾ ਯਕੀਨੀ ਬਣਾਇਆ ਜਾਵੇ। ਸ਼੍ਰੀ ਸ਼ਰਮਾ ਨੇ ਫੂਡ ਕਮਿਸ਼ਨ ਦਾ ਹੈਲਪਲਾਈਨ ਨੰਬਰ ਹਰ ਆਂਗਨਵਾੜੀ ਕੇਂਦਰ, ਸਰਕਾਰੀ ਸਕੂਲ, ਰਾਸ਼ਨ ਡਿਪੂ ਅਤੇ ਸਰਕਾਰੀ ਦਫ਼ਤਰਾਂ ਉੱਤੇ ਸਾਫ਼ ਤੌਰ 'ਤੇ ਲਿਖਣ ਲਈ ਕਿਹਾ ਤਾਂ ਜੋ ਕੋਈ ਵੀ ਵਿਅਕਤੀ ਸ਼ਿਕਾਇਤ ਦੇਣ ਲਈ ਸੰਪਰਕ ਕਰ ਸਕੇ। ਅੱਜ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਬੇਸ ਕੈਂਪ ਤੋਂ ਸਖ਼ਤ ਸੁਰੱਖਿਆ ਦਰਮਿਆਨ ਸਾਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਲਈ 4,822 ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਉਪ ਰਾਜਪਾਲ ਨੇ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਲਈ ਸ਼ਰਧਾਲੂਆਂ ਨੂੰ ਰਵਾਨਾ ਕੀਤਾ। ਇਸ ਪਵਿੱਤਰ ਯਾਤਰਾ 'ਚ ਹਿੱਸਾ ਲੈਣ ਲਈ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਸ਼ਰਧਾਲੂ ਜੰਮੂ ਪਹੁੰਚ ਰਹੇ ਨੇ। 4,822 ਸ਼ਰਧਾਲੂਆਂ ਦਾ ਪਹਿਲਾ ਜਥਾ, ਜਿਸ ਵਿੱਚ ਬਾਲਟਾਲ ਰੂਟ ਲਈ 2,312 ਅਤੇ ਪਹਿਲਗਾਮ ਰੂਟ ਲਈ 2,510 ਤੀਰਥ ਯਾਤਰੀ ਸ਼ਾਮਲ ਨੇ, 147 ਵਾਹਨਾਂ ਦੇ ਕਾਫਲੇ ਵਿੱਚ ਰਵਾਨਾ ਹੋਏ। ਪੰਜਾਬ ਦੇ ਪੁਲਿਸ ਥਾਣਿਆਂ 'ਚ ਲੰਮੇ ਸਮੇਂ ਤੋਂ ਖੜ੍ਹੇ ਅਣਅਧਿਕਾਰਤ ਅਤੇ ਜ਼ਬਤ ਕੀਤੇ ਵਾਹਨਾਂ ਦੇ ਜਲਦੀ ਨਿਪਟਾਰੇ ਲਈ ਚਲਾਈ ਗਈ ਖਾਸ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਪਿਛਲੇ ਇੱਕ ਮਹੀਨੇ ਦੌਰਾਨ 7,402 ਜ਼ਬਤ ਵਾਹਨਾਂ ਦਾ ਨਿਪਟਾਰਾ ਕੀਤਾ ਏ। ਇਸ ਮੁਹਿੰਮ ਤੋਂ ਪਹਿਲਾਂ ਪੰਜਾਬ ਪੁਲਿਸ ਕੋਲ 55,721 ਜ਼ਬਤ ਵਾਹਨ ਸਨ। ਇਸੇ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਖਿਲਾਫ਼ ਸੂਬੇ 'ਚ ਚਲਾਈ ਗਈ ਮੁਹਿੰਮ ਦੌਰਾਨ ਪੁਲਿਸ ਨੇ 3,355 ਹੋਰ ਵਾਹਨ ਜ਼ਬਤ ਕੀਤੇ। ਇਸ ਨਾਲ ਕੁੱਲ ਗਿਣਤੀ 59,000 ਤੋਂ ਵੱਧ ਹੋ ਗਈ ਏ। ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਕਿਹਾ ਹੈ ਕਿ ਪਿਛਲੇ ਇੱਕ ਮਹੀਨੇ ਦੌਰਾਨ ਪੁਲਿਸ ਨੇ 3,355 ਜ਼ਬਤ ਵਾਹਨ ਜ਼ਬਤ ਕੀਤੇ ਸਨ ਅਤੇ 7,402 ਵਾਹਨਾਂ ਦਾ ਨਿਪਟਾਰਾ ਕੀਤਾ ਗਿਆ ਸੀ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਸਮੇਂ ਤੋਂ ਪਹਿਲਾਂ ਆਮਦ ਨਾਲ ਵੱਧ ਤੋਂ ਵੱਧ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਏ, ਜਿਸ ਨਾਲ ਲੋਕਾਂ ਨੂੰ ਗਰਮੀ ਦੀ ਲਹਿਰ ਤੋਂ ਕਾਫ਼ੀ ਰਾਹਤ ਮਿਲੀ ਏ। ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਦੇਰ ਰਾਤ ਅਤੇ ਅੱਜ ਤੜਕੇ ਪਏ ਮੀਂਹ ਕਾਰਨ ਬਿਜਲੀ ਦੀ ਮੰਗ ਵਿੱਚ ਵੀ ਕਮੀ ਆਈ ਏ। ਪਾਰਾ ਹੇਠਾਂ ਡਿੱਗਣ ਨਾਲ ਅੱਜ ਸਵੇਰੇ ਹਰਿਆਣਾ ਦਾ ਨਾਰਲੌਰ 18 ਡਿਗਰੀ ਸੈਲਸੀਅਸ ਦੇ ਘੱਟੋ ਘੱਟ ਤਾਪਮਾਨ ਨਾਲ ਖੇਤਰ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ। ਇਸ ਤੋਂ ਬਾਅਦ ਪੰਜਾਬ ਦਾ ਬਠਿੰਡੇ ਵਿੱਚ ਘੱਟੋ ਘੱਟ ਤਾਪਮਾਨ 20.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਸੈਲਸੀਅਸ ਦਰਜ ਹੋਇਆ ਸੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM 100.2 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਕ 1:15 ਹੋ ਰਹੇ ਨੇ। ਜਾਰੀ ਹੈ ਪ੍ਰੋਗਰਾਮ ਨਗਮੇ। ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦੀ ਫਰਮਾਇਸ਼ ਸਾਡੇ

ਪਹੁੰਚੀ ਹੈ ਫਿਲਮ ਦਿਲਵਾਲੇ ਦੇ ਵਿੱਚੋਂ। ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਉਦਿਤ ਨਾਰਾਇਣ ਤੇ ਅਲਕਾ ਯਾਗਨਿਕ ਨੇ, ਤੇ ਇਸ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ ਅਮਰਗੜ੍ਹ ਤਹਿਸੀਲ ਸਾਧੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ, ਹਰਵਿੰਦਰ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, ਕੇ ਐਸ ਮਾਨ ਤੇ ਨਾਲ ਇਹਨਾਂ ਦਾ ਪੂਰਾ ਪਰਿਵਾਰ ਹੈ ਜੀ। ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਤੇ ਗੁਰਸ਼ਬਦ ਸਾਡੇ ਤੱਕ ਪਹੁੰਚੇ ਨੇ, ਤੇ ਜਗਦੀਪ ਕੌਰ ਪਹੁੰਚੇ ਨੇ ਜੀ ਨਾਲ ਨੇ, ਪਰਨੀਤ ਕੌਰ, ਮਨਜੀਤ ਕੌਰ, ਪਿੰਡ ਡਕਾਲਾ ਜ਼ਿਲ੍ਹਾ ਪਟਿਆਲਾ ਤੋਂ, ਤੇ ਮੁਕਤਸਰ ਸਾਹਿਬ ਤੋਂ ਪਹੁੰਚੇ ਹੋਏ ਹੈ ਜੀ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ ਤੇ ਰਵਨੀਤ ਤੇ ਨਾਲ ਨੀਸ਼ੂ। ਪਿੰਡ ਖਾਣੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਤਰਨਵੀਰ ਸਿੰਘ ਤੇ ਨਾਲ ਜੀ ਮਨਰੀਤ ਕੌਰ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਜੀ ਇਸ ਫਿਲਮ ਦੇ ਵਿੱਚੋਂ, ਫਿਲਮ ਹੈ ਜੀ ਦਿਲਵਾਲੇ, ਤੇ ਇਸ ਦੇ ਵਿੱਚ ਆਵਾਜ਼ਾਂ ਹੈਗੀਆਂ ਜੀ ਉਦਿਤ ਨਾਰਾਇਣ ਤੇ ਅਲਕਾ ਯਾਗਨਿਕ ਦੀਆਂ।

0: ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਅਜਬ ਪ੍ਰੇਮ ਕੀ ਗਜ਼ਬ ਕਹਾਣੀ ਇਸ ਫਿਲਮ ਦੇ ਵਿੱਚੋਂ ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕੇ ਸੁਨੀਧੀ ਚੌਹਾਨ ਅਤੇ ਹਾਰਡਕੌਰ ਨੇ ਇਸ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੀ ਸੀ ਬਕਸਰ ਬਿਹਾਰ ਤੋਂ ਸ਼ਰੀਫੁਦੀਨ ਅੰਸਾਰੀ ਅਤੇ ਫਾਤਮਾ ਖਾਤੂਨ ਅੰਸਾਰੀ ਪੁਰਾਣਾ ਤਾਲਾਬ ਡੁਮਰਾਓ ਤੋਂ ਵਲੀ ਉੱਲਾਹ ਅੰਸਾਰੀ ਅਸਮਾ ਨਾਜ਼ ਅੰਸਾਰੀ ਅਤੇ ਨਾਲ ਇਹਨਾਂ ਦਾ ਪੂਰਾ ਪਰਿਵਾਰ ਹੈ ਸੋਨਮ ਪਹੁੰਚੇ ਨੇ ਅਦੀਬਾ ਪਹੁੰਚੇ ਨੇ ਚਮਨ ਪਾਰਕ ਦਿੱਲੀ ਤੋਂ ਸਰੀਨਪੁਰ ਬਕਸਰ ਤੋਂ ਪਹੁੰਚੇ ਨੇ ਰਾਜ ਐਸ ਟੀ ਅੰਸਾਰੀ ਆਸਮਾ ਖਾਤੂਨ ਅੰਸਾਰੀ ਅਤੇ ਨਾਲ ਗੁਲਫਰਾਜ਼ ਭਾਗਲਪੁਰੀ ਇਸੇ ਗੀਤ ਦੀ ਹੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਜੈਵੀਰ ਡਾਕਟਰ ਅਮਨਦੀਪ ਅਨਿਲ ਕਾਲਕਾ ਤੋਂ ਸ਼ੁਭਚੰਦਰ ਬਜਾਜ ਬਿੱਟਾ ਬਜਾਜ ਅਤੇ ਨਾਲ ਸਾਹਿਲ ਸਤੀਸ਼ ਮਿਗਲਾਨੀ ਸਾਡੇ ਤੱਕ ਪਹੁੰਚੇ ਨੇ ਨਾਲ ਨੇ ਸੀਮਾ ਵਿਵਾਨ ਅਤੇ ਰਮੇਸ਼ ਮਿਗਲਾਨੀ ਮਲੋਟ ਕੈਂਪ ਤੋਂ ਅਤੇ ਨਾਲ ਪਹੁੰਚੇ ਹੈਗੇ ਹੈ ਜੀ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਕਰੁਣਾ ਵਰਮਾ ਦਤਰੇਂਗੀ ਤੋਂ ਭਾਗਵਤ ਵਰਮਾ ਲਿਵਈ ਤੋਂ ਗੁਲਾਬਦਾਸ ਮਾਨਿਕਪੁਰੀ ਲੱਛਣਪੁਰ ਤੋਂ ਵਿਸ਼ਵਨਾਥ ਸਾਹੂ ਅਤੇ ਦੁਰਗਾ ਰਾਮ ਸਾਹੂ ਸਾਡੇ ਤੱਕ ਪਹੁੰਚੇ ਹੈ ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਅਜਬ ਪ੍ਰੇਮ ਕੀ ਗਜ਼ਬ ਕਹਾਣੀ ਦੇ ਵਿੱਚੋਂ ਕੇ ਸੁਨਿਧੀ ਚੌਹਾਨ ਅਤੇ ਹਾਰਡ ਕੌਰ ਦੀਆਂ ਆਵਾਜ਼ਾਂ ਦੇ ਵਿੱਚ
1: on the track. Let's go.

ਜੀ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦੀ ਫਰਮਾਇਸ਼ ਸਾਡੇ ਤੱਕ ਜਿਹੜੇ ਸਰੋਤਾ ਲੈ ਕੇ ਪਹੁੰਚੇ ਨੇ ਜੀ, ਉਹਨਾਂ 'ਚ ਨੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਰੇਖਾ, ਗਗਨ ਸੋਨੀ ਅਤੇ ਨਾਲ ਇਹਨਾਂ ਦਾ ਪੂਰਾ ਪਰਿਵਾਰ ਇਸੇ ਗੀਤ ਦੀ ਹੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਤੋਂ, ਪ੍ਰੇਮ ਸਿੰਘ ਚੌੜਾ, ਮਨਜੀਤ ਕੌਰ ਚੌੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ ਅਤੇ ਸਿਮਰਨ ਅਤੇ ਨਾਲ ਨੇ ਕੁਲਦੀਪ, ਏਕਮ, ਦਮਨ, ਅਭਿਜੋਤ, ਪਿੰਡ ਬਾਲਦ ਖੁਰਦ ਭਵਾਨੀਗੜ੍ਹ ਨੇੜੇ ਜ਼ਿਲ੍ਹਾ ਸੰਗਰੂਰ ਤੋਂ ਅਮਨਦੀਪ ਗਰਗ ਪਹੁੰਚੇ ਨੇ, ਨਾਲ ਨੇ ਪੂਜਾ, ਪ੍ਰਿਯੰਕਾ ਅਤੇ ਇਹਨਾਂ ਦਾ ਪੂਰਾ ਪਰਿਵਾਰ ਸਾਡੇ ਤੱਕ ਪਹੁੰਚਿਆ ਹੋਇਆ। ਬਿੱਟੂ ਜੈਨ ਪਹੁੰਚੇ ਨੇ, ਨਾਲ ਨੇ ਮੱਟੂ, ਰਮੇਸ਼, ਮਾਫ ਕਰਨਾ, ਰਾਜੇਸ਼, ਅਰੁਣਾ, ਦੀਪਕ, ਗੌਤਮ, ਨਗੀਨਾ, ਬੱਬੀ, ਅਰਿਹੰਤ, ਸੁਰਭੀ ਅਤੇ ਜੇ ਬੀ ਰਾਓ ਮੁੱਲਾਂਪੁਰ ਦਾਖਾ ਮੰਡੀ ਤੋਂ। ਇਸੇ ਗੀਤ ਦੀ ਹੀ ਫਰਮਾਇਸ਼ ਜਿਹੜੀ ਹੈਗੀ ਹੈ ਜੀ, ਕਨੇਰਾ ਮੁਹੱਲਾ ਪਟਿਆਲਾ ਤੋਂ ਸਾਡੇ ਤੱਕ ਲੈ ਕੇ ਪਹੁੰਚੇ ਨੇ ਮੁਕੇਸ਼ ਪੱਤਾ, ਨੀਲਮ ਪੱਤਾ, ਨਿਤਿਨ ਪੱਤਾ, ਪਲਕ, ਕਰਨ, ਗੀਤੂ, ਨਿਹਾਰਿਕਾ ਅਤੇ ਵੰਸ਼ ਪੱਤਾ ਦੇ ਨਾਲ ਹਾਰਦਿਕ ਪੱਤਾ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਫਿਲਮ ਦੋਸਤਾਨਾ ਦੇ ਵਿੱਚੋਂ ਇਹ ਗੀਤ।

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਹੈ ਜੀ, ਕਿਹਨਾਂ ਦੀ ਆਵਾਜ਼ ਦੇ ਵਿੱਚ, ਅਸੀਂ ਤੁਹਾਡੇ ਨਾਲ ਬਾਅਦ 'ਚ ਸਾਂਝਾ ਕਰਾਂਗੇ। ਪਹਿਲਾਂ ਕਿਹਨਾਂ ਦੀ ਫਰਮਾਇਸ਼ ਪਹੁੰਚੀ ਹੈ ਜ਼ਰੂਰ ਦੱਸ ਦਈਏ। ਸੁਖਵਿੰਦਰ ਸਿੰਘ ਪਹੁੰਚੇ ਨੇ, ਨਾਲ ਨੇ ਰੁਪਿੰਦਰ ਸਿੰਘ ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ, ਜਸ਼ਨ, ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ, ਪਿੰਡ ਸਿਉਣਾ ਤੋਂ ਤਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ, ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ, ਅਰਸ਼ਦੀਪ ਕੌਰ ਅਤੇ ਨਾਲ ਇਹਨਾਂ ਦਾ ਪੂਰਾ ਪਰਿਵਾਰ। ਮਹਿਜ਼ ਗੇਟ ਨਾਭਾ ਤੋਂ ਸਾਡੇ ਤੱਕ ਪਹੁੰਚੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਫਿਲਮ ਭੂਤਨਾਥ ਰਿਟਰਨਸ ਦੇ ਵਿੱਚੋਂ ਇਹ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਅਮਨ ਅਤੇ ਨਾਲ ਸਾਥੀਆਂ ਨੇ।

0: लफंगे
1: जिसे आप संपर्क करना चाहते हैं वो फिलहाल उपलब्ध नहीं है।
2: ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਨਗਮੇ ਦਾ। ਸਟੂਡੀਓ ਦੀ ਘੜੀ ਮੁਤਾਬਕ 1:39 ਤੇ 50 ਸੈਕਿੰਡ ਹੋ ਚੁੱਕੇ ਨੇ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ ਠੀਕ 1:40 ਦਾ ਸਮਾਂ ਰਹੇਗਾ ਪੰਜਾਬੀ 'ਚ ਖਬਰਾਂ ਦਾ, ਅਤੇ 1:50 ਤੇ ਹੋਣਗੀਆਂ ਉਰਦੂ ਦੇ ਵਿੱਚ ਖਬਰਾਂ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਾਨੇ ਤਾਕਾਯੂਚੀ ਦਰਮਿਆਨ ਸਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਨਵੀਂ ਦਿੱਲੀ ਵਿਚ ਜਾਰੀ। ਕਈ ਸਮਝੌਤਿਆਂ ਦੇ ਦਸਤਖਤ ਹੋਣ।

ਦੀ ਉਮੀਦ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦਾ ਕਹਿਣਾ ਹੈ ਕਿ ਸਰਕਾਰ ਵਿਕਾਸ ਨੂੰ ਸਥਿਰਤਾ ਨਾਲ ਸੰਤੁਲਿਤ ਕਰਨ ਵਾਲੀਆਂ ਨੀਤੀਆਂ ਰਾਹੀਂ ਚੌਗਿਰਦਾ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਏ। ਸਲਾਨਾ ਸ਼੍ਰੀ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਏ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਖ਼ਤ ਸੁਰੱਖਿਆ ਦਰਮਿਆਨ 4,822 ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਬੈਂਗਲੁਰੂ ਦੱਖਣੀ ਤਾਲੁਕ ਵਿਚ ਇਕ ਚੱਟਾਨ ਡਿੱਗਣ ਨਾਲ 7 ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਕਈ ਹੋਰ ਜ਼ਖਮੀ ਤੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਮੌਨਸੂਨ ਦੀ ਛੇਤੀ ਆਮਦ ਨਾਲ ਤਾਪਮਾਨ ਵਿਚ ਭਾਰੀ ਗਿਰਾਵਟ, 7 ਜੁਲਾਈ ਤੱਕ ਤਿੰਨੋਂ ਥਾਵਾਂ ਤੇ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਵੀਂ ਦਿੱਲੀ ਵਿਚ ਆਪਣੇ ਜਾਪਾਨੀ ਹਮਰੁਤਬਾ ਸਾਨੇ ਤਾਕਾਇਚੀ ਨਾਲ ਸਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਕਰ ਰਹੇ ਨੇ। ਇਹ ਸਿਖਰ ਸੰਮੇਲਨ ਦੋਵਾਂ ਧਿਰਾਂ ਨੂੰ ਸਮੁੱਚੇ ਦਵੱਲੇ ਸਹਿਯੋਗ ਦੀ ਸਮੀਖਿਆ ਕਰਨ ਅਤੇ ਇਨ੍ਹਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਨਾਲ ਆਪਸੀ ਹਿੱਤਾਂ ਦੇ ਖੇਤਰੀ ਤੇ ਆਲਮੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਮੋਦੀ ਤੇ ਪ੍ਰਧਾਨ ਮੰਤਰੀ ਤਾਕਾਇਚੀ ਵਿਚਕਾਰ ਗੱਲਬਾਤ ਤੋਂ ਬਾਅਦ ਕਈ ਸਮਝੌਤਿਆਂ ਦਾ ਵਟਾਂਦਰਾ ਹੋਣ ਦੀ ਵੀ ਉਮੀਦ ਏ। ਅੱਜ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਪ੍ਰਧਾਨ ਮੰਤਰੀ ਤਾਕਾਇਚੀ ਦਾ ਰਸਮੀ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਮੌਜੂਦ ਸਨ। ਜਾਪਾਨੀ ਪ੍ਰਧਾਨ ਮੰਤਰੀ ਕੱਲ੍ਹ ਸ਼ਾਮ ਭਾਰਤ ਦੇ 3 ਦਿਨਾਂ ਦੌਰੇ ਤੇ ਨਵੀਂ ਦਿੱਲੀ ਪਹੁੰਚੇ ਨੇ। ਇਹ ਪ੍ਰਧਾਨ ਮੰਤਰੀ ਤਾਕਾਇਚੀ ਦਾ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਭਾਰਤ ਅਤੇ ਜਾਪਾਨ ਵਿਚਕਾਰ ਵਿਸ਼ੇਸ਼ ਰਣਨੀਤਿਕ ਅਤੇ ਆਲਮੀ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਇਕ ਅਹਿਮ ਕਦਮ ਏ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਭਾਰਤ ਜਾਪਾਨ ਸਬੰਧ ਅਕਸਰ ਉੱਚ ਪੱਧਰੀ ਰਾਜਨੀਤਿਕ ਸ਼ਮੂਲੀਅਤ ਰਾਹੀਂ ਝਲਕਦੇ ਨੇ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫਰਾਂਸ ਵਿਚ G7 ਸਿਖਰ ਸੰਮੇਲਨ ਦੌਰਾਨ ਜਾਪਾਨੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਸੀ। ਦੋਵੇਂ ਨੇਤਾ ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿਚ ਜੋਹਾਨਸਬਰਗ ਵਿਚ ਹੋਏ G20 ਸੰਮੇਲਨ ਦੇ ਮੌਕੇ ਤੇ ਮਿਲੇ ਸਨ। ਸਲਾਨਾ ਸੰਮੇਲਨ ਭਾਈਵਾਲੀ ਦੇ ਰਣਨੀਤਿਕ ਏਜੰਡੇ ਨੂੰ ਅੱਗੇ ਵਧਾਉਣ ਵਾਲਾ ਪ੍ਰਮੁੱਖ ਮੰਚ ਬਣਿਆ ਹੋਇਆ ਹੈ। ਚੁਗਿਰਦਾ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਅੱਜ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸਰਕਾਰ ਵਿਕਾਸ ਨੂੰ ਸਥਿਰਤਾ ਨਾਲ ਸੰਤੁਲਿਤ ਕਰਨ ਵਾਲੀਆਂ ਨੀਤੀਆਂ ਰਾਹੀਂ ਚੁਗਿਰਦਾ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਜੀਵਨ ਦੀ ਸੌਖ ਨੂੰ ਉਤਸ਼ਾਹਿਤ ਕਰ ਰਹੀ ਏ। ਇਲੈਕਟ੍ਰਿਕ ਆਵਾਜਾਈ ਤੇ ਇਕ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਯਾਦਵ ਨੇ ਕਿਹਾ ਕਿ ਸਰਕਾਰ ਦਾ ਦ੍ਰਿਸ਼ਟੀਕੋਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਚੁਗਿਰਦਾ ਤੇ ਆਰਥਿਕਤਾ ਦੇ ਨਾਲੋ ਨਾਲ ਵਿਕਾਸ ਨੂੰ ਯਕੀਨੀ ਬਣਾਉਣ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਤੇਜ਼ ਸਨਅਤੀ ਵਿਕਾਸ ਦੇ ਬਾਵਜੂਦ ਦੇਸ਼ ਦਾ ਜੰਗਲਾਤ ਕਵਰ 2014 ਵਿਚ 7,01,673 ਵਰਗ ਕਿਲੋਮੀਟਰ ਤੋਂ ਵੱਧ ਕੇ 7,15,000 ਵਰਗ ਕਿਲੋਮੀਟਰ ਹੋ ਗਿਆ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਸਨਅਤਾਂ ਨੂੰ ਮੁੜ ਵਰਤੋਂਯੋਗ ਅਤੇ ਘਟਾਉਣ ਦੇ ਸਿਧਾਂਤ ਤੇ ਆਧਾਰਿਤ ਇਕ ਸਰਕੂਲਰ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਿਰਮਾਣ ਮਲਬਾ ਅਤੇ ਈ ਕੂੜਾ ਸਮੇਤ ਰਹਿੰਦ ਖੂੰਹਦ ਪ੍ਰਬੰਧ ਲਈ ਜ਼ਿੰਮੇਵਾਰੀ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਵਿਸਥਾਰਪੂਰਨ ਉਤਪਾਦਕ ਜ਼ਿੰਮੇਵਾਰੀ EPR ਨੂੰ ਅੱਗੇ ਵਧਾ ਰਹੀ ਏ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੀਆਂ ਸਨਅਤੀ ਨੀਤੀਆਂ ਚੁਗਿਰਦੇ ਪੱਖੀ ਰੁਜ਼ਗਾਰ, ਬਿਹਤਰ ਬੁਨਿਆਦੀ ਢਾਂਚੇ ਅਤੇ ਪਾਰਦਰਸ਼ਿਤਾ ਤੇ ਕੇਂਦਰਿਤ ਨੇ। ਅੰਤਰਰਾਸ਼ਟਰੀ ਦਹਿਸ਼ਤਗਰਦੀ ਤੇ ਵਿਆਪਕ ਸੰਮੇਲਨ ਲਈ ਭਾਰਤ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਤਜਵੀਜ਼ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਨਵੀਂ ਹਮਾਇਤ ਮਿਲੀ ਏ। ਦਹਿਸ਼ਤਗਰਦੀ ਦੇ ਮੁਕਾਬਲੇ ਬਾਰੇ ਸੰਯੁਕਤ ਰਾਸ਼ਟਰ ਆਲਮੀ ਰਣਨੀਤੀ ਦੀ ਨੌਵੀਂ ਸਮੀਖਿਆ, ਜਿਸ ਨੇ 140 ਵੋਟਾਂ ਨਾਲ ਅਪਣਾਇਆ ਗਿਆ, ਨੇ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਏ ਕਿ ਉਹ 3 ਦਹਾਕੇ ਪਹਿਲਾਂ ਭਾਰਤ ਵੱਲੋਂ ਤਜਵੀਜ਼ ਕੀਤੇ ਗਏ ਸੰਮੇਲਨ ਨੂੰ ਅੰਤਿਮ ਰੂਪ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਨ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਕਿਹਾ ਕਿ ਇਕ ਵਿਆਪਕ ਤੌਰ ਤੇ ਸਹਿਮਤੀ ਵਾਲੇ ਕਾਨੂੰਨੀ ਢਾਂਚੇ ਦੀ ਅਣਹੋਂਦ ਦਹਿਸ਼ਤਗਰਦੀ ਵਿਰੋਧੀ ਆਲਮੀ ਯਤਨਾਂ ਨੂੰ ਕਮਜ਼ੋਰ ਕਰਦੀ ਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਹਿਸ਼ਤਗਰਦੀ ਨਾਲ ਨਜਿੱਠਣ ਵਿਚ ਕੋਈ ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਦਾ ਅਤੇ ਦੋਸ਼ੀਆਂ, ਰਕਮਾਂ ਜੁਟਾਉਣ ਵਾਲਿਆਂ ਅਤੇ ਸਪੌਂਸਰਾਂ ਨੂੰ ਜਵਾਬਦੇਹ ਬਣਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਸੰਮੇਲਨ ਅੰਤਰਰਾਸ਼ਟਰੀ ਸਹਿਯੋਗ, ਮੁਕੱਦਮਾ ਚਲਾਉਣ ਤੇ ਹਵਾਲਗੀ ਨੂੰ ਮਜ਼ਬੂਤ ਕਰੇਗਾ ਅਤੇ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਪਨਾਹਗਾਹਾਂ, ਫੰਡਾਂ ਅਤੇ ਹਥਿਆਰਾਂ ਤੋਂ ਇਨਕਾਰ ਕਰੇਗਾ। ਅਮਰੀਕਾ, ਇਜ਼ਰਾਈਲ ਤੇ ਅਰਜਨਟੀਨਾ ਨੇ ਰਣਨੀਤੀ ਦੇ ਵਿਰੁੱਧ ਵਿਚ ਵੋਟ ਦਿੱਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRN ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਅੱਜ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਬੇਸ ਕੈਂਪ ਤੋਂ ਸਖ਼ਤ ਸੁਰੱਖਿਆ ਦਰਮਿਆਨ ਸਲਾਨਾ ਸ੍ਰੀ ਅਮਰਨਾਥ ਯਾਤਰਾ ਲਈ 4,822 ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਉਪ ਰਾਜਪਾਲ ਨੇ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਲਈ ਸ਼ਰਧਾਲੂਆਂ ਨੂੰ

ਹਰੀ ਝੰਡੀ ਦਿਖਾਈ। ਇਸ ਪਵਿੱਤਰ ਯਾਤਰਾ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਸ਼ਰਧਾਲੂ ਜੰਮੂ ਪਹੁੰਚ ਰਹੇ ਨੇ। 4,822 ਸ਼ਰਧਾਲੂਆਂ ਦਾ ਪਹਿਲਾ ਜਥਾ, ਜਿਸ ਵਿੱਚ ਬਾਲਟਾਲ ਰੂਟ ਲਈ 2,312 ਸ਼ਰਧਾਲੂ ਅਤੇ ਪਹਿਲਗਾਮ ਰੂਟ ਲਈ 2,510 ਸ਼ਰਧਾਲੂ ਸ਼ਾਮਿਲ ਨੇ, 147 ਵਾਹਨਾਂ ਦੇ ਕਾਫਿਲੇ ਵਿੱਚ ਰਵਾਨਾ ਹੋਇਆ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISI ਦੀ ਹਮਾਇਤ ਪ੍ਰਾਪਤ ਅੰਤਰਰਾਜੀ ਦਹਿਸ਼ਤਗਰਦੀ ਅਤੇ ਹਥਿਆਰਾਂ ਦੇ ਨੈਟਵਰਕ ਤੇ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ISI ਹੈਂਡਲਰ ਸ਼ਹਿਜ਼ਾਦ ਪੱਟੀ ਅਤੇ ਉਸਦੇ ਸਾਥੀਆਂ ਦੇ ਇਸ਼ਾਰੇ ਤੇ ਰਾਸ਼ਟਰੀ ਰਾਜਧਾਨੀ ਵਿਚ ਦਹਿਸ਼ਤਗਰਦ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਕਾਰਵਾਈ ਦੌਰਾਨ 2 ਵਿਦੇਸ਼ੀ ਪਿਸਤੌਲ, 9 ਜ਼ਿੰਦਾ ਕਾਰਤੂਸ ਅਤੇ 5 ਮੋਬਾਈਲ ਫੋਨ ਬਰਾਮਦ ਕੀਤੇ ਗਏ। ਦਿੱਲੀ ਪੁਲਿਸ ਮੁਤਾਬਕ ਮੁਲਜ਼ਮ ਫੜੇ ਜਾਣ ਤੋਂ ਬਚਣ ਲਈ ਵਿਦੇਸ਼ੀ ਨੰਬਰਾਂ ਦੀ ਵਰਤੋਂ ਕਰ ਰਹੇ ਸਨ। ਇਹ ਉਨ੍ਹਾਂ ਦੇ ਪਾਕਿਸਤਾਨੀ ਹੈਂਡਲਰ ਵੱਲੋਂ ਪ੍ਰਦਾਨ ਕੀਤੇ ਗਏ ਸਨ। ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਇੱਕ ਮੁਲਜ਼ਮ ਨੂੰ ਦਿੱਲੀ ਵਿਚ ਧਾਰਮਿਕ ਸਥਾਨਾਂ ਅਤੇ ਪੁਲਿਸ ਅਦਾਰਿਆਂ ਦੀ ਜਾਸੂਸੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਪੁਲਿਸ ਨੇ ਵੀ ਦੱਸਿਆ ਕਿ ਉਸਨੂੰ ਸ਼ਹਿਰ ਵਿਚ ਗੋਲੀਬਾਰੀ ਕਰਨ ਦਾ ਵੀ ਕੰਮ ਦਿੱਤਾ ਗਿਆ ਸੀ। ਬੰਗਲੁਰੂ ਦੱਖਣੀ ਤਾਲੁਕ ਵਿਚ ਇਕ ਚੱਟਾਨ ਡਿੱਗਣ ਨਾਲ 7 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਏ। ਇਹ ਹਾਦਸਾ ਮਦਨਪਟਨਾ ਪਿੰਡ ਵਿਚ ਕਾਵੇਰੀ ਕ੍ਰਸ਼ਰ ਪੱਥਰ ਖਾਨ ਵਿਚ ਇਕ ਵੱਡੀ ਚੱਟਾਨ ਡਿੱਗਣ ਕਰਕੇ ਵਾਪਿਆ, ਜਿੱਥੇ ਮਜ਼ਦੂਰ ਕੰਮ ਕਰ ਰਹੇ ਸਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਚ ਦਾਖਲ ਕਰਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਖਾਨ ਮਾਲਕਾਂ ਦੀ ਭਾਲ ਕਰ ਰਹੀ ਏ। ਮ੍ਰਿਤਕ ਬਿਹਾਰ, ਮੱਧ ਪ੍ਰਦੇਸ਼ ਅਤੇ ਉੱਤਰੀ ਕਰਨਾਟਕਾ ਦੇ ਵਸਨੀਕ ਸਨ। ਕਰਨਾਟਕਾ ਦੇ ਉਪ ਮੁੱਖ ਮੰਤਰੀ ਡਾਕਟਰ ਜੀ ਪਰਮੇਸ਼ਰ ਨੇ ਘਟਨਾ ਤੇ ਦੁੱਖ ਪ੍ਰਗਟ ਕੀਤਾ ਤੇ ਖਾਨ ਮਾਲਕਾਂ ਵਿਰੁੱਧ ਢੁਕਵੀਂ ਕਾਰਵਾਈ ਦੇ ਨਿਰਦੇਸ਼ ਦਿੱਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕਾ ਦੇ ਬੰਗਲੁਰੂ ਵਿਚ ਇਕ ਪੱਥਰ ਦੀ ਖਾਨ ਵਿਚ ਵਾਪਰੇ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ਤੇ ਸੋਗ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ। ਸਰਕਾਰ ਨੇ ਸਾਬਕਾ ਫੌਜ ਮੁਖੀ ਜਨਰਲ ਉਪਿੰਦਰ ਦਵੇਦੀ ਬਾਰੇ ਸੋਸ਼ਲ ਮੀਡੀਆ ਤੇ ਫੈਲ ਰਹੇ ਇਕ ਵੀਡੀਓ ਨੂੰ ਜਾਲੀ ਦਸਿਆ। ਇਹ ਪਾਕਿਸਤਾਨੀ ਖਾਤਿਆਂ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਵੀਡੀਓ ਵਿਚ ਝੂਠਾ ਦਾਅਵਾ ਕੀਤਾ ਗਿਆ ਕਿ ਜਨਰਲ ਦਵੇਦੀ ਨੇ ਵਿਰੋਧ ਵਿਚ ਅਸਤੀਫਾ ਦੇ ਦਿੱਤਾ ਅਤੇ ਜਨਰਲ ਤੀਰਥ ਸੇਠ ਨੂੰ ਕਮਾਨ ਸੌਂਪ ਦਿੱਤੀ। ਪ੍ਰੈਸ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਕਿਹਾ ਕਿ ਇਹ ਵੀਡੀਓ AI ਨਾਲ ਤਿਆਰ ਕੀਤਾ ਗਿਆ ਇਕ ਡੀਪ ਫੇਕ ਏ, ਜਿਸ ਨੂੰ ਦੁਰਪ੍ਰਚਾਰ ਜਨਤਾ ਨੂੰ ਗੁੰਮਰਾਹ ਕਰਨ ਲਈ ਤਿਆਰ ਕੀਤਾ ਗਿਆ ਹੈ। ਇਕਾਈ ਨੇ ਸਪਸ਼ਟ ਕੀਤਾ ਹੈ ਕਿ ਜਨਰਲ ਉਪਿੰਦਰ ਦਵੇਦੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਇਕਾਈ ਨੇ ਇਹ ਵੀ ਕਿਹਾ ਕਿ ਫੌਜ ਮੁਖੀ ਦੀ ਨਵੀਂ ਜ਼ਿੰਮੇਵਾਰੀ ਜਨਰਲ ਦਵੇਦੀ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੋਂ ਬਾਅਦ ਅਤੇ ਸਥਾਪਿਤ ਪ੍ਰਕਿਰਿਆਵਾਂ ਦੇ ਅਨੁਸਾਰ ਦਿੱਤੀ ਗਈ ਏ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਮੌਨਸੂਨ ਦੇ ਜਲਦੀ ਆਉਣ ਨਾਲ ਵੱਧ ਤੋਂ ਵੱਧ ਤਾਪਮਾਨ ਵਿਚ ਭਾਰੀ ਗਿਰਾਵਟ ਆਈ ਏ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਏ। ਦੋਵਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਦੇਰ ਰਾਤ ਅਤੇ ਸਵੇਰੇ ਮੀਂਹ ਪੈਣ ਨਾਲ ਬਿਜਲੀ ਦੀ ਮੰਗ ਵਿਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ। ਤਾਪਮਾਨ ਵਿਚ ਗਿਰਾਵਟ ਦੇ ਨਾਲ ਹਰਿਆਣਾ ਦਾ ਨਰਨੌਲ ਇਸ ਖੇਤਰ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ, ਜਿੱਥੇ ਇਸ ਵੇਲੇ ਘੱਟੋ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਦੇ ਬਠਿੰਡਾ 'ਚ ਘੱਟੋ ਘੱਟ ਤਾਪਮਾਨ 20.8 ਡਿਗਰੀ ਸੈਲਸੀਅਸ ਰਿਹਾ। ਕੱਲ ਬਠਿੰਡਾ ਵਿਚ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਚੰਡੀਗੜ੍ਹ ਵਿਚ ਘੱਟੋ ਘੱਟ ਤਾਪਮਾਨ 24.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਅੱਜ ਤੋਂ 7 ਜੁਲਾਈ ਤੱਕ ਪੰਜਾਬ ਤੇ ਹਰਿਆਣਾ ਦੇ ਨਾਲ ਨਾਲ ਚੰਡੀਗੜ੍ਹ ਵਿਚ ਕਈ ਥਾਵਾਂ ਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਆਖਰ ਚ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਦਰਮਿਆਨ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਨਵੀਂ ਦਿੱਲੀ ਵਿਚ ਜਾਰੀ, ਕਈ ਸਮਝੌਤਿਆਂ ਤੇ ਦਸਖਤ ਹੋਣ ਦੀ ਉਮੀਦ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦਾ ਕਹਿਣਾ ਕਿ ਸਰਕਾਰ ਵਿਕਾਸ ਨੂੰ ਸਥਿਰਤਾ ਨਾਲ ਸੰਤੁਲਿਤ ਕਰਨ ਵਾਲੀਆਂ ਨੀਤੀਆਂ ਰਾਹੀਂ ਚੁਗਿਰਦਾ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਏ। ਸਾਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਸ਼ੁਰੂ ਹੋ ਗਈ ਏ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਖ਼ਤ ਸੁਰੱਖਿਆ ਦਰਮਿਆਨ 4,822 ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੱਕ ਹੋਏਗਾ। ਨਮਸਕਾਰ।

ਪ੍ਰੋਗਰਾਮ ਸਰਫਰੋਸ਼ ਲੈ ਕੇ ਮੈਂ ਗੁਰਹਰਪ੍ਰੀਤ ਹਾਜ਼ਰ ਹਾਂ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਲਈ ਹਿੰਦੀ ਗੀਤ ਲੈ ਕੇ ਆਉਂਦੇ ਹਾਂ। ਸੋ ਪ੍ਰੋਗਰਾਮ ਦਾ ਪਹਿਲਾ ਗੀਤ ਲੈ ਕੇ ਪਹੁੰਚ ਚੁੱਕਿਆ ਬੰਟੀ ਔਰ ਬਬਲੀ ਫਿਲਮ ਦੇ ਵਿੱਚੋਂ, ਅਲੀਸ਼ਾ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ। ਔਰ ਆਪਣੇ ਸਮੇਂ ਦਾ ਇਹ ਬੜਾ ਹੀ ਮਸ਼ਹੂਰ ਗੀਤ ਰਿਹਾ ਹੈ, ਸੋਚੋ ਜ਼ਰਾ ਕਿਹੜਾ ਹੋਊਗਾ।

जय हो राधे श्याम की, जय हो सियाराम की, और जय हो बंबई धाम की।

ਲਓ ਜੀ, ਸੋਨੂੰ ਨਿਗਮ ਜੀ ਨੇ ਤਾਂ ਬੱਸ ਸਟੋਪ ਦਾ ਸਾਰਾ ਹਾਲ ਬਿਆਨ ਕਰਤਾ, ਅਤੇ ਹੁਣ ਵਾਰੀ ਤੁਹਾਡੀ ਹੈ, ਕਿਉਂਕਿ ਤੁਹਾਡੀਆਂ ਕਾਲਸ ਜਿਹੜੀਆਂ ਹੈਗੀਆਂ ਉਹ ਸਾਡੇ ਤੱਕ ਹਾਲੇ ਤੱਕ ਪਹੁੰਚੀਆਂ ਨਹੀਂ ਹੈਗੀਆਂ। ਕੋਈ ਗੱਲ ਨਹੀਂ ਜੀ, ਤੁਸੀਂ ਨੰਬਰ ਡਾਇਲ ਕਰਨਾ 2884-94, ਅਤੇ ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਆਪਣੇ ਜਿਹੜੀਆਂ ਯਾਦਾਂ ਹੈਗੀਆਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ।

0: ਜੀ ਪ੍ਰੋਗਰਾਮ ਚੱਲ ਰਿਹਾ ਹੈਗਾ ਦੋ ਤੇਰੀਆਂ ਦੋ ਮੇਰੀਆਂ। ਸੋ ਜਿਹੜਾ ਵਿਸ਼ਾ ਹੈਗਾ ਉਹ ਕਈ ਜਿਹੜੇ ਸਾਡੇ ਸਰੋਤਿਆਂ ਉਹਨਾਂ ਨੂੰ ਪਸੰਦ ਨਹੀਂ ਆਇਆ, ਸੋ ਉਹਨਾਂ ਦੇ ਲਈ ਇੱਕ ਛੂਟ ਇਹ ਹੈ ਕਿ ਤੁਸੀਂ ਆਪਣੀ ਜਿਹੜੀ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਇੱਕ ਸਾਡੇ ਨਾਲ ਸਰੋਤਾ ਜੁੜੇ ਨੇ, ਦੇਖਦੇ ਹਾਂ ਕੌਣ ਨੇ, ਕਿੱਥੋਂ ਨੇ ਔਰ ਕਿਸ ਗੱਲਬਾਤ ਨੂੰ ਸਾਡੇ ਨਾਲ ਸਾਂਝੀ ਕਰਨਗੇ। ਹੈਲੋ ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ?
1: ਅਮਰਜੀਤ ਸਿੰਘ ਰਾਘੂਮਾਜਰਾ ਪਟਿਆਲਾ ਜੀ।
0: ਜੀ ਅਮਰਜੀਤ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਕੀ
1: ਪਹਿਲਾਂ
0: ਗੱਲ?
1: ਤਾਂ ਫਿਰ ਉਹੀ ਮੇਰਾ ਵਿਸ਼ਾ ਸੁਣਿਆ ਸੀ ਜਿਹੜਾ ਪਹਿਲਾਂ, ਮੈਨੂੰ ਤਾਂ ਉਹੀ ਪਤਾ ਹੈ ਜੀ।
0: ਹਾਂਜੀ ਹਾਂਜੀ, ਬਿਲਕੁਲ ਉਹੀ ਹੈ ਵਿਸ਼ਾ ਤਾਂ ਜੀ। ਜੀ ਕੀ
1: ਅਸੀਂ
0: ਕਹਿਣਾ
1: ਜਿਹੜਾ
0: ਚਾਹੋਗੇ?
1: 73-74 ਤੋਂ ਬਾਅਦ ਦੇ ਵਿੱਚ ਮੈਂ ਵੀ ਬੱਸ 'ਚ ਕੰਮ ਕਰਦਾ ਰਿਹਾ, ਟਿਕਟਾਂ
0: ਅੱਛਾ
1: ਕੱਟਦੇ ਹੁੰਦੇ ਸੀਗੇ। ਤੇ ਉਸ ਤੋਂ ਬਾਅਦ ਦੇ ਵਿੱਚ ਬੱਸ ਦੇ ਵਿੱਚ ਵੀ ਜੋ ਹੁੰਦੇ ਬੀਬੀ ਲੜਦੀਆਂ ਵੀ ਸੀਗੀਆਂ, ਭਾਈ ਮੈਨੂੰ ਸੀਟ ਨਹੀਂ ਮਿਲੀ, ਮੈਨੂੰ ਸੀਟ ਨਹੀਂ ਮਿਲੀ।
0: ਜੀ
1: ਕਈ ਇਹੀਆਂ ਭੈਣਾਂ ਵੀ ਸੀਗੀਆਂ ਜਾਂ ਭਾਈ ਵੀ ਸੀਗੇ ਵੀ ਭਾਈ ਇਹਨਾਂ ਵਰਗਾ ਤਾਂ ਕੋਈ ਬੰਦੇ ਨੀ ਮਿਲਦਾ, ਨਾ ਆਪਾਂ ਨੂੰ ਕੋਈ ਕੁਛ ਕਹਿਣ ਵਾਲੇ, ਸੀਟਾਂ ਛੱਡ ਕੇ ਖੜੇ ਹੋ ਜਾਂਦੇ ਤੇ। ਜਦੋਂ ਕਿਤੇ ਅਸੀਂ ਯਾਤਰਾ ਤੇ ਬੱਸ ਬੁੱਕ ਹੋ ਜਾਂਦੀ ਤੇ ਉਹ ਆਏ ਸਾਲ ਕਹਿੰਦੀਆਂ ਸੀਗੀਆਂ ਸਵਾਰੀਆਂ ਵੀ ਭਾਈ ਅਸਾਂ ਉਹਨਾਂ ਬੰਦਿਆਂ ਨੂੰ ਲੈ ਕੇ ਜਾਣੇ,
0: ਅੱਛਾ,
1: ਤੇ ਉਹਨਾਂ ਹੀ ਉਹੀ ਬੱਸ ਲੈ ਕੇ ਜਾਣੀ, ਅਸੀਂ ਹੋਰ ਕਿਸੇ ਬੱਸ ਦੇ ਵਿੱਚ ਨਹੀਂ ਜਾਣਾ ਜੀ।
0: ਕਿਆ ਬਾਤ ਹੈ!
1: ਕਿਉਂਕਿ ਅਸੀਂ ਉਹਦੇ ਵਿੱਚ ਦਵਾਈ ਬੂਟੀ ਸਾਰਾ ਕੁਛ ਨਾਲ ਲੈ ਕੇ ਜਾਂਦੇ ਸੀਗੇ ਵੀ ਜਿੱਥੇ ਕਿਸੇ ਮਾਈ ਭਾਈ ਨੂੰ ਕੋਈ ਲੋੜ ਹੋਵੇ ਕਿਸੇ ਚੀਜ਼ ਦੀ, ਭਾਈ ਹਾਕ ਮਾਰ ਦੋ, ਸੀਟੀ ਮਾਰ ਦੋ, ਕਿਤੇ ਬਾਥਰੂਮ ਜਾਣਾ, ਕਿਤੇ ਕਿਸੇ ਨੂੰ ਹੋਰ ਜਾਣਾ,
0: ਜੀ
1: ਤਾਂ ਇਹ ਜਿਹੇ ਸਮੇਂ ਖੜਾ ਕੇ ਵੀ ਜਿੱਥੇ ਧੀਆਂ ਭੈਣਾਂ ਸਭ ਆਪਦਾ
0: ਜੀ ਜੀ ਜੀ ਜੀ ਜੀ
1: ਤੇ ਹੁਣ ਤੱਕ ਵੀ ਯਾਦ ਕਰਦੇ ਸੀਗੇ ਉਹ।
0: ਕਿਆ ਬਾਤ ਹੈ! ਸੋ ਇਹ ਕੰਮ ਦੀ ਖਾਸੀਅਤ ਹੁੰਦੀ ਹੈ ਕਿ ਜਿਸ ਕੰਮ ਨੂੰ ਅਸੀਂ ਕੀਤਾ ਇੰਨੀ ਕੁ ਜਿੰਦ ਜਾਨ ਨਾਲ ਕੀਤਾ ਹੈ ਕਿ ਅੱਜ ਵੀ ਤੁਹਾਡੇ ਨਾਮ ਦੀ ਐਗਜ਼ਾਮਪਲ ਦਿੱਤੀ ਜਾਂਦੀ ਹੈ ਨਾ।
1: ਹਾਂਜੀ ਭੈਣ ਜੀ, ਹੁਣ ਵੀ ਹਾਲਾਂਕਿ ਹੁਣ ਤਾਂ ਦੇਖੋ 72-73 ਸਾਲ ਦੀ ਉਮਰ ਹੋ ਗਈ ਸਾਡੀ, ਤੇ ਹੁਣ ਵੀ ਸਾਨੂੰ ਮਤਲਬ ਜਿਹੜੇ ਪੁਰਾਣੇ ਬੰਦੇ ਨੇ ਸਾਨੂੰ ਹੁਣ ਵੀ ਮਿਲਦੇ ਨੇ ਵੀ ਯਾਰ ਤੁਹਾਡੇ ਵਰਗੇ ਬੰਦੇ ਸਾਨੂੰ ਨਹੀਂ ਮਿਲੇ ਕਿਤੇ ਹੁਣ ਤੱਕ।
0: ਅੱਛਾ, ਜਦੋਂ ਤੁਸੀਂ ਕਦੇ ਬੱਸ ਦੇ ਵਿੱਚ ਜਾਂਦੇ ਹੋ ਤੇ ਕਈ ਵਾਰੀ ਜਿਹੜੇ ਡਰਾਈਵਰ ਸਾਹਿਬ ਹੈਗੇ ਆ ਉਹ ਕਈ ਵਾਰੀ ਇੱਕਦਮ ਬ੍ਰੇਕ ਲਾ ਦਿੰਦੇ ਆ ਯਕਦਮ, ਫਿਰ ਤੁਸੀਂ ਕਹਿੰਦੇ ਨਹੀਂ ਵੀ ਆਹ ਗਲਤ ਮੋੜੀ ਆ ਤੂੰ ਇੱਥੋਂ?
1: ਹਾਂਜੀ ਹਾਂ, ਗਲਤ ਹੈ ਜੀ, ਹੁਣ ਤਾਂ ਇੱਕ ਤਾਂ ਸਪੀਡ ਬ੍ਰੇਕ ਬਹੁਤ ਜ਼ਿਆਦਾ ਬਣ ਗਏ ਜੀ,
0: ਹਾਂ
1: ਉਹਦੇ ਕਰਕੇ ਵੀ ਹੁੰਦਾ ਹੈਗਾ।
0: ਠੀਕ ਹੈ,
1: ਥੋੜਾ ਜਿਹਾ ਹੋਣਾ ਚਾਹੀਦਾ ਵੀ ਆਪਣਾ ਆਪ ਵੀ ਸੰਭਲ ਕੇ ਬੈਠਣਾ ਚਾਹੀਦਾ।
0: ਬਿਲਕੁਲ ਬਿਲਕੁਲ। ਅੱਛਾ, ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਜਿਸ ਸਮੇਂ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਸਮੇਂ ਤੇ ਜਿਹੜੀਆਂ ਬਰਾਤਾਂ ਸੀ ਉਹ ਵੀ ਬੱਸਾਂ ਦੇ ਵਿੱਚ ਜਾਇਆ ਕਰਦੀਆਂ ਸੀ?
1: ਬੱਸਾਂ ਜਾਂਦੇ ਇੱਕ ਰਾਤ ਰਹਿ ਗਈਆਂ ਹੁੰਦੀਆਂ ਸੀਗੀਆਂ।
0: ਹਾਂ, ਤੁਸੀਂ ਲੈ ਕੇ ਗਏ ਹੋ ਕਿਸੇ ਬਰਾਤ ਨੂੰ?
1: ਤੇ ਬੱਸ ਦੇ ਵਿੱਚ ਬਹੁਤੀ ਹੁੰਦੀ ਸੀ, ਉਹਦੇ ਮੂਹਰੇ ਖੱਦਰ ਦਾ ਵੱਡਾ ਸਾਰਾ ਕੱਪੜਾ ਬੰਨ ਦਿੰਦੇ ਹੁੰਦੇ ਸੀਗੇ ਜੀ ਵੀ ਬਹੁ ਦੇਸੀ ਨਾਲ ਜੀ ਵੀ ਮੂਹਰੇ ਬੈਠੀ ਹੈ।
0: ਅੱਛਾ, ਚਲੋ ਇਹ ਵੀ ਯਾਦਾਂ ਹੁੰਦੀਆਂ ਜੀ। ਸੋ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ
0: ਜੀ,
1: ਬਹੁਤ ਬਹੁਤ ਸ਼ੁਕਰੀਆ ਤੁਹਾਡਾ
0: ਜੀ, ਸ਼ੁਕਰੀਆ।

0: ਜੀ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਲਿਸਨਰ ਸਾਡੇ ਨਾਲ ਜੁੜੇ ਨੇ, ਦੇਖਦੇ ਹਾਂ ਕੀ ਗੱਲਬਾਤ ਕਰਨਗੇ। ਹੈਲੋ ਹੈਲੋ, ਹਾਂਜੀ ਆਵਾਜ਼ ਆ ਰਹੀ ਹੈ?
1: ਹਾਂ ਜੀ ਮੈਡਮ ਜੀ ਆ ਰਹੀ ਹੈ ਜੀ।
0: ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ?
1: ਭੀਮਸੈਨ ਬੋਲ ਰਹਾ ਜੀ, ਪਿੰਡ ਬੌੜਾ ਨੇੜੇ ਨਾਭਾ ਜੀ।
0: ਜੀ ਭੀਮਸੈਨ ਜੀ, ਸਵਾਗਤ ਹੈ ਪ੍ਰੋਗਰਾਮ ਚ, ਕੀ ਗੱਲ ਕਰਨੀ ਚਾਹੋਗੇ?
1: ਅੱਜ 8ਵੇਂ ਦਿਨੇ ਗੱਲ ਹੋਈ ਹੈ, ਪਿਛਲੇ 20 ਵਾਰ ਤੁਹਾਡੇ ਨਾਲ ਗੱਲ ਹੋਈ ਸੀ ਜੀ।
0: ਜੀ ਚਲੋ, ਅੱਜ ਫਿਰ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਬਾਰੇ?
1: ਅੱਜ ਸਾਡੇ ਨਵੇਂ ਮੈਡਮ ਨਵਾਂ ਹੀ ਵਿਸ਼ਾ ਲੈ ਕੇ ਆਏ ਨੇ
0: ਜੀ
1: ਹੈ ਜੀ।
0: ਜੀ ਜੀ
1: ਅਸੀਂ ਸਾਰਾ ਜਮਾਨਾ ਦੇਖਿਆ ਜੀ, ਵਿਆਹ ਸ਼ਾਦੀ ਵਾਲਾ ਵੀ ਦੇਖਿਆ ਜਿਹਦੇ ਚ ਜਦ ਬਹੂ ਨੂੰ ਮੁੰਡੇ ਨੂੰ ਉਹਦੇ ਚ ਬਿਠਾਉਂਦੇ ਹੁੰਦੇ ਸੀਗੇ।
0: ਅੱਛਾ,
1: ਬਾਕੀ ਸਫ਼ਰ ਵਾਲਾ ਵੀ ਸਾਰਾ ਦੇਖਿਆ ਹੋਇਆ ਜੀ, ਬਰਾਤਾਂ ਰਾਤ ਘੱਟ ਬਰਾਤਾਂ ਰਾਤ ਕੱਟਦੀ ਹੁੰਦੀ ਉਹ ਵੀ ਦੇਖਿਆ ਹੋਇਆ ਜੀ।
0: ਜੀ ਜੀ
1: ਜਦ ਡਰਾਈਵਰ ਬੋਤਲ ਮੰਗ ਲੈਂਦੇ ਗੱਡੀ ਨੂੰ ਰਸਤੇ ਚੜਾਉਣ ਦੇ, ਕਿਤੇ ਨਾ ਕਿਤੇ ਬੋਤਲ ਦੇਵੇ ਤਾਂ ਤੁਰੂਗੀ ਤਾਂ ਸਟਾਰਟ ਨਹੀਂ ਹੁੰਦੀ, ਇਹ ਜੇ ਕੁਛ ਕਰਦੇ ਹੁੰਦੇ ਡਰਾਈਵਰ।
0: ਜੀ ਜੀ ਜੀ ਚਲੋ, ਉਹ ਉਹਨਾਂ ਦਾ ਆਪਦਾ ਸਿਸਟਮ ਹੁੰਦਾ,
1: ਗੱਡੀਆਂ ਮੋਟਰਾਂ ਘੱਟ ਹੁੰਦੀਆਂ ਸੀਆਂ। ਹੁਣ ਗੱਲ ਕਰ ਰਹੇ ਅਸੀਂ ਹੁਣ ਨਵੇਂ ਜਮਾਨੇ ਦੀ ਜੀ।
0: ਜੀ ਜੀ ਜੀ
1: ਜਦੋਂ ਅਸੀਂ ਬਸ ਚੜ੍ਹਦੇ ਹਾਂ ਇੱਕ ਤਾਂ ਸਾਨੂੰ ਟਕਿਆਈ ਨਾਲ ਚੜ੍ਹਨਾ ਚਾਹੀਦਾ, ਸਵਾਰੀਆਂ ਨੂੰ ਅਸੀਂ ਉੱਤਰ ਨਹੀਂ ਦਿੰਦੇ, ਪਹਿਲਾਂ ਅਸੀਂ ਕਾਲੇ ਪੈ ਜਾਂਦੇ ਚੜ੍ਹਨ ਵਾਸਤੇ।
0: ਬਿਲਕੁਲ।
1: ਅੱਛਾ, ਦੂਜਾ ਜਦੋਂ ਅਸੀਂ ਸੀਟ ਤੇ ਬਹਿਨੇ ਜਦ ਵੀ ਸਾਨੂੰ ਦੇਖ ਕੇ ਬੈਠਣਾ ਚਾਹੀਦਾ, ਜਦੋਂ ਅਸੀਂ ਉੱਠਦੇ ਹਾਂ ਜਦ ਵੀ ਦੇਖ ਕੇ ਉੱਠਣਾ ਚਾਹੀਦਾ। ਜੇ ਅਸੀਂ ਬੈਠਣ ਵੇਲੇ ਦੇਖਣਾ ਵੀ ਕਿਸੇ ਦੀ ਉਲਟੀ ਤਾਂ ਨਹੀਂ ਕਰੀ, ਕਿਸੇ ਦਾ ਕੋਈ ਸਮਾਨ ਤਾਂ ਨਹੀਂ ਪਿਆ, ਇਹ ਖਿਆਲ ਰੱਖਣਾ ਚਾਹੀਦਾ।
0: ਬਿਲਕੁਲ ਬਿਲਕੁਲ।
1: ਉੱਤਰਨ ਵੇਲੇ ਸਾਨੂੰ ਦੇਖਣਾ ਚਾਹੀਦਾ ਸਾਡਾ ਤਾਂ ਨਹੀਂ ਕੋਈ ਸਮਾਨ ਰਹਿ ਗਿਆ। ਬਾਕੀ ਬਸ ਚ ਹਰੇਕ ਕਿਸਮ ਦੀ ਸਵਾਰੀ ਹੁੰਦੀ ਹੈ, ਹਰੇਕ ਵਰਗ ਦੀ ਸਵਾਰੀ ਹੁੰਦੀ ਹੈ, ਬਚਪਨ ਤੋਂ ਬੁੱਢੇ ਤੱਕ। ਇੱਕ ਤਾਂ ਸਾਨੂੰ ਪਹਿਲੀ ਚੀਜ਼ ਦੇਖਣਾ ਚਾਹੀਦਾ ਵੀ ਡਰਾਈਵਰ ਕੰਡਕਟਰ ਦੀ ਨੇਚਰ ਕੈਸੀ ਹੈ, ਉਹ ਕੈਸੇ ਗਾਣੇ ਲਾਉਂਦੇ ਨੇ, ਕੈਸੀ ਫਿਲਮ ਲਾਉਂਦੇ ਨੇ, ਜੇ ਕੋਈ ਅਸਲੀਲ ਫਿਲਮ ਹੈ ਤਾਂ ਸਾਨੂੰ ਟੋਕ ਦੇਣਾ ਚਾਹੀਦਾ, ਰੋਕ ਲੈਣਾ ਚਾਹੀਦਾ।
0: ਬਿਲਕੁਲ,
1: ਇਹ ਨਹੀਂ ਸੰਕੋਚ ਨਹੀਂ ਕਰਨਾ ਚਾਹੀਦਾ
0: ਜੀ। ਅੱਛਾ, ਜਿਸ ਸਮੇਂ ਦੇ ਉੱਪਰ ਤੁਸੀਂ ਪਹਿਲਾਂ ਵੀ ਬੱਸਾਂ ਦਾ ਜ਼ਮਾਨਾ ਵੇਖਿਆ ਤੇ ਅੱਜ ਵੀ ਬੱਸਾਂ 'ਚ ਕਦੇ ਨਾ ਕਦੇ ਸਫ਼ਰ ਕੀਤਾ ਹੋਣਾ, ਉਹ ਜਿਹੜੇ ਇੱਕ ਚੀਜ਼ ਬੜੀ ਕਾਮਨ ਰਹੀ ਹੈ, ਜਿਹੜੀਆਂ ਉਹ ਗੋਲੀਆਂ ਹੁੰਦੀਆਂ ਸੀਗੀਆਂ, ਹੈ ਨਾ, ਸੰਤਰੇ ਵਾਲੀਆਂ ਗੋਲੀਆਂ, ਉਹ ਅੱਜ ਵੀ ਚੱਲਦੀਆਂ, ਤੇ ਜਿਹੜੀ ਹਾਂ, ਤੇ ਇੱਕ ਹੋਰ ਚੀਜ਼ ਕਾਮਨ ਹੈ, ਕਿਹੜੀ ਸੀ ਦੱਸੋ?
1: ਹਾਂਜੀ ਦੱਸੋ
0: ਜੀ। ਦਾਲ, ਦਾਲ ਅੱਜ ਵੀ ਉਵੇਂ ਚੱਲਦੀ ਹੈ। ਦਾਲ, ਦਾਲ ਜਵਾਕਾਂ ਨੇ ਕਦੇ ਜ਼ਿੱਦ ਕੀਤੀ ਹੋਵੇ?
1: ਜਵਾਕ ਤਾਂ ਜੀ ਦੇਖੋ ਮੰਗਦੇ ਜੇ ਕਿਤੇ ਨਾਲ, ਹੁਣ ਥੋੜੀ ਬਹੁਤੀ ਚੀਜ਼, ਪਰ ਬਹੁਤੇ ਆਮ ਜਵਾਕਾਂ ਵਾਂਗੂ ਸ਼ਹਿਰ ਵਾਲਿਆਂ ਵਾਂਗੂ, ਸਾਡੇ ਪਿੰਡ ਵਾਲੇ ਜਵਾਕ ਥੋੜੇ ਜੇ ਕੁਛ ਹੋਰ ਤਰ੍ਹਾਂ ਦੇ ਹੁੰਦੇ ਨੇ, ਬਹੁਤੀ ਜਿੱਦ ਨੀ ਕਰਦੇ ਹੁੰਦੇ।
0: ਹਾਂ ਬਸ ਥੋੜੇ ਜੇ ਨਾਲ ਹੀ, ਉਹਨਾਂ ਹੀ ਪਤਾ ਹੁੰਦਾ ਨਾ ਸਰਵਿਸ ਹੋ ਜਾਣੀ ਹੈ ਨਾਲ ਦੀ ਨਾਲ।
1: ਨਹੀਂ ਸਰਵਿਸ ਨਹੀਂ ਜੀ, ਘਰੋਂ ਵੀ ਖਾ ਪੀ ਕੇ ਤੁਰਦੇ, ਮਤਲਬ ਉਨੀ ਆਦਤ ਨਹੀਂ ਇੰਝ ਬਣੀ ਹੁੰਦੀ, ਸ਼ਹਿਰ ਦਾ ਉਹ ਵੀ ਜਾਂਦਾ, ਸ਼ਹਿਰ ਚ ਆਉਂਦੇ ਜਾਂਦੇ ਨੇ, ਖਾਂਦੇ ਪੀਂਦੇ ਨੇ,
0: ਪਿੰਡ
1: ਵਾਲਿਆਂ ਨੂੰ ਨਹੀਂ ਇੰਨਾ ਹੁੰਦਾ ਬਾਹਰ ਖਾਣ ਪੀਣ ਦਾ ਹੁੰਦਾ, ਹੁਣ ਥੋੜਾ ਬਹੁਤਾ ਹੋ ਗਿਆ, ਹੁਣ ਜਵਾਨੇ ਦੇ ਨਾਲ ਬਾਹਰ ਨਿਕਲਣ ਲੱਗ ਗਏ, ਜਾਣ ਲੱਗ ਗਏ, ਮਾਂ ਪਿਓ ਵੀ ਪੜ੍ਹੇ ਲਿਖੇ ਨੇ, ਉਹ ਵੀ ਚਾਹੁੰਦੇ ਨੇ ਵੀ ਸਾਡੇ ਜਵਾਕਾਂ ਨੂੰ ਸਾਰਾ ਲਾਡ ਪਿਆਰ ਕੀਤਾ ਜਾਵੇ।
0: ਬਿਲਕੁਲ,
1: ਹੁਣ ਥੋੜਾ ਜਿਹਾ ਹੋ ਗਿਆ ਜੀ, ਲੰਮਾ ਸਫ਼ਰ ਹੈ ਤਾਂ ਕੋਲਡ ਡਰਿੰਕ ਵਗੈਰਾ ਲੈ ਲਿਆ, ਕੁਛ ਹੋਰ ਲੈ ਲਿਆ, ਨਹੀਂ ਤਾਂ ਅੱਜ ਕੱਲ੍ਹ ਆਪਣੇ ਬੈਗ 'ਚ ਸਭ ਕੁਛ ਲੈ ਕੇ ਤੁਰਦੇ ਨੇ ਮਾਂ ਪਿਓ।
0: ਜੀ ਜੀ ਜੀ,
1: ਮਾਂ ਪਿਓ ਸਿਆਣੇ ਹੋ ਗਏ ਜੀ।
0: ਸੋ ਬਹੁਤ ਜੀ ਜੀ ਜੀ ਜੀ,
1: ਇੱਕ ਨਾ ਅੱਜ ਕੱਲ੍ਹ ਜਿਹੜਾ ਫ੍ਰੀ ਸਰਵਿਸ ਚੱਲੀ ਹੋਈ ਹੈ
0: ਜੀ ਜੀ,
1: ਉਹਦੇ ਚ ਕੁਛ ਬੀਬੀਆਂ ਨਜਾਇਜ਼ ਸਫ਼ਰ ਕਰੀ ਜਾਂਦੀਆਂ, ਰੋਜ਼ਾਨਾ ਹੀ ਸਮਾਂ ਹੋਰ
0: ਜੀ। ਇਸ ਤੇ ਤਾਂ ਅਸੀਂ ਵੀ ਜਿਹੜਾ ਕਹਿੰਦੇ ਰਹਿੰਦੇ ਆ ਕਿ ਜਦੋਂ ਤੁਹਾਨੂੰ ਜ਼ਰੂਰਤ ਹੈ ਉਸੇ ਸਮੇਂ ਦੇ ਉੱਪਰ ਹੀ ਜਾਓ।
1: ਨਹੀਂ ਜ਼ਰੂਰਤ ਵਾਲੀ ਨਹੀਂ, ਫ੍ਰੀ, ਬਹੁਤਿਆਂ ਨੂੰ ਸਮਝ ਨਹੀਂ ਹੁੰਦੀ।
0: ਚਲ ਕੋਈ ਗੱਲ ਨਹੀਂ ਜੀ, ਇਹ ਸਰਵਿਸਿਜ਼ ਹੈ
1: ਜੀ
0: ਜੀ ਜੀ ਜੀ,
1: ਬਹੁਤੀਆਂ ਕਹਿੰਦੇ ਨੇ ਅਸੀਂ ਸਾਗ ਦੇਖਿਆ ਉਹਨੇ ਪਟਿਆਲੇ ਆਪਣੇ ਮੁੰਡੇ ਨੂੰ, ਕੋਈ ਕਹਿੰਦੀ ਅਸੀਂ ਲੱਸੀ ਦੇਖਿਆ ਆਪਣੇ ਮੁੰਡੇ ਨੂੰ, ਉਹੀ ਜੀ ਕਹਿੰਦੇ ਕੋਈ ਰਹਿਮ ਨਹੀਂ ਕਰਨਾ ਚਾਹੀਦਾ, ਕੋਈ ਸੀਟ ਨਹੀਂ ਛੱਡਣੀ
0: ਚਾਹੀਦੀ। ਜੀ ਜੀ ਜੀ, ਬਿਲਕੁਲ,
1: ਜੇ ਕੋਈ ਪ੍ਰੈਗਨੈਂਟ ਜਨਾਨੀ ਹੈ, ਕੋਈ ਬਿਰਧ ਜਨਾਨੀ ਹੈ, ਕੋਈ ਬਿਰਧ ਬੁੱਢਾ ਹੈ, ਉਹੀ ਜੀ ਨੂੰ ਸੀਟ ਵੀ ਛੱਡੋ, ਉਹਦੀ ਮਦਦ ਵੀ ਕਰੋ, ਉਹਦਾ ਸਮਾਨ ਵੀ ਤਾਰੋ, ਚੜਾਓ, ਫੜਾਓ, ਹਰੇਕ ਕਿਸਮ ਦੀ ਉਹਦੀ ਮਦਦ ਕਰਨੀ ਚਾਹੀਦੀ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਮਨ ਚੰਦੇ ਚੜ ਜਾਂਦੇ ਨੇ ਉਹਨਾਂ ਦਾ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ।
0: ਬਿਲਕੁਲ, ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਜੀ, ਇਹ ਸਾਨੂੰ ਧਿਆਨ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਕਿਤੇ ਨਾ ਕਿਤੇ ਸਾਨੂੰ ਬੱਸ ਦੇ ਵਿੱਚ ਸਫ਼ਰ ਕਰਨਾ ਚਾਹੀਦਾ। ਸੋ ਭੀਮਸੈਨ ਜੀ, ਤੁਸੀਂ ਆਪਣਾ ਜਿਹੜਾ ਗੱਲਾਂ ਬਾਤਾਂ ਕੀਤੀਆਂ ਬੜੀਆਂ ਵਧੀਆ ਗੱਲਾਂ ਕੀਤੀਆਂ, ਸੋ ਬਹੁਤ ਬਹੁਤ ਸ਼ੁਕਰੀਆ।
1: ਹੋਰ ਕਰਨੀਆਂ ਸੀਗੀਆਂ, ਚਲੋ
0: ਚਲੋ ਕੋਈ ਗੱਲ ਨਹੀਂ ਜੀ, ਆਪਾਂ ਸਮਾਂ ਹੋਰਾਂ ਨੂੰ ਵੀ ਦੇਣਾ ਹੈਗਾ, ਸੋ ਕਿਸੇ ਦਿਨ ਖੁੱਲ੍ਹ ਕੇ ਗੱਲਾਂ ਬਾਤਾਂ ਕਰਾਂਗੇ। ਜੀ, ਸੋ ਗੱਲ ਇੱਥੇ ਇਹ ਹੈ ਕਿ ਕਈ ਵਾਰੀ ਜਿਹੜੀ ਸਾਨੂੰ ਚੀਜ਼ ਮਿਲਦੀ ਹੈਗੀ ਹੈ, ਜੋ ਸਹੂਲੀਅਤ ਸਾਨੂੰ ਮਿਲੀ ਹੁੰਦੀ ਹੈ, ਉਹ ਇਸ ਕੰਮ ਵਾਸਤੇ ਮਿਲੀ ਹੁੰਦੀ ਹੈ ਕਿ ਅਸੀਂ ਆਪਣੇ ਜ਼ਰੂਰੀ ਕੰਮਾਂ ਨੂੰ ਨਿਪਟਾ ਸਕੀਏ। ਸੋ ਕਈ ਵਾਰੀ ਅਸੀਂ ਉਹਦਾ ਜਿਹੜਾ ਐਸਾ ਫਾਇਦਾ ਚੱਕਣ ਲੱਗ ਜਾਂਦੇ ਜਿਹੜਾ ਕਿ ਜਾਇਜ਼ ਨਹੀਂ ਹੁੰਦਾ ਹੈਗਾ। ਸੋ ਅਸੀਂ ਵੀ ਜਿਹੜਾ ਜਾਇਜ਼ ਗੱਲਾਂ ਬਾਤਾਂ ਹੀ ਕਰਾਂਗੇ ਪ੍ਰੋਗਰਾਮ ਦੇ ਵਿੱਚ। ਸੋ ਪ੍ਰੋਗਰਾਮ ਦੇ ਵਿੱਚ ਗੀਤ ਆ ਰਿਹਾ ਜੀ ਅਗਰਾ।

0: ਜੀ ਇੱਕ ਹੋਰ ਲਿਸਨਰ ਸਾਡੇ ਨਾਲ ਜੁੜੇ ਨੇ, ਦੇਖਦੇ ਹਾਂ ਕੌਣ ਨੇ। ਹੈਲੋ,
1: ਭੈਣ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਸਾਂਝਾ ਕਰ ਦਿਓ।
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਆਰਨਾ ਯੂਨੀਵਰਸਿਟੀ ਬਠਿੰਡੇ ਤੋਂ ਬੋਲਦਾ। ਮੇਰਾ ਪਿੰਡ ਘੜਿਆਣਾ ਜੀ, ਐਪ ਤੇ ਪ੍ਰੋਗਰਾਮ ਸੁਣੀਦੇ ਜੀ। ਮੇਰਾ ਵੀਰਵਾਰ ਨੂੰ ਫੋਨ ਮਿਲਿਆ ਸੀ, ਮੈਂ ਦੱਸਣਾ ਚਾਹੁੰਦਾ ਸੁਣਨ ਵਾਲਿਆਂ ਨੇ ਜੀ।
0: ਠੀਕ ਹੈ ਜੀ, ਠੀਕ ਹੈ। ਸੋ ਅੱਜ ਦੇ ਵਿਸ਼ੇ ਬਾਰੇ ਕੀ ਗੱਲ ਕਰੋਗੇ?
1: ਮੈਂ ਇੱਕ ਤੁਹਾਨੂੰ ਐਂ ਕਹਿੰਦਾ ਜੀ, ਪਹਿਲਾਂ ਜਿਹੜੀਆਂ ਬੱਸਾਂ ਛੋਟੀਆਂ ਹੁੰਦੀਆਂ ਸੀ, ਠੀਕ ਹੈ ਜੀ, ਇਹਨੂੰ ਬੱਸ ਨੀ ਕਹਿੰਦੇ ਹੁੰਦੇ ਸੀ, ਇਹਨੂੰ ਲਾਰੀ ਕਹਿੰਦੇ ਹੁੰਦੇ ਸੀ ਪੁਰਾਣੇ ਜ਼ਮਾਨੇ ਚ, ਇਹਨੂੰ ਲਾਰੀ ਕਹਿੰਦੇ ਹੁੰਦੇ ਸੀ। ਹਾਂਜੀ, ਤੇ ਗਿਣਤੀ ਦੀਆਂ ਸਵਾਰੀਆਂ ਪੈਂਦੀਆਂ ਸੀ
0: ਜੀ।
1: ਤੇ ਮੈਂ ਆਪਦੇ ਵੇਖਿਆ ਵੀ ਫਾਜ਼ਿਲਕਾ ਤੋਂ ਇੱਕ ਬੱਸ, ਫਾਜ਼ਿਲਕਾ ਮਲੋਟ ਜਿਵੇਂ 50 ਕਿਲੋਮੀਟਰ ਹੈ ਸਾਡੇ ਉੱਥੇ, ਤੇ ਇੱਕ ਬੱਸ ਉਧਰੋਂ ਆਉਂਦੀ ਇੱਕ ਜਾਂਦੀ ਜੀ, ਬੱਸ ਦੋ ਤਿੰਨ ਟਾਈਮ ਹੀ ਹੁੰਦੇ ਸੀ ਜੀ ਇਹ।
0: ਅੱਛਾ।
1: ਹਾਂ, ਤੇ ਉਦੋਂ ਕੋਈ ਰਸ਼ ਵੀ ਨੀ ਹੁੰਦਾ ਸੀ ਜੀ, ਟਾਵੀਆਂ ਟਾਵੀਆਂ ਸਵਾਰੀਆਂ ਹੁੰਦੀਆਂ, ਨਾਲੇ ਛੋਟੀਆਂ ਬੱਸਾਂ ਹੁੰਦੀਆਂ ਜੀ। ਤੇ ਹੁਣ ਤੁਸੀਂ ਹਿਸਾਬ ਲਾਓ ਕਿ ਹੁਣ ਤਾਂ ਟਾਈਮ ਬਹੁਤ ਜ਼ਿਆਦੇ ਹੈ, ਬੱਸਾਂ ਵੀ ਡਬਲ ਹੋ ਗਈਆਂ ਜੀ।
0: ਜੀ।
1: ਤੇ ਇੱਕ ਵਾਰੀ ਅਸੀਂ ਮਲੋਟੋਂ ਆਉਂਦੇ ਸੀ ਜੀ ਬੱਸ ਚ।
0: ਅੱਛਾ।
1: ਤੇ ਰਾਹ ਚ ਉੱਥੇ ਜੀ ਬੱਸ ਖਰਾਬ ਹੋ ਗਈ ਜੀ, ਫਿਰ ਉੱਥੇ ਬਸ ਕਿੰਨਾ ਚਿਰ ਉੱਥੇ ਡੀਕਦੇ ਰਹੇ, ਫਿਰ ਉਦੋਂ ਮਗਰੋਂ ਨਵੀਂ ਉਦੋਂ ਮਗਰੋਂ ਬੱਸ ਆਈ, ਫਿਰ ਉੱਥੇ ਚੜੇ ਜੀ। ਬੱਸ ਐਂ ਹੁੰਦਾ ਜੀ, ਕਈ ਵਾਰੀ ਹੋ ਜਾਂਦਾ, ਮਸ਼ੀਨੀ ਦਾ ਨੁਕਸ ਆ ਜਾਂਦਾ ਜੀ। ਇਹ ਚੀਜ਼ ਹੈ ਜੀ, ਬੱਸ ਤੇ ਸਫ਼ਰ ਤਾਂ ਬੱਸ ਤੇ ਕਰਨਾ ਚਾਹੀਦਾ, ਮੈਂ ਵੀ ਬੱਸ ਤੇ ਜ਼ਿਆਦਾ ਸਫ਼ਰ ਕਰਦਾ ਜੀ।
0: ਜੀ ਬਿਲਕੁਲ, ਪਬਲਿਕ ਟਰਾਂਸਪੋਰਟ ਜਿਹੜੀ ਹੈਗੀ ਆ ਉਹ ਹਮੇਸ਼ਾ ਹੀ ਕਾਰਗਰ ਸਾਬਿਤ ਹੁੰਦੀ ਹੈ, ਹਨਾ।
1: ਹਾਂਜੀ, ਮੈਂ ਕਾਰ ਘੱਟ ਚਲਾਈ ਹੈ ਜੀ, ਪਹਿਲਾਂ ਚਲਾਉਂਦਾ ਰਿਹਾ, ਹੁਣ ਫਿਰ ਮੈਂ ਥੋੜ੍ਹਾ ਜਿਹਾ ਨਹੀਂ ਚੱਲਦੀ।
0: ਚਲ ਕੋਈ ਗੱਲ ਨਹੀਂ ਜੀ, ਸੋ ਬਹੁਤ ਬਹੁਤ ਸ਼ੁਕਰੀਆ ਮਲਕੀਤ ਜੀ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ। ਸੋ ਦੋਸਤੋ, ਗੱਲ ਇੱਥੇ ਇਹ ਹੁੰਦੀ ਹੈ ਕਿ ਜਿਹੜੀ ਪਬਲਿਕ ਟਰਾਂਸਪੋਰਟ ਹੈ ਜਿਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਜਾ ਰਹੇ ਹੁੰਦੇ ਆ, ਉਹ ਨਾ ਮੈਨੂੰ ਕਦੇ ਨਾ ਕਦੇ ਜ਼ਿੰਦਗੀ ਦੇ ਨਾਲ ਬੜਾ ਰਿਲੇਟ ਕਰਦੀ ਹੁੰਦੀ ਹਾਂ ਮੈਂ, ਇੱਕ ਬੱਸ ਨੂੰ ਜਾਂ ਇੱਕ ਟ੍ਰੇਨ ਨੂੰ, ਕਿ ਉਸ ਦੇ ਵਿੱਚ ਵੀ ਜਿਹੜੇ ਭਾਂਤ ਭਾਂਤ ਦੇ ਲੋਕ ਸਾਡੇ ਨਾਲ ਜੁੜਦੇ ਹੈਗੇ ਆ, ਅਤੇ ਇੱਕ ਸਮੇਂ ਤੋਂ ਬਾਅਦ ਉਹਨਾਂ ਨੇ ਆਪਣੇ ਸਟੇਸ਼ਨ ਦੇ ਉੱਪਰ ਜਾ ਕੇ ਜਾਂ ਆਪਣੇ ਬੱਸ ਅੱਡੇ ਦੇ ਉੱਪਰ ਜਾ ਕੇ ਜਾਂ ਆਪਣੀ ਮੰਜ਼ਿਲ ਦੇ ਉੱਪਰ ਜਾ ਕੇ ਉੱਤਰ ਜਾਣਾ ਹੁੰਦਾ ਹੈਗਾ। ਸੋ ਉਹਨਾਂ ਦੇ ਨਾਲ ਜੇ ਸਾਡਾ ਕੋਈ ਗੁੱਸਾ ਗਿਲਾ ਹੋ ਵੀ ਜਾਂਦਾ ਹੈਗਾ ਤਾਂ ਅਸੀਂ ਜਿਹੜਾ ਹੈਗਾ ਬੱਸ ਤੋਂ ਉਤਰਨ ਤੋਂ ਬਾਅਦ ਉਹਨੂੰ ਭੁੱਲ ਜਾਂਦੇ ਹਾਂ, ਪਰ ਜ਼ਿੰਦਗੀ 'ਚ ਅਸੀਂ ਐਂ ਨਹੀਂ ਕਰਦੇ ਹੈਗੇ। ਜ਼ਿੰਦਗੀ 'ਚ ਸਾਡਾ ਕਿਸੇ ਨਾਲ ਗੁੱਸਾ ਗਿਲਾ ਹੋ ਗਿਆ ਤਾਂ ਅਸੀਂ ਉਹਨੂੰ ਤਾਂ ਉਮਰ ਨਾਲ ਹੀ ਲਈ ਤੁਰੇ ਫਿਰਦੇ ਹੁੰਦੇ ਹਾਂ। ਸੋ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ।

0: ਜੀ ਇੱਕ ਲਿਸਨਰ ਹੋਰ ਸਾਡੇ ਨਾਲ ਜੁੜੇ ਨੇ ਹੈਲੋ
1: ਕੱਚਾ ਦੁੱਧ ਮਿਸ਼ਰੀ ਖੋਲ ਕੇ ਪੀਤਾ
0: ਮੈਂ ਮਾਫੀ ਚਾਹੁੰਦੀ ਹਾਂ ਜੀ ਪਿੱਛੇ ਤੁਹਾਡੇ ਰੇਡੀਓ ਸੈੱਟ ਆਨ ਹੈ ਪਲੀਜ਼ ਉਹਨੂੰ ਬੰਦ ਕਰ ਦਿਓ ਤੁਹਾਡੀ ਆਵਾਜ਼ ਗੂੰਜ ਰਹੀ ਹੈ ਹਾਂਜੀ
1: ਕੱਚਾ ਦੁੱਧ ਮਿਸ਼ਰੀ ਖੋਲ ਕੇ ਪੀਤਾ ਪਟਿਆਲੇ ਆਕਾਸ਼ਵਾਣੀ ਨੇ ਪਿਆਰ ਵੀ ਬਹੁਤ ਬਹੁਤ ਬਹੁਤ ਕੀਤਾ
0: ਜੀ
1: ਮੈਂ ਗੁਰਬਾਜ ਸਿੰਘ ਚੀਮਾ ਪਿੰਡ ਭੌਰ ਸਿੱਧਾ ਡਿਸਟ੍ਰਿਕਟ ਰੁਪਿਆ ਤੋਂ
0: ਕਿਆ ਬਾਤ ਹੈ ਜੀ ਕਿਆ ਬਾਤ ਹੈ ਸੋ ਗੁਰਬਾਜ ਸਿੰਘ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਕੀ ਗੱਲਬਾਤ ਕਰਨੀ ਚਾਹੋਗੇ ਅੱਜ
1: ਮੈਂ ਜੀ ਗੱਲਬਾਤ ਚੁਗਲੀ ਤੇ ਕਰਾਂਗਾ ਜਿਹੜੇ ਨਹੀਂ ਮੁੜਦੇ ਚੁਗਲੀ ਕਰ ਰਹੇ
0: ਜੀ
1: ਚੁਗਲਾਂ ਦੀ ਹੈ ਮਜਬੂਰੀ ਗੱਲ ਨੂੰ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ
0: ਜੀ
1: ਭਾਵੇਂ ਕਈ ਵਾਰੀ ਇਹਨਾਂ ਦੇ ਛਿੱਤਰ ਵੀ ਪੈ ਜਾਂਦੇ
0: ਜੀ
1: ਉਹਨਾਂ ਨੂੰ ਚੁਗਲੀ ਕਰਕੇ ਬਹੁਤ ਸਰੂਰ ਹੁੰਦਾ ਹੈ ਹਰ ਬੰਦਾ ਆਪਣੀ ਆਦਤ ਤੋਂ ਮਜਬੂਰ ਹੁੰਦਾ ਹੈ ਹਰ ਬੰਦਾ ਆਪਣੀ ਆਦਤ ਤੋਂ ਮਜਬੂਰ ਹੁੰਦਾ ਹੈ ਜੀ ਬਾਬਾ ਜੀ
0: ਜੀ ਬਿਲਕੁਲ ਸੋ ਚੁਗਲੀ ਤਾਂ ਕਹਿੰਦੇ ਹੁੰਦੇ ਆ ਕਿ ਚੁਗਲੀ ਖਾਧੀ ਤਾਂ ਕਦੇ ਵੀ ਹਜ਼ਮ ਨਹੀਂ ਆਉਂਦੀ ਹੁੰਦੀ ਸੋ ਇਸ ਕਰਕੇ ਇਸ ਤੋਂ ਤਾਂ ਜਿੰਨਾ ਬਚਾ ਰਹਿ ਜੇ ਉਨਾ ਚੰਗਾ ਹੈਗਾ ਨਹੀਂ ਦੇਖੋ ਜਿਹੜਾ ਚੁਗਲਬਾਜ਼ ਹੁੰਦਾ ਨਾ ਬੰਦਾ ਉਹ ਕਦੇ ਮੰਨਦਾ ਨਹੀਂ ਹੁੰਦਾ ਵੀ ਮੈਂ ਚੁਗਲੀ ਕੀਤੀ ਹੈ ਸੋ ਇਸ ਕਰਕੇ ਜਿਹੜਾ ਮੁੱਕਰ ਵੀ ਛੇਤੀ ਜਾਂਦੇ ਹੁੰਦੇ ਆ ਉਹ ਕਹਿੰਦੇ ਹੁੰਦੇ ਮਰੇ ਤੇ ਬੱਕਰੇ ਦਾ ਤਾਂ ਕੋਈ ਹਿਸਾਬ ਨਹੀਂ ਹੁੰਦਾ ਹੈਗਾ ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ
1: ਜੀ ਜੀ

0: ਜੀ ਪ੍ਰੋਗਰਾਮ ਦੇ ਵਿੱਚ ਆਖਰੀ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ,
1: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ
1: ਬਲਵਿੰਦਰ
0: ਸਰਾਂ
1: ਜੀ
0: ਬੋਲਦੇ
1: ਹਾਂ ਜੀ। ਹਾਂਜੀ, ਪਿੰਡ
0: ਜੀ
1: ਬੋਦੜ ਸਿਖਾਣ, ਜਿਹੜਾ ਹਨੂੰਮਾਨਗੜ੍ਹ ਰਾਜਸਥਾਨ ਵਾਂ ਜੀ।
0: ਬਲਵਿੰਦਰ ਸਰਾਂ ਜੀ, ਸਵਾਗਤ ਹੈ ਪ੍ਰੋਗਰਾਮ 'ਚ, ਕੀ ਗੱਲ ਕਰਨੀ ਚਾਹੋਗੇ?
1: ਹਾਂਜੀ, ਗੱਲ ਆਹੀ ਹੈ ਜੀ, ਆਪਣੇ ਬੱਸਾਂ ਬਾਰੇ ਤੁਸੀਂ ਗੱਲ ਕਰ ਰਹੇ ਸੀ ਨਾ, ਮਰੀਜ਼ ਓਵਰਲੋਡ ਸਵਾਰੀ ਨਾ ਬਿਠਾਇਆ ਕਰਨ, ਕਈ ਵਾਰ ਬਹੁਤ ਐਕਸੀਡੈਂਟ ਹੋ ਜਾਂਦੇ। ਹਾਂਜੀ,
0: ਬਿਲਕੁਲ।
1: ਹਾਂਜੀ ਹਾਂਜੀ, ਬਾਕੀ ਸਵਾਰੀਆਂ ਨੂੰ ਥੋੜਾ ਜਿਹਾ ਸੋਨਾ ਚਾਂਦੀ ਵਗੈਰਾ ਨਹੀਂ ਪਾਉਣਾ ਚਾਹੀਦਾ, ਅੱਜਕੱਲ੍ਹ ਲੁਟੇਰੇ ਬਹੁਤ ਹੈ ਜੀ,
0: ਜੀ ਜੀ ਬਿਲਕੁਲ, ਉਹ
1: ਧਿਆਨ ਰੱਖਣਾ
0: ਕਹਿੰਦੇ
1: ਚਾਹੀਦਾ। ਹਾਂਜੀ
0: ਕਿ ਘਰ ਸੰਭਾਲੋ ਆਪਣਾ, ਦੂਜੇ ਨੂੰ ਨਾ ਕਹੋ ਚੋਰ, ਹੈ ਨਾ?
1: ਹਾਂਜੀ ਹਾਂਜੀ,
0: ਸੋ ਇਸ ਕਰਕੇ ਥੋੜਾ ਜਿਹਾ ਮਾਹੌਲ ਨੂੰ
1: ਬੱਸਾਂ
0: ਆਸੇ
1: ਵਿੱਚ
0: ਪਾਸੇ,
1: ਦੇਖਿਆ ਵੀ ਹੁੰਦਾ, ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੈ।
0: ਜ਼ਿੰਮੇਵਾਰ ਹੈ, ਬਿਲਕੁਲ,
1: ਹਾਂਜੀ,
0: ਸੋ ਜ਼ਿੰਮੇਵਾਰੀ ਅਸੀਂ ਆਪ ਹੀ ਨਿਭਾਉਣੀ ਹੁੰਦੀ ਹੈ। ਸੋ
1: ਕਈ
0: ਕੋਈ,
1: ਲਿਖਿਆ
0: ਜੀ
1: ਹੁੰਦਾ ਆਪਾਂ ਪੜ੍ਹਦੇ ਨਹੀਂ, ਧਿਆਨ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਦਾ।
0: ਜੀ ਬਿਲਕੁਲ, ਸੋ ਕੋਈ ਹੋਰ ਗੱਲ ਕਰਨੀ ਚਾਹੋਗੇ?
1: ਬਸ ਧੰਨਵਾਦ ਭੈਣ ਜੀ, ਟਾਈਮ
0: ਜੀ
1: ਥੋੜ੍ਹਾ
0: ਬਹੁਤ
1: ਜਿਹਾ।
0: ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ।
1: ਓਕੇ ਜੀ, ਧੰਨਵਾਦ।

ਜੀ, ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਤਾ ਹੈ, ਫਿਰ ਮਿਲਾਂਗੇ ਕਿਸੇ ਹੋਰ ਗੱਲਬਾਤ ਦੇ ਨਾਲ। ਸਟੂਡੀਓ ਦੀ ਘੜੀ ਮੁਤਾਬਿਕ ਦੁਪਹਿਰ ਦੇ 3 ਵੱਜ ਰਹੇ ਨੇ ਹੁਣ ਤੋਂ ਸ਼ਾਮ 4 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ।

0: ਨਮਸਕਾਰ, ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 4 ਵਜ ਰਹੇ ਨੇ। ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਵੇਲਾ ਹੈ ਪ੍ਰੋਗਰਾਮ ਰੇਡੀਓ OPD ਦਾ। ਪ੍ਰੋਗਰਾਮ ਰੇਡੀਓ OPD ਲੈ ਕੇ ਮੈਂ ਗੁਰਹਰਪ੍ਰੀਤ ਹਾਜ਼ਰ ਹਾਂ। ਦੋਸਤੋ, ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਤੇ ਤੁਹਾਡੀ ਸਿਹਤ ਦਾ ਖਿਆਲ ਰੱਖਣ ਦੇ ਲਈ ਆਕਾਸ਼ਵਾਣੀ ਪਟਿਆਲਾ ਤੁਹਾਡੇ ਲਈ ਹਰ ਵਾਰ ਲੈ ਕੇ ਆਉਂਦਾ ਹੈ ਸਾਡਾ ਹਫ਼ਤਾਵਾਰੀ ਸਿਲਸਿਲਾ ਰੇਡੀਓ OPD। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਗੱਲਬਾਤ ਦਾ ਵਿਸ਼ਾ ਹੈ ਔਰਤਾਂ 'ਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਟੀਕਾਕਰਨ। ਇਸ ਵਿਸ਼ੇ ਦੇ ਉੱਪਰ ਸਾਡੇ ਨਾਲ ਜੋ ਮਾਹਿਰ ਮੌਜੂਦ ਨੇ ਉਹਨੇ ਡਾਕਟਰ ਰਵਿੰਦਰ ਕੌਰ ਧਾਲੀਵਾਲ, ਜੋ ਕਿ ਪਿਛਲੇ 2 ਸਾਲਾਂ ਤੋਂ ਬਤੌਰ ਗਾਇਨਕੋਲੋਜਿਸਟ ਆਪਣੀਆਂ ਸੇਵਾਵਾਂ ਦੇ ਰਹੇ ਨੇ। ਜੀ ਮੈਮ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਅੱਜ ਅਸੀਂ ਜਿਸ ਵਿਸ਼ੇ ਦੇ ਉੱਪਰ ਗੱਲ ਕਰਨ ਜਾ ਰਹੇ ਹਾਂ ਉਸ ਵਿਸ਼ੇ ਤੇ ਜਿਹੜਾ ਹੈਗਾ ਜੀ, ਮੈਂ ਤੁਹਾਨੂੰ ਦੱਸ ਚੁੱਕੀ ਹਾਂ ਉਸ ਵਿਸ਼ੇ ਬਾਰੇ, ਤੇ ਤੁਸੀਂ ਆਪਣੇ ਜਿਹੜੇ ਸਵਾਲ ਹੈ ਉਹ 0175-84-94 ਦੇ ਉੱਪਰ ਠੀਕ 4:30 ਤੋਂ ਬਾਅਦ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਆਪਣੇ ਸਵਾਲਾਂ ਦਾ ਜਵਾਬ ਡਾਕਟਰ ਰਵਿੰਦਰ ਕੌਰ ਧਾਲੀਵਾਲ ਕੋਲੋਂ ਲੈ ਸਕਦੇ ਹੋ। ਸੋ ਮੈਮ, ਸ਼ੁਰੂਆਤ ਕਰਾਂਗੇ ਔਰਤਾਂ 'ਚ ਜਿਹੜਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੁੰਦਾ। ਬੇਸਿਕਲੀ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਇੱਕ ਨੋਰਮਲ ਕੈਂਸਰ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਜਦੋਂ ਸੈਲਸ ਦੀ ਜਿਹੜੀ ਐਕਸੈਸ ਗਰੋਥ ਹੋ ਜਾਂਦੀ ਹੈ ਉਹਨੂੰ ਕੈਂਸਰ ਕਹਿੰਦੇ ਹਾਂ, ਪਰ ਬੱਚੇਦਾਨੀ ਦੀ ਜਿਹੜਾ ਮੂੰਹ ਦਾ ਕੈਂਸਰ ਹੈ ਕਿ ਉਹ ਵੀ ਇਸੇ ਤਰੀਕੇ ਨਾਲ ਹੀ ਹੁੰਦਾ ਜਾਂ ਉਹਦਾ ਕੋਈ ਵੱਖਰਾ ਪ੍ਰੋਸੀਜਰ ਹੁੰਦਾ?
1: ਨਹੀਂ, ਸਾਰੇ ਕੈਂਸਰ ਸੇਮ ਹੀ ਹੁੰਦੇ ਨੇ ਕਿ ਜਦੋਂ ਅਬਨੋਰਮਲ ਗਰੋਥ ਹੁੰਦੀ ਹੈ ਕਿਸੇ ਵੀ ਸੈੱਲ ਦੀ ਬੋਡੀ ਦੇ ਵਿੱਚ ਤਾਂ ਉਹਨੂੰ ਆਪਾਂ ਕੈਂਸਰ ਕਹਿ ਦਿੰਦੇ ਹਾਂ। ਬੇਸਿਕਲੀ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਕਿਉਂ ਇੰਪੋਰਟੈਂਟ ਹੈ? ਬਿਕੋਜ਼ ਭਾਰਤੀ ਔਰਤਾਂ ਦੇ ਵਿੱਚ ਜੋ ਸਭ ਤੋਂ ਕਾਮਨ ਗਾਇਨੀ ਦਾ ਕੈਂਸਰ ਹੈ ਉਹ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ
0: ਜੀ।
1: ਤੇ ਭਾਰਤੀ ਡਾਟਾ

0: ਜਿਹੜਾ ਕਿ ਸਰਕਾਰ ਨੇ ਆਪਾਂ ਨੂੰ 2023 'ਚ ਦਿੱਤਾ ਸੀ, ਉਹਦੇ ਵਿੱਚ ਇਹ ਸੀਗਾ ਕਿ ਉਹਦੇ ਅਨੁਸਾਰ ਲਗਭਗ 75,000 ਭਾਰਤੀ ਔਰਤਾਂ ਦੀ ਹਰ ਸਾਲ ਮੌਤ ਹੁੰਦੀ ਆ ਸਰਵਾਈਕਲ ਕੈਂਸਰ ਕਰਕੇ। ਮਤਲਬ ਹਰ 8 ਮਿੰਟ 'ਚ ਇੱਕ ਭਾਰਤੀ ਔਰਤ ਆਪਣੀ ਜਾਨ ਗਵਾਉਂਦੀ ਆ ਸਰਵਾਈਕਲ ਕੈਂਸਰ ਕਰਕੇ। ਤੇ ਸਭ ਤੋਂ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਰਵਾਈਕਲ ਕੈਂਸਰ ਇੱਕ ਇਹੋ ਜਿਹਾ ਕੈਂਸਰ ਹੈ ਜੋ ਕਿ 100% ਪ੍ਰੀਵੈਂਟੇਬਲ ਕੈਂਸਰ ਹੈ, ਪਰ ਫੇਰ ਵੀ ਇਹਦੇ ਕਾਰਨ ਭਾਰਤ ਦੇ ਵਿੱਚ ਇੰਨੀਆਂ ਸਾਰੀਆਂ ਮੌਤਾਂ ਹੋ ਰਹੀਆਂ ਨੇ
1: ਜੀ। ਸੋ ਅੱਜ ਅਸੀਂ ਇਸੇ ਹੀ ਮਹੱਤਵਪੂਰਨ ਵਿਸ਼ੇ ਦੇ ਉੱਪਰ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ, ਤੇ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਫੇਸਬੁੱਕ ਦੇ ਉੱਪਰ ਲਾਈਵ ਵੀ ਵੇਖ ਸਕਦੇ ਹੋ ਆਕਾਸ਼ਵਾਣੀ ਪਟਿਆਲਾ ਦੇ ਫੇਸਬੁੱਕ ਪੇਜ ਦੇ ਉੱਪਰ। ਸੋ ਮੈਮ, ਤੁਸੀਂ ਹੁਣੇ ਕਿਹਾ ਕਿ ਇਹ ਚੀਜ਼ ਪ੍ਰੀਵੈਂਟੇਬਲ ਹੈ, ਯਾਨੀ ਕਿ ਇਹਦਾ ਇਲਾਜ ਸੰਭਵ ਹੈ, ਔਰ ਦੂਜੀ ਚੀਜ਼ ਕਿ ਇਸ ਦੇ ਨਾਲ ਮੌਤਾਂ ਦੀ ਗਿਣਤੀ ਇੰਨੀ ਜ਼ਿਆਦਾ ਹੈਗੀ ਹੈ, ਤਾਂ ਬੇਸਿਕਲੀ ਹੈ ਕੀ ਚੀਜ਼ ਇਹ, ਕਿਉਂ ਇੰਨਾ, ਮਤਲਬ ਇਹਦੇ ਪਿੱਛੇ ਕਾਰਨ ਕੀ ਹੈ?
0: ਨਹੀਂ, ਬੇਸਿਕਲੀ ਪ੍ਰੀਵੈਂਟੇਬਲ ਦਾ ਮਤਲਬ ਇਲਾਜ ਨਹੀਂ ਹੈਗਾ, ਬੇਸਿਕਲੀ ਇਹ ਹੈ ਕਿ ਕੈਂਸਰ ਨੂੰ ਹੋਣ ਤੋਂ ਹੀ ਆਪਾਂ ਰੋਕ ਸਕਦੇ ਹਾਂ, ਪਹਿਲੀਆਂ ਸਟੇਜਸ ਤੇ ਹੀ ਰੋਕ ਸਕਦੇ ਹਾਂ ਜਦੋਂ ਉਹ ਜਿਹਾ ਕੈਂਸਰ ਬਣਿਆ ਵੀ ਨਹੀਂ ਹੁੰਦਾ। ਬੇਸਿਕਲੀ ਜੋ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ ਜਿਹਨੂੰ ਸਰਵਾਈਕਲ ਕੈਂਸਰ ਕਹਿੰਦੇ ਨੇ, ਉਹ ਇੱਕ ਵਾਇਰਸ ਕਰਕੇ ਹੁੰਦਾ ਜਿਹਦਾ ਨਾਮ ਹੈ HPV, ਮਤਲਬ ਹਿਊਮਨ ਪੈਪੀਲੋਮਾ ਵਾਇਰਸ। ਬੇਸਿਕਲੀ ਇਹ ਇੱਕ DNA ਵਾਇਰਸ ਹੁੰਦਾ ਹੈ ਜੋ ਕਿ ਸਰੀਰਕ ਸੰਬੰਧਾਂ ਦੇ ਰਾਹੀਂ ਫੈਲਦਾ ਆ। ਇਹਦੀਆਂ ਲਗਭਗ 200 ਤੋਂ ਵੀ ਜ਼ਿਆਦਾ ਟਾਈਪਸ ਹੁੰਦੀਆਂ ਨੇਗੀਆਂ, ਤੇ ਲਗਭਗ 14 ਕੁ ਜਿਹੜੀਆਂ ਟਾਈਪਸ ਨੇ ਉਹਨਾਂ ਨੂੰ ਹਾਈ ਰਿਸਕ HPV ਟਾਈਪਸ ਕਿਹਾ ਜਾਂਦਾ ਆ। ਇਹਦੇ ਵਿੱਚੋਂ ਜੋ ਸਭ ਤੋਂ ਖਤਰਨਾਕ ਟਾਈਪਸ ਹੁੰਦੀਆਂ ਨੇ ਉਹ ਹੁੰਦੀਆਂ HPV 16 ਤੇ 18, ਜਿਹੜੀਆਂ ਕਿ ਲਗਭਗ 70% ਜੋ ਸਰਵਾਈਕਲ ਕੈਂਸਰ ਕੌਜ਼ ਕਰਦੀਆਂ ਨੇ ਉਹ ਇਹ ਦੋ ਵਾਇਰਸਿਸ ਕਰਕੇ ਹੀ ਹੁੰਦਾ ਆ, ਇਹਦੀ ਟਾਈਪਸ ਕਰਕੇ।
1: ਤਾਂ ਕੀ ਅਸੀਂ ਇਹਨੂੰ STD ਦੇ ਵਿੱਚ ਕੰਸੀਡਰ ਕਰ ਸਕਦੇ ਹਾਂ, ਯਾਨੀ ਸੈਕਸ਼ੂਅਲੀ ਟ੍ਰਾਂਸਮਿਟਡ ਡਿਜ਼ੀਜ਼ਸ?
0: ਹਾਂ, ਸੈਕਸ਼ੂਅਲੀ ਟ੍ਰਾਂਸਮਿਟਡ ਹੀ ਹੈ ਇਹ ਇੱਕ ਤਰ੍ਹਾਂ ਨਾਲ, ਮਤਲਬ ਹਾਂ
1: ਜੀ। ਸੋ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਹੈ ਜੀ ਔਰਤਾਂ 'ਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ। ਸੋ ਮੈਮ, ਹੁਣ ਜਦੋਂ ਅਸੀਂ ਇਹਨਾਂ ਦੇ ਮੁੱਖ ਕਾਰਨਾਂ ਦੀ ਗੱਲ ਕਰ ਲਈ, ਤਾਂ HPV ਵਾਇਰਸ ਦੀ ਅਸੀਂ ਇਹਦੇ ਵਿੱਚ ਗੱਲ ਕੀਤੀ ਹੈਗੀ ਹੈ, ਤਾਂ ਜੇਕਰ ਅਸੀਂ ਕਿਸੇ ਵੀ ਬਿਮਾਰੀ ਨੂੰ ਫੜਨਾ ਹੁੰਦਾ ਤਾਂ ਉਹਦੇ ਲੱਛਣਾਂ ਬਾਰੇ ਜ਼ਰੂਰ ਅਸੀਂ ਗੱਲ ਕਰਦੇ ਹੈਗੇ ਹਾਂ, ਤਾਂ ਕਿਸ ਤਰੀਕੇ ਦੇ ਲੱਛਣ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਔਰਤ ਨੂੰ ਆਪਣੇ ਸਰੀਰ ਦੇ ਵਿੱਚ ਦੇਖਣ ਨੂੰ ਮਿਲਦੇ ਆ, ਤਾਂ ਕਿ ਉਹਨੂੰ ਇਹ ਆਈਡੀਆ ਹੋ ਜਾਏ ਕਿ ਕਿਤੇ ਮੈਨੂੰ ਇਸ ਚੀਜ਼ ਦਾ ਕੈਂਸਰ ਤਾਂ ਨਹੀਂ?
0: ਬੇਸਿਕਲੀ ਜੋ ਸਰਵਾਈਕਲ ਕੈਂਸਰ ਹੈ, ਮਤਲਬ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ, ਇਹਨੂੰ ਆਪਾਂ ਇੱਕ ਸਾਇਲੈਂਟ ਡਿਜ਼ੀਜ਼ ਵੀ ਕਹਿੰਦੇ ਹਾਂਗੇ। ਮਤਲਬ ਜੋ ਇਹਦੀਆਂ ਸ਼ੁਰੂਆਤੀ ਸਟੇਜਸ ਹੁੰਦੀਆਂ ਨੇ ਉਹਦੇ ਵਿੱਚ ਮਰੀਜ਼ ਨੂੰ ਕੋਈ ਵੀ ਸਿਮਟਮ ਨਹੀਂ ਆਉਂਦਾ, ਤੇ ਜਦੋਂ ਮਰੀਜ਼ ਨੂੰ ਸਿਮਟਮ ਆਉਂਦਾ ਉਦੋਂ ਤੱਕ ਆਲਰੇਡੀ ਐਡਵਾਂਸ ਸਟੇਜ ਵਾਲੀ ਡਿਜ਼ੀਜ਼ ਆ ਗਈ ਹੁੰਦੀ ਆ। ਹਾਂਜੀ, ਤਾਂ ਹੀ ਆਪਾਂ ਇਹਨੂੰ ਪ੍ਰੀ ਕੈਂਸਰਸ ਜੋ ਸਟੇਜ ਹੁੰਦੀ ਆ, ਮਤਲਬ ਕੈਂਸਰ ਤੋਂ ਪਹਿਲਾਂ ਵਾਲੀ ਸਟੇਜ ਤੇ ਹੀ ਫੜਨਾ ਆ, ਆਪਾਂ ਕੈਂਸਰ ਬਣਨ ਹੀ ਨਹੀਂ ਦੇਣਾ, ਬਿਕੋਜ਼ ਉਹਦੇ ਸਿਮਟਮ ਕੋਈ ਹੁੰਦੇ ਨਹੀਂ, ਆਪਾਂ ਨੂੰ ਪਤਾ ਨਹੀਂ ਲੱਗਦੇ, ਤੇ ਜਦੋਂ ਤੱਕ ਪਤਾ ਲੱਗਦੇ ਨੇ ਉਹ ਬਹੁਤ ਐਡਵਾਂਸ ਹੋ ਗਿਆ ਹੁੰਦਾ ਆ। ਤੇ ਐਡਵਾਂਸ ਜੋ ਕੇਸਿਸ 'ਚ ਪੇਸ਼ੈਂਟਸ ਆਉਂਦੇ ਨੇ ਆਪਣੇ ਕੋਲ, ਉਹਨਾਂ ਨੂੰ ਸਿਮਟਮ ਹੁੰਦੇ ਨੇ ਜਿਵੇਂ ਇਰੈਗੂਲਰ ਬਲੀਡਿੰਗ ਹੋਗੀ, ਜਿਵੇਂ ਨੋਰਮਲ ਪੀਰੀਅਡਸ ਤੋਂ ਇਲਾਵਾ ਉਹਨਾਂ ਨੂੰ ਬਲੀਡਿੰਗ ਹੋਣੀ, ਜਦੋਂ ਸਰੀਰਕ ਸੰਬੰਧ ਬਣਾਉਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਬਲੀਡਿੰਗ ਹੁੰਦੀ ਆ, ਤੇ ਮੈਨੋਪੌਜ਼ ਤੋਂ ਬਾਅਦ ਬਲੀਡਿੰਗ ਹੋਗੀ, ਮਤਲਬ ਕਿਸੇ ਫੀਮੇਲ ਨੂੰ ਪੀਰੀਅਡਸ ਹੁਣ ਬੰਦ ਹੋ ਗਿਆ, ਉਹਨੂੰ 12 ਮਹੀਨੇ ਪੀਰੀਅਡਸ ਨਹੀਂ ਆਏ, ਫਿਰ ਉਸ ਤੋਂ ਬਾਅਦ ਉਹਨੂੰ ਦਾਗ ਲੱਗਣਾ ਸ਼ੁਰੂ ਹੋ ਗਿਆ, ਬਲੀਡਿੰਗ ਹੋਣੀ ਸ਼ੁਰੂ ਹੋਗੀ, ਜਾਂ ਬਹੁਤ ਹੀ ਗੰਦੀ ਸਮੈਲ ਵਾਲਾ ਵਜਾਈਨਲ ਡਿਸਚਾਰਜ ਹੋਣਾ, ਇਹ ਕੁਝ ਕਾਮਨ ਸਿਮਟਮਸ ਨੇ ਜੋ ਸਰਵਾਈਕਲ ਕੈਂਸਰ ਦੇ ਵਿੱਚ ਪ੍ਰੈਜ਼ੈਂਟ ਕਰਦਾ ਪੇਸ਼ੈਂਟ ਜਿਨ੍ਹਾਂ ਨਾਲ
1: ਜੀ। ਸੋ ਮੈਮ, ਜਿਹੜੇ ਤੁਸੀਂ ਹੁਣ ਤੱਕ ਲੱਛਣ ਦੱਸੇ ਹੈਗੇ ਆ ਉਹ ਜਨਰਲੀ ਆਮ ਵੀ ਕਈ ਵਾਰੀ ਹੋ ਜਾਂਦੇ ਹੈਗੇ ਆ, ਤਾਂ ਜਿਹੜਾ ਇੱਕ ਪੇਸ਼ੈਂਟ ਹੈਗਾ ਉਹ ਕਿਸ ਤਰੀਕੇ ਨਾਲ, ਕਿਉਂਕਿ ਅਕਸਰ ਪੇਸ਼ੈਂਟ ਨਾ ਡਰ ਜਾਂਦੇ ਹੈਗੇ ਆ ਕਿ ਜੇ ਆਹ ਚੀਜ਼ਾਂ ਹੋ ਰਹੀਆਂ ਹੈਗੀਆਂ ਤਾਂ ਕਿਤੇ ਮੈਨੂੰ ਕੈਂਸਰ ਨਾ ਹੋ ਜਾਵੇ, ਤਾਂ ਉਹ ਮਤਲਬ ਕਿਸ ਤਰੀਕੇ ਨਾਲ ਜਿਹੜਾ ਹੈਗਾ ਆਪਣਾ ਡਾਇਗਨੋਸ ਕਰ ਸਕਦੇ ਹੈਗੇ ਆ? ਡਾਕਟਰ ਕੋਲ ਜਾਣ ਦੀ ਬਜਾਏ ਕਈ ਵਾਰ ਪੇਸ਼ੈਂਟਸ ਆਪਣਾ ਘਰੇ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਆ।
0: ਨਹੀਂ, ਉਹ ਕਰਨਾ ਨਹੀਂ ਹੈਗਾ ਨਾ, ਉਹ ਘਰੇ ਇਲਾਜ ਬਿਲਕੁਲ ਵੀ ਨਹੀਂ ਕਰਨਾ। ਅਗਰ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਕੁਛ ਵੀ ਸਰਚ ਨਹੀਂ ਕਰਨਾ ਇੰਟਰਨੈਟ ਤੇ, ਤੁਸੀਂ ਡਾਕਟਰ ਕੋਲ ਜਾਣਾ, ਅਸੀਂ ਐਗਜ਼ਾਮਿਨ ਕਰਾਂਗੇ, ਹਰ ਸਿਮਟਮ ਦਾ ਕੋਈ ਨਾ ਕੋਈ ਕਾਰਨ ਹੁੰਦਾ ਆ, ਉਹ ਆਪਾਂ ਦੇਖਾਂਗੇ, ਪ੍ਰੋਪਰ ਉਹਦੀ ਟੈਸਟਿੰਗ ਹੁੰਦੀ ਆ, ਸਕਰੀਨਿੰਗ ਟੈਸਟ ਹੁੰਦੇ ਨੇ, ਤਾਂ ਤੁਸੀਂ ਘਰੇ ਬੈਠ ਕੇ ਤਾਂ ਬਿਲਕੁਲ ਵੀ ਇਲਾਜ ਨਹੀਂ ਕਰਨਾ ਹੈ
1: ਜੀ। ਮੈਮ, ਤੁਸੀਂ ਕਿਹਾ ਕਿ ਸ਼ੁਰੂਆਤੀ ਸਟੇਜ ਦੇ ਵਿੱਚ ਇਹਦਾ ਪਤਾ ਲਾਉਣਾ ਥੋੜ੍ਹਾ ਜਿਹਾ ਔਖਾ ਹੁੰਦਾ ਹੈਗਾ, ਤਾਂ ਜਿਹੜੇ ਕਿਸ ਸਟੇਜ ਦੇ ਉੱਪਰ ਜਿਹੜਾ ਕੈਂਸਰ ਦਾ ਪਤਾ ਲੱਗ ਸਕਦਾ ਹੈਗਾ, ਤਾਂ ਮਤਲਬ ਫਾਈਨਲ ਸਟੇਜ 'ਚ ਹੀ ਜਾ ਕੇ ਪਤਾ ਲੱਗਦਾ ਜਾਂ ਉਸ ਤੋਂ ਪਹਿਲਾਂ ਵੀ ਕੋਈ ਸਟੇਜ ਹੁੰਦੀ ਹੈ?
0: ਬੇਸਿਕਲੀ ਆਪਾਂ ਸਰਵਾਈਕਲ ਕੈਂਸਰ ਦੀ ਗੱਲ ਇਸ ਲਈ ਕਰ ਰਹੇ ਹਾਂਗੇ ਕਿਉਂਕਿ ਆਪਾਂ ਇਹਦੀ ਸਕਰੀਨਿੰਗ ਕਰਨੀ ਆ ਪਹਿਲਾਂ, ਬੇਸਿਕਲੀ ਹੋਣ ਤੋਂ ਬਚਾਉਣਾ ਹੈ ਇਹਨੂੰ, ਤਾਂ ਸਕਰੀਨਿੰਗ ਟੈਸਟ ਹੁੰਦੇ ਨੇ, ਪੈਪਸਮੀਅਰ ਇੱਕ ਟੈਸਟ ਹੁੰਦਾ ਜੋ ਕਿ ਹਰ ਫੀਮੇਲ ਨੂੰ 21 ਸਾਲ ਦੀ ਉਮਰ ਤੋਂ ਬਾਅਦ ਕਰਵਾਉਣਾ ਚਾਹੀਦਾ ਆ, ਜੋ ਕਿ ਇੱਕ ਸਿੰਪਲ ਜਿਹਾ ਟੈਸਟ ਹੈ, OPD ਦੇ ਵਿੱਚ ਹੁੰਦਾ, ਕੋਈ ਬਾਹਲਾ ਲੰਬਾ ਚੌੜਾ ਟੈਸਟ ਨਹੀਂ ਹੈਗਾ, 1 ਜਾਂ 2 ਮਿੰਟ 'ਚ ਹੋ ਜਾਂਦਾ ਆ, ਜ਼ਿਆਦਾ ਕੋਸਟਲੀ ਵੀ ਨਹੀਂ ਹੈਗਾ। ਉਸ ਦੇ ਵਿੱਚ ਬੇਸਿਕਲੀ ਆਪਾਂ ਕੀ ਕਰਦੇ ਹਾਂ ਕਿ ਸਰਵਿਕਸ ਤੋਂ, ਮਤਲਬ ਬੱਚੇਦਾਨੀ ਦੇ ਮੂੰਹ ਤੋਂ ਇੱਕ ਸੈਂਪਲ ਲੈਂਦੇ ਹਾਂ, ਉਹਨੂੰ ਆਪਾਂ ਟੈਸਟਿੰਗ ਲਈ ਭੇਜ ਦਿਆਂਗੇ, ਤੇ ਉਹ ਟੈਸਟ ਨਾਲ ਆਪਾਂ ਨੂੰ ਬੇਸਿਕਲੀ ਜੋ ਕੈਂਸਰ ਤੋਂ ਪਹਿਲਾਂ ਚੇਂਜਿਸ ਆਉਂਦੇ ਨੇਗੇ ਉਹ ਪਤਾ ਲੱਗ ਜਾਂਦੇ ਨੇ, ਤੇ ਉਹਨੂੰ ਆਪਾਂ ਟ੍ਰੀਟ ਕਰ ਸਕਦੇ ਹਾਂ ਤੇ ਕੈਂਸਰ ਹੋਣ ਤੋਂ ਹੀ ਬਚਾ ਸਕਦੇ ਹਾਂ
1: ਜੀ। ਸੋ ਸਾਡਾ ਜਿਹੜਾ ਨੰਬਰ ਹੈ ਜੀ ਉਹ ਹੈਗਾ 0175-82-394। ਇਸ ਨੰਬਰ ਦੇ ਉੱਪਰ ਤੁਸੀਂ 4:30 ਵਜੇ ਤੋਂ ਬਾਅਦ ਕਾਲ ਕਰਨੀ ਹੈਗੀ ਹੈ। ਸੋ ਮੈਮ, ਹੁਣ ਜਿਹੜਾ ਹੈਗਾ ਆਪਾਂ ਪ੍ਰੀਵੈਂਸ਼ਨ ਤੋਂ ਚੁੱਕ ਗਏ,

0: ਪ੍ਰੀਵੈਂਸ਼ਨ ਸਾਡੇ ਤੋਂ ਨਹੀਂ ਹੋਈ, ਇਸ ਅਸੀਂ ਇਸ ਜਿਹੜਾ ਬਿਮਾਰੀ ਦੇ ਸੰਪਰਕ ਦੇ ਵਿੱਚ ਆ ਚੁੱਕੇ ਹਾਂ, ਉਸ ਤੋਂ ਬਾਅਦ ਜਿਹੜਾ ਹੈਗਾ ਕਿਸ ਤਰੀਕੇ ਦੇ ਇਲਾਜ ਜਿਹੜੇ ਹੈਗੇ ਆ ਇਸ ਬਿਮਾਰੀ ਨੂੰ ਠੀਕ ਕਰਨ ਵਾਸਤੇ ਕੀਤੇ ਜਾ ਸਕਦੇ ਆ,
1: ਫਿਰ ਉਹ ਸਟੇਜ ਦੇ ਅਕੋਰਡਿੰਗ ਉੱਤੇ ਨੇ, ਜਿਵੇਂ ਪਹਿਲਾਂ ਸਰਜਰੀ ਹੁੰਦੀ ਆ, ਫਿਰ ਕੀਮੋ ਰੇਡੀਓਥੈਰੇਪੀ ਹੁੰਦੀ ਹੈਗੀ, ਬਟ ਬੇਸਿਕਲੀ ਅੱਜ ਆਪਾਂ ਗੱਲ ਹੀ ਪ੍ਰੀਵੈਂਸ਼ਨ ਦੀ ਕਰਨੀ ਆ, ਆਪਾਂ ਟ੍ਰੀਟਮੈਂਟ ਤੱਕ ਜਾਣਾ ਹੀ ਨਹੀਂ ਹੈਗਾ, ਆਪਾਂ ਸਰਵਾਈਕਲ ਕੈਂਸਰ ਨੂੰ ਪ੍ਰੀਵੈਂਟ ਕਰਨਾ ਹੈ ਇੰਡੀਆ 'ਚ।
0: ਸੋ ਮੈਮ ਪ੍ਰੀਵੈਂਸ਼ਨ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ?
1: ਬੇਸਿਕਲੀ ਦੋ ਤਰੀਕੇ ਨੇ ਪ੍ਰੀਵੈਂਸ਼ਨ ਦੇ। ਸਭ ਤੋਂ ਪਹਿਲਾ ਤਰੀਕਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਸਕਰੀਨਿੰਗ ਟੈਸਟ, ਜੋ ਕਿ ਪੈਪਸਮੀਅਰ ਕਰਵਾ ਸਕਦੇ ਹਾਂ। ਦੂਸਰਾ ਤਰੀਕਾ ਹੈਗਾ ਵੈਕਸੀਨੇਸ਼ਨ, ਜੋ ਟੀਕਾਕਰਨ ਹੈ, ਜੋ HPV ਵੈਕਸੀਨ ਹੈ ਜਿਹਦੇ ਬਾਰੇ ਆਪਾਂ ਅੱਜ ਗੱਲ ਕਰਨੀ ਹੈ। ਇਹ ਦੋ ਤਰੀਕੇ ਨੇ ਜਿਹਦੇ ਨਾਲ ਆਪਾਂ ਸਰਵਾਈਕਲ ਕੈਂਸਰ ਨੂੰ ਪ੍ਰੀਵੈਂਟ ਕਰ ਸਕਦੇ ਹਾਂ।
0: ਜੀ, ਸੋ ਮੈਮ HPV ਜਿਹੜਾ ਆਪਣੇ ਕੋਲ ਵੈਕਸੀਨ ਹੈਗੀ ਹੈ, ਉਸ ਬਾਰੇ ਜ਼ਰੂਰ ਜਾਣਨਾ ਚਾਹਾਂਗੇ ਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਸੁਣ ਰਹੇ ਹਾਂ ਕਿ ਜੀ ਇੱਕ ਵੈਕਸੀਨ ਆਈ ਹੈਗੀ ਹੈ ਜਿਹਦੇ ਨਾਲ ਜੇਕਰ ਬੱਚਿਆਂ ਨੂੰ ਉਹ ਜਾਂ ਬੱਚੀਆਂ ਨੂੰ ਲਵਾ ਦਿੱਤੀ ਜਾਵੇ ਤਾਂ ਜਿਹੜਾ ਸਰਵਾਈਕਲ ਕੈਂਸਰ ਦਾ ਖਤਰਾ ਹੈਗਾ ਉਹ ਘੱਟ ਜਾਂਦਾ ਹੈਗਾ, ਤਾਂ ਸਭ ਤੋਂ ਪਹਿਲਾਂ ਤਾਂ HPV ਜਿਹੜੀ ਵੈਕਸੀਨ ਹੈਗੀ ਉਹ ਹੈ ਕੀ, ਔਰ ਉਸ ਤੋਂ ਬਾਅਦ ਇਹ ਕੰਮ ਕਿਵੇਂ ਕਰਦੀ ਹੈਗੀ ਹੈ?
1: ਬੇਸਿਕਲੀ ਜੋ ਆਪਾਂ ਗੱਲ ਕੀਤੀ ਹੈ ਕਿ ਸਰਵਾਈਕਲ ਕੈਂਸਰ ਦਾ ਜੋ ਕੌਜ਼ ਹੈ ਉਹ HPV ਵਾਇਰਸ ਹੈ
0: ਜੀ,
1: ਤਾਂ ਉਹਦੇ ਅਗੇਂਸਟ ਹੀ ਆਪਾਂ ਇੱਕ ਵੈਕਸੀਨ ਦਿੱਤੀ ਤਾਂ ਬਾਡੀ ਨੂੰ ਆਪਾਂ HPV ਤੋਂ ਹੀ ਪ੍ਰੋਟੈਕਟ ਕਰ ਲਿਆ, ਤਾਂ ਮਤਲਬ ਇਨਡਾਇਰੈਕਟਲੀ ਆਪਾਂ ਕੈਂਸਰ ਤੋਂ ਪ੍ਰੋਟੈਕਟ ਕਰ ਲਿਆ
0: ਜੀ।
1: ਬੇਸਿਕਲੀ ਤਿੰਨ ਟਾਈਪ ਦੀਆਂ HPV ਵੈਕਸੀਨਸ ਅਵੇਲੇਬਲ ਨੇ ਇੰਡੀਆ ਦੇ ਵਿੱਚ। ਪਹਿਲੀ ਟਾਈਪ ਹੈਗੀ ਹੈਗੀ ਜਿਹੜੀ ਸਰਵਾਵੈਕ, ਜੋ ਕਿ ਇੰਡੀਅਨ ਕੰਪਨੀ ਨੇ ਹੀ ਬਣਾਈ ਹੈ, ਸੀਰਮ ਇੰਸਟੀਟਿਊਟ ਆਫ ਇੰਡੀਆ ਨੇ ਇਹ ਵੈਕਸੀਨ ਬਣਾਈ ਹੈਗੀ, ਜੋ ਕਿ ਇੱਕ ਕੁਆਡਰੀਵੈਲੈਂਟ ਵੈਕਸੀਨ ਹੈ, ਮਤਲਬ ਇਹ ਚਾਰ ਟਾਈਪ ਦੇ HPV ਤੋਂ ਆਪਣੀ ਬਾਡੀ ਨੂੰ ਪ੍ਰੋਟੈਕਟ ਕਰਦੀ ਆ। ਦੂਸਰੀ ਹੈਗੀ ਹੈ ਗਾਰਡਾਸਿਲ 4, ਇਹ ਵੀ ਇੱਕ ਕੁਆਡਰੀਵੈਲੈਂਟ ਵੈਕਸੀਨ ਹੈ, ਅਤੇ ਉਸ ਤੋਂ ਬਾਅਦ ਤੀਸਰੀ ਹੈਗੀ ਹੈ ਗਾਰਡਾਸਿਲ 9, ਇਹ 9 ਟਾਈਪਸ ਆਫ HPV ਤੋਂ ਆਪਣੀ ਬਾਡੀ ਨੂੰ ਪ੍ਰੋਟੈਕਟ ਕਰਦੀ ਆ। ਬਟ ਸਭ ਤੋਂ ਇੰਪੋਰਟੈਂਟ ਜੋ ਹੈਗੀ ਆ ਸਰਵਾਵੈਕ, ਬਿਕੋਜ਼ ਜੋ ਗਾਰਡਾਸਿਲਸ ਸੀਗੀਆਂ ਉਹ ਬਹੁਤ ਕੋਸਟਲੀ ਵੈਕਸੀਨਸ ਹੈ, ਜੋ ਗਾਰਡਾਸਿਲ 4 ਹੈ ਉਹ ਵੈਕਸੀਨ ਦੀ ਕੋਸਟ ਹੀ ਕੁਛ 3,000 to 4,000 ਰੁਪਏ ਇੱਕ ਡੋਜ਼ ਦੀ ਕੋਸਟ, ਤੇ ਜੋ ਗਾਰਡਾਸਿਲ 9 ਆ ਉਹ 10,000 ਰੁਪੀਸ ਦੀ ਇੱਕ ਵੈਕਸੀਨ ਹੈ, ਤਾਂ ਮਤਲਬ ਉਹਦੀ ਅਫੋਰਡੇਬਿਲਿਟੀ ਨਹੀਂ ਸੀ। ਇਹ ਵੀ ਇੱਕ ਬਹੁਤ ਵੱਡਾ ਇਸ਼ੂ ਸੀਗਾ ਕਿ ਪੇਸ਼ੈਂਟਸ ਨਹੀਂ ਅਫੋਰਡ ਕਰ ਪਾਉਂਦੇ ਸੀ ਤਾਂ ਇਹ ਵੈਕਸੀਨੇਸ਼ਨ ਨਹੀਂ ਕਰਵਾਉਂਦੇ ਸੀਗੇ। ਬਟ ਜੋ ਸਰਵਾਵੈਕ ਆਈ ਆ, ਜੋ ਇੰਡੀਆ ਨੇ ਖੁਦ ਲਾਂਚ ਕੀਤੀ ਹੈਗੀ, ਇਹਦੀ ਕੋਸਟ ਬਹੁਤ ਜ਼ਿਆਦਾ ਘੱਟ ਹੈ, ਕੁਛ 1200 to 1400 ਰੁਪਏ ਦੀ ਇੱਕ ਵੈਕਸੀਨ ਹੈਗੀ
0: ਜੀ। ਸੋ ਮੈਮ ਜਦੋਂ ਅਸੀਂ ਡੋਜ਼ ਦੀ ਗੱਲ ਕਰਦੇ ਹਾਂ ਤਾਂ ਵੈਕਸੀਨੇਸ਼ਨ ਦੇ ਵਿੱਚ ਕੀ ਇੱਕ ਡੋਜ਼ ਹੀ ਕਾਫੀ ਹੁੰਦੀ ਹੈ ਜਾਂ ਜਿਹੜੀ ਇੱਕ ਸੀਰੀਜ਼ ਆ ਉਹ ਲਗਵਾਉਣੀ ਪੈਂਦੀ ਹੈ?
1: ਨਹੀਂ, ਏਜ ਦੇ ਅਕੋਰਡਿੰਗ ਹੁੰਦਾ ਇਹ। ਅਗਰ ਸਭ ਤੋਂ ਜੋ ਵਧੀਆ ਏਜ ਹੈ ਜੋ ਵੈਕਸੀਨ ਲਗਵਾਉਣ ਦੀ ਹੁੰਦੀ ਹੈ ਉਹ ਹੈਗੀ ਹੈ 9 to 14 ਦੀ ਉਮਰ
0: ਜੀ।
1: ਇਹ ਸਭ ਤੋਂ ਬੈਸਟ ਏਜ ਆ ਜਿਹਦੇ ਵਿੱਚ ਇੱਕ ਫੀਮੇਲ ਨੂੰ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈਗੀ। ਇਹਦੇ ਵਿੱਚ 2 ਡੋਜ਼ਸ ਲੱਗਦੀਆਂ ਨੇ 0 to 6 months ਤੇ, ਪਰ ਅਗਰ ਕਿਸੇ ਦੀ ਮਿਸ ਹੋ ਗਈ ਉਹ ਨਹੀਂ ਲਗਵਾ ਪਾਇਆ ਤਾਂ 15 to 26 ਮਤਲਬ 15 to 26 ਸਾਲ ਤੱਕ ਵੀ ਤੁਸੀਂ ਵੈਕਸੀਨ ਲਗਵਾ ਸਕਦੇ ਹੋ, ਬਟ ਫਿਰ ਡੋਜ਼ਿਸ ਇਨਕਰੀਜ਼ ਹੋ ਜਾਣਗੀਆਂ। ਹੁਣ 3 ਡੋਜ਼ਿਸ ਲਗਵਾਉਣੀਆਂ ਪੈਣਗੀਆਂ ਤੁਹਾਨੂੰ, 0, 2 month ਤੇ 6 months ਤੇ। ਪਰ ਅਗਰ ਕਿਸੇ ਨੇ ਫਿਰ ਵੀ 26 ਤੋਂ ਬਾਅਦ ਵੀ ਲਗਵਾਉਣੀ ਆ ਤਾਂ 27 to 45 ਸਾਲ ਤੱਕ ਵੀ ਲਗਵਾ ਸਕਦੇ ਹਾਂ, ਬਟ ਆਪਣੇ ਡਾਕਟਰ ਨਾਲ ਕੰਸਲਟ ਕਰਕੇ। ਉਦੋਂ ਵੀ 3 ਡੋਜ਼ਿਸ ਲੱਗਣਗੀਆਂ, 0, 2 to 6 months ਤੇ
0: ਜੀ। ਮੈਮ ਜਦੋਂ ਕੋਈ ਵੀ ਵੈਕਸੀਨ ਆਉਂਦੀ ਹੈ ਤਾਂ ਉਹਦੇ ਨਾਲ ਇੱਕ ਚੀਜ਼ ਸਾਨੂੰ ਦੇਖਣ ਨੂੰ ਮਿਲਦੀ ਹੋਈ ਹੈ ਕਿ ਸਮਾਜ ਦੇ ਵਿੱਚ ਇੱਕ ਚੀਜ਼ ਚੱਲਦੀ ਹੁੰਦੀ ਹੈ ਕਿ ਜੇ ਇਹ ਵੈਕਸੀਨ ਲਵਾ ਲਈ ਤਾਂ ਜਿਹੜੀ ਇਹਦੇ ਨਾਲ ਸੰਬੰਧਿਤ ਬਿਮਾਰੀ ਹੈਗੀ ਉਹ ਹੋਊਗੀ ਹੋਈ ਨਹੀਂ, ਤਾਂ ਕੀ ਜਿਹੜੀ HPV ਵੈਕਸੀਨ ਲਵਾਉਣ ਦੇ ਨਾਲ ਇਸ ਚੀਜ਼ ਦਾ ਪੱਕਾ ਹੈਗਾ ਕਿ ਇਸ ਤੋਂ ਬਾਅਦ ਜਿਹੜਾ ਇਹ ਕੈਂਸਰ ਹੈਗਾ ਉਹ ਹੋਊਗਾ ਹੀ ਨਹੀਂ?
1: ਨਹੀਂ, ਬੇਸਿਕਲੀ ਆਪਾਂ ਪਹਿਲਾਂ ਹੀ ਗੱਲ ਕੀਤੀ ਆ ਕਿ 200 to 2 ਟਾਈਪਸ ਨੇ ਜੋ HPV ਦੀਆਂ ਹੈਗੀਆਂ ਨੇ, ਤੇ ਉਹਦੇ ਵਿੱਚੋਂ 14 ਜੋ ਟਾਈਪਸ ਨੇਗੀਆਂ ਉਹ ਹਾਈ ਰਿਸਕ HPV ਦੀਆਂ ਨੇ, ਪਰ ਜੋ ਵੈਕਸੀਨ ਆਪਾਂ ਲਗਵਾਉਂਦੇ ਹਾਂਗੇ ਉਹ 4 ਟਾਈਪ ਜਾਂ 9 ਟਾਈਪਸ ਦੇ ਅਗੇਂਸਟ ਲਗਵਾਉਂਦੇ ਹਾਂਗੇ। ਅਗਰ ਕਿਸੇ ਹੋਰ ਟਾਈਪ ਦੇ ਕਰਕੇ ਕੈਂਸਰ ਹੋ ਗਿਆ ਤਾਂ ਉਹਨੂੰ ਨਹੀਂ ਇਹ ਪ੍ਰੀਵੈਂਟ ਕਰ ਪਾਊਗੀ, ਬਟ ਇਹ 98% ਇਫੈਕਟਿਵ ਹੁੰਦੀ ਆ
0: ਜੀ। ਸੋ ਮੈਮ ਇੱਕ ਮੈਰਿਜ ਦੇ ਨਾਲ ਵੀ ਰਿਲੇਟਡ ਇਸ ਚੀਜ਼ ਨੂੰ ਕਾਫੀ ਜੋੜਿਆ ਜਾਂਦਾ ਹੈਗਾ ਕਿ ਜਿਹੜੀਆਂ ਕੁੜੀਆਂ ਦੇ ਵਿਆਹ ਹੋ ਚੁੱਕੇ ਆ ਉਹ ਇਹ ਵੈਕਸੀਨ ਨਹੀਂ ਲਵਾ ਸਕਦੀਆਂ, ਕੀ ਇੱਦਾਂ ਦਾ ਹੈ?
1: ਨਹੀਂ, ਲਗਵਾ ਸਕਦੀਆਂ ਨੇ ਉਹ ਵੈਕਸੀਨ, ਇੱਦਾਂ ਕੁਛ ਨਹੀਂ। ਅਗਰ ਤੁਸੀਂ ਬੇਸਿਕਲੀ ਉਹ ਮੈਰਿਜ ਨਾਲ ਕਿਉਂ ਜੋੜਿਆ ਜਾਂਦਾ, ਬਿਕੋਜ਼ ਜੋ HPV ਆ ਉਹ ਆਪਾਂ ਕਿਹਾ ਕਿ ਸਰੀਰਕ ਸੰਬੰਧਾਂ ਨਾਲ ਮਤਲਬ ਉਹਦਾ ਟ੍ਰਾਂਸਫਰ ਹੁੰਦਾ ਆ, ਠੀਕ ਹੈ। ਤਾਂ ਅਗਰ ਮੈਰਿਜ ਤੋਂ ਪਹਿਲਾਂ ਲਗਵਾਉਂਦੇ ਹੋ ਤਾਂ ਓਬਵੀਅਸਲੀ ਉਹ ਜ਼ਿਆਦਾ ਇਫੈਕਟਿਵ ਹੋਏਗੀ, ਬਟ ਅਗਰ ਤੁਸੀਂ ਮੈਰਿਜ ਤੋਂ ਬਾਅਦ ਵੀ ਲਗਵਾਉਣੀ ਆ ਤਾਂ ਤੁਸੀਂ ਲਗਵਾ ਸਕਦੇ ਹੋ। ਸਕਦੇ ਤੁਸੀਂ ਜੋ ਉਹਦੀ ਡੇਂਜਰਸ ਵਾਲੀ ਟਾਈਪ ਆ ਹਜੇ ਤੱਕ ਉਹਦੇ ਕੰਟੈਕਟ 'ਚ ਨਾ ਆਏ ਹੋਵੋ
0: ਜੀ। ਸੋ ਮੈਮ ਜਦੋਂ ਤੁਸੀਂ ਕਿਹਾ ਕਿ ਇਹ ਜਿਹੜਾ ਹੈਗਾ ਸਰੀਰਕ ਸੰਬੰਧਾਂ ਨਾਲ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਫੈਲਦੀ ਹੈ, ਮਤਲਬ ਇਹ ਕਿਤੇ ਨਾ ਕਿਤੇ ਮੇਲ ਦੇ ਵਿੱਚ ਵੀ ਪ੍ਰੈਜੈਂਟ ਹੁੰਦੀ ਹੋਊਗੀ ਇਹ ਜਿਹੜਾ ਇਹ ਵਾਇਰਸ ਹੈ, ਤਾਂ ਕੀ ਇਹ ਮੁੰਡਿਆਂ ਨੂੰ ਵੀ ਲਵਾਉਣਾ ਚਾਹੀਦਾ?
1: ਹਾਂ, ਮੁੰਡਿਆਂ ਨੂੰ ਵੀ ਲਗਵਾਉਣਾ ਚਾਹੀਦਾ, ਬਿਕੋਜ਼ ਬੇਸਿਕਲੀ ਅੱਜ ਤਾਂ ਆਪਾਂ ਚਲੋ ਸਰਵਾਈਕਲ ਕੈਂਸਰ ਦੀ ਗੱਲ ਕਰ ਰਹੇ ਹਾਂ, ਬਟ ਜੋ HPV ਮਤਲਬ ਹਿਊਮਨ ਪੈਪੀਲੋਮਾ ਵਾਇਰਸ ਹੈ ਇਹ ਇਕੱਲਾ ਸਰਵਾਈਕਲ ਕੈਂਸਰ ਨਹੀਂ ਕੋਜ਼ ਕਰਦਾ, ਇਹ ਹੋਰ ਵੀ ਬਹੁਤ ਸਾਰੇ ਕੈਂਸਰ ਕੋਜ਼ ਕਰਦਾ, ਜਿਵੇਂ ਮੁੰਡਿਆਂ ਦੇ ਵਿੱਚ ਇਹ ਲਿੰਗ ਦਾ ਕੈਂਸਰ, ਪਿਨਾਈਲ ਕੈਂਸਰ ਹੋ ਗਿਆ, ਏਨਲ ਕੈਂਸਰ ਹੋ ਗਿਆ, ਓਰੋ

0: ਸੇਫ ਆ, ਇਹਦੇ ਕੁਛ ਮਾਈਨਰ ਜਿਹੜੇ ਸਾਈਡ ਇਫੈਕਟ ਜੋ ਹਰ ਵੈਕਸੀਨ ਦੇ ਹੁੰਦੇ ਨੇਗੇ, ਜਿਵੇਂ ਜਦੋਂ ਆਪਾਂ ਵੈਕਸੀਨ ਲਗਵਾਉਂਦੇ ਹਾਂ ਤਾਂ ਵੈਕਸੀਨ ਵਾਲੀ ਜਗ੍ਹਾ ਤੇ ਦਰਦ ਹੋਣਾ, ਟੀਕੇ ਵਾਲੀ ਜਗ੍ਹਾ ਤੇ ਦਰਦ ਹੋਣਾ, ਉੱਥੇ ਸੋਜਿਸ਼ ਆ ਜਾਣੀ, ਬੁਖਾਰ ਹੋ ਜਾਣਾ, ਚੱਕਰ ਆਉਣੇ, ਇਹ ਸਾਰੇ ਨੋਰਮਲ ਸਿਮਟਮਸ ਨੇ ਜੋ ਇੱਕ ਦੋ ਦਿਨਾਂ ਚ ਸੈਟਲ ਹੋ ਜਾਂਦੇ ਨੇਗੇ। ਤਾਂ ਵੈਕਸੀਨ ਲਗਵਾਉਣ ਤੋਂ ਵੈਸੇ ਤਾਂ ਆਈਡੀਅਲੀ ਆਪਾਂ ਕਹਿੰਦੇ ਹਾਂ ਕਿ 20 ਮਿੰਟ ਨਾ ਤੁਸੀਂ ਉਹ ਹਸਪਤਾਲ ਜਾਂ ਕਲੀਨਿਕ ਚ ਬੈਠੇ ਰਹੋ, ਤਾਂ ਕਿ ਜੇ ਕੋਈ ਇਮੀਡੀਏਟ ਕੋਈ ਇਹੋ ਜਿਹਾ ਰਿਐਕਸ਼ਨ ਹੋਣਾ ਹੋਇਆ ਆਪਾਂ ਉਹਨੂੰ ਹੈਂਡਲ ਕਰ ਲਈਏ। ਬਟ ਜੋ ਇਹ ਹੈਗਾ ਹੈ ਕਿ ਇਹਦੇ ਨਾਲ ਆਹ ਹੋ ਜਾਂਦਾ ਉਹ ਹੋ ਜਾਂਦਾ, ਉਹ ਕੁਛ ਵੀ ਨਹੀਂ ਹੁੰਦਾ ਹੈਗਾ। ਬੇਸਿਕਲੀ ਜੋ ਵੈਸਟਰਨ ਕੰਟਰੀਜ਼ ਨੇਗੀਆਂ ਉਹਨਾਂ ਦੇ ਵਿੱਚ ਤਾਂ HPV ਵੈਕਸੀਨ ਬਹੁਤ ਲੰਬੇ ਟਾਈਮ ਤੋਂ ਲੱਗ ਰਹੀ ਹੈਗੀ, ਤੇ ਉਹ ਕਾਫੀ ਹੱਦ ਤੱਕ ਸਰਵਾਈਕਲ ਕੈਂਸਰ ਨਾਲ ਜਿਹੜੀਆਂ ਡੈਥਸ ਹੁੰਦੀਆਂ ਨੇਗੀਆਂ ਉਹਨੂੰ ਕੰਟਰੋਲ ਕਰਨ ਚ ਮਤਲਬ ਸਕਸੈਸਫੁਲ ਹੋ ਗਏ ਨੇ, ਤੇ ਆਪਾਂ ਨਹੀਂ ਹੋ ਪਾ ਰਹੇ। ਬਿਕੋਜ਼ ਇੰਡੀਆ ਦੇ ਵਿੱਚ ਜੋ ਸਰਕਾਰ ਨੇ 2023 ਚ ਡਾਟਾ ਰਿਲੀਜ਼ ਕੀਤਾ ਸੀ ਉਸ ਚ ਸੀਗਾ ਕਿ ਸਿਰਫ 0.1% ਜੋ ਇੰਡੀਅਨ ਪਾਪੂਲੇਸ਼ਨ ਆ ਉਹ ਵੈਕਸੀਨੇਟਡ ਹੈ, ਤੇ ਸਿਰਫ 3% ਜੋ ਪਾਪੂਲੇਸ਼ਨ ਆ ਉਹ ਸਕਰੀਨਿੰਗ ਕਰਵਾਉਂਦੀ ਆ। ਤਾਂ ਹੁਣ ਆਪਾਂ ਕਿੱਥੇ ਕੰਟਰੋਲ ਕਰ ਲੈਣਾ ਇਹਦੇ ਨਾਲ ਸਰਵਾਈਵਲ ਕੈਂਸਰ?
1: ਬਿਲਕੁਲ, ਸੋ ਜਾਗਰੂਕਤਾ ਦੀ ਕਾਫੀ ਕਮੀ ਹੈਗੀ ਹੈ। ਸੋ ਇਸ ਨੂੰ ਹੀ ਵਧਾਉਣ ਲਈ ਆਕਾਸ਼ਵਾਣੀ ਪਟਿਆਲਾ ਜਿਹੜਾ ਹੈਗਾ ਉਹ ਸਮੇਂ ਸਮੇਂ ਦੇ ਉੱਪਰ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਸੋ ਮੈਮ, ਜੇਕਰ ਵੈਕਸੀਨ ਲੱਗ ਗਈ ਤਾਂ ਉਸ ਤੋਂ ਬਾਅਦ ਜਿਹੜਾ ਪੈਪਸਮੀਅਰ ਦਾ ਟੈਸਟ ਜਾਂ HPV ਦਾ ਟੈਸਟ ਹੈਗਾ ਉਹ ਕਰਵਾਉਣਾ ਜ਼ਰੂਰੀ ਹੁੰਦਾ?
0: ਹਾਂਜੀ, ਉਹ ਕਰਵਾਉਣਾ ਜ਼ਰੂਰੀ ਆ। ਜੇ ਵੈਕਸੀਨ ਲੱਗ ਵੀ ਗਈ ਤਾਂ ਵੀ ਤੁਸੀਂ ਸਕਰੀਨਿੰਗ ਕਰਵਾਉਂਦੇ ਰਹਿਣਾ ਆ।
1: ਜੀ, ਸੋ ਮੈਮ ਜਦੋਂ ਅਸੀਂ ਪੈਪਸਮੀਅਰ ਟੈਸਟ ਦੀ ਗੱਲ ਕਰਦੇ ਹੈਗੇ ਹਾਂ ਤਾਂ ਪੈਪਸਮੀਅਰ ਜਿਹੜਾ ਹੈਗਾ ਇੱਕ ਓਵਰਆਲ ਜਿਹਾ ਅਸੀਂ ਸੁਣਦੇ ਬਹੁਤ ਹੈਗੇ ਹਾਂ ਪੈਪਸਮੀਅਰ ਦਾ ਟੈਸਟ ਕਰਵਾ ਲਓ ਜੀ, ਬੇਸਿਕਲੀ ਇਹ ਕਿਸ ਚੀਜ਼ ਵਾਸਤੇ ਹੁੰਦਾ? ਮਤਲਬ ਕਿ ਇੱਕ ਪਰਟੀਕੁਲਰ ਔਰਗਨ ਦੇ ਕੈਂਸਰ ਵਾਸਤੇ ਹੁੰਦਾ ਜਾਂ ਫਿਰ ਆਲ ਓਵਰ ਬਾਡੀ ਦੇ ਕੈਂਸਰ ਵਾਸਤੇ?
0: ਨਹੀਂ ਨਹੀਂ, ਪਰਟੀਕੁਲਰ ਸਰਵਿਕਸ ਦੇ ਕੈਂਸਰ।
1: ਜੀ ਮੈਮ, ਕੀ ਜਿਹੜਾ ਹੁਣ ਆਪਾਂ ਥੋੜ੍ਹਾ ਜਿਹਾ ਟ੍ਰੀਟਮੈਂਟ ਦੀ ਵੀ ਗੱਲ ਕਰਾਂਗੇ ਅੱਜ, ਕਿਉਂਕਿ ਜੇ ਅਸੀਂ ਬਿਮਾਰੀਆਂ ਦੀ ਗੱਲ ਕਰ ਲਈ ਤਾਂ ਜਿਹੜਾ ਹੈਗਾ ਜਦੋਂ ਅਸੀਂ ਕਿਸੇ ਇਨਸਾਨ ਨੂੰ ਬਿਮਾਰੀ ਦੀ ਗੱਲ ਬਾਰੇ ਦੱਸਦੇ ਹਾਂ ਤਾਂ ਉਹ ਇਹ ਵੀ ਚਾਹੁੰਦਾ ਹੁੰਦਾ ਕਿ ਹੁਣ ਮੈਨੂੰ ਟ੍ਰੀਟਮੈਂਟ ਵੀ ਦੱਸਿਆ ਜਾਵੇ। ਸੋ ਮੈਮ, ਜਿਹੜਾ ਟ੍ਰੀਟਮੈਂਟ ਦੀ ਸਕਸੈਸ ਰੇਟ ਹੈਗੀ ਹੈ ਸਰਵਿਕਸ ਕੈਂਸਰ ਦੇ ਬਾਰੇ ਹੈਗਾ, ਤਾਂ ਉਹਦੇ 'ਚ ਕਿੰਨੀ ਸਕਸੈਸ ਰੇਟ ਹੈ?
0: ਦੇਖੋ ਜੇ ਐਡਵਾਂਸ ਸਟੇਜਿਸ 'ਚ ਆਪਾਂ ਨੂੰ ਪਤਾ ਲੱਗਦਾ ਤਾਂ ਨਹੀਂ ਅੱਛੀ ਸਕਸੈਸ ਰੇਟ ਹੈਗੀ, ਬਟ ਅਗਰ ਅਰਲੀ ਸਟੇਜਿਸ 'ਚ ਪਤਾ ਚੱਲ ਜਾਂਦਾ ਤਾਂ ਬਹੁਤ ਅੱਛੀ ਸਕਸੈਸ ਰੇਟ ਹੈਗੀ ਆ।
1: ਜੀ
0: ਹਾਂਜੀ,
1: ਔਰ ਕਈ ਵਾਰ ਅਸੀਂ ਇਹ ਵੀ ਸੁਣਨਾ ਚਾਹੁੰਦਾ ਹੈਗਾ ਕਿ ਜੀ ਬੱਚੇਦਾਨੀ ਪੂਰੀ ਕੱਢ ਹੀ ਦਿੱਤੀ ਜਾਂਦੀ ਹੈ, ਕਿ ਉਸ ਤੋਂ ਬਾਅਦ ਵੀ ਇਹ ਪੋਸੀਬਲ ਨਹੀਂ ਹੈਗਾ?

0: ਜਦੋਂ ਅਸੀਂ ਕਿਸੇ ਇਨਸਾਨ ਨੂੰ ਬਿਮਾਰੀ ਦੀ ਗੱਲ ਬਾਰੇ ਦੱਸਦੇ ਹਾਂ ਤਾਂ ਉਹ ਇਹ ਵੀ ਚਾਹੁੰਦਾ ਹੁੰਦਾ ਕਿ ਹੁਣ ਮੈਨੂੰ ਟ੍ਰੀਟਮੈਂਟ ਵੀ ਦੱਸਿਆ ਜਾਵੇ। ਸੋ ਮੈਮ ਜਿਹੜਾ ਟ੍ਰੀਟਮੈਂਟ ਦੀ ਸਕਸੈਸ ਰੇਟ ਹੈਗੀ ਹੈ ਸਰਵਿਕਸ ਕੈਂਸਰ ਦੇ ਬਾਰੇ ਹੈਗਾ, ਤਾਂ ਉਹਦੇ 'ਚ ਕਿੰਨੀ ਸਕਸੈਸ ਰੇਟ ਹੈ?
1: ਦੇਖੋ ਜੇ ਐਡਵਾਂਸ ਸਟੇਜਿਸ 'ਚ ਆਪਾਂ ਨੂੰ ਪਤਾ ਲੱਗਦਾ ਤਾਂ ਨਹੀਂ ਅੱਛੀ ਸਕਸੈਸ ਰੇਟ ਹੈਗੀ, ਬਟ ਅਗਰ ਅਰਲੀ ਸਟੇਜਿਸ 'ਚ ਪਤਾ ਚੱਲ ਜਾਂਦਾ ਤਾਂ ਬਹੁਤ ਅੱਛੀ ਸਕਸੈਸ ਰੇਟ ਹੈਗੀ ਆ
0: ਜੀ।
1: ਹਾਂਜੀ,
0: ਔਰ ਕਈ ਵਾਰ ਅਸੀਂ ਇਹ ਵੀ ਸੁਣਨ ਚ ਆਉਂਦਾ ਹੈਗਾ ਕਿ ਜੀ ਬੱਚੇਦਾਨੀ ਪੂਰੀ ਕੱਢ ਹੀ ਦਿੱਤੀ ਜਾਂਦੀ ਹੈ, ਕਿ ਉਸ ਤੋਂ ਬਾਅਦ ਵੀ ਇਹ ਪੋਸੀਬਲ ਨਹੀਂ ਹੈਗਾ? ਸੋ ਮੈਮ ਜਦੋਂ ਅਸੀਂ ਇਹਨਾਂ ਦੀਆਂ ਸਿਮਟਮਸ ਦੀ ਗੱਲ ਕਰਦੇ ਹੈਗੇ ਆ ਤਾਂ ਕਈ ਚੀਜ਼ਾਂ ਐਸੀਆਂ ਵੀ ਹੁੰਦੀਆਂ ਹੈਗੀਆਂ ਜਿਹੜੀਆਂ ਕਿ ਬੋਲ ਕੇ ਨਹੀਂ ਦੱਸੀਆਂ ਜਾ ਸਕਦੀਆਂ ਹੁੰਦੀਆਂ। ਉਹਨਾਂ 'ਚ ਇੱਕ ਸਾਫ਼ ਸਫਾਈ ਦਾ ਵੀ ਹੈਗਾ ਗਾ, ਅਸੀਂ ਜਿੰਨਾ ਮਰਜ਼ੀ ਜਾਗਰੂਕ ਕਰ ਲਈਏ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਪੇਸ਼ੀ ਰਹੀ ਜਾਂਦੀ ਹੈਗੀ ਹੈ। ਸੋ ਜਿਹੜੀ ਸਾਫ਼ ਸਫਾਈ ਆ, ਜਿਹੜੀ ਸਾਡੀ ਜੀਵਨ ਸ਼ੈਲੀ ਹੈਗੀ ਹੈ, ਇਸ ਤਰੀਕੇ ਇਹਦੇ ਨਾਲ ਇਹਨੂੰ ਸਹੀ ਰੱਖ ਕੇ ਕਿਸ ਤਰੀਕੇ ਨਾਲ ਕੈਂਸਰ ਨੂੰ ਘਟਾਇਆ ਜਾ ਸਕਦਾ?
1: ਹਾਂ, ਇਹ ਬਹੁਤ ਜ਼ਰੂਰੀ

0: ਕਦੇ ਵੀ ਨੋਰਮਲ ਨਹੀਂ ਹੁੰਦੇ ਹੈਗੇ। ਹੁਣ ਨੋਰਮਲ ਨਾਲੋਂ ਜ਼ਿਆਦਾ ਕੀ ਆ, ਤੁਸੀਂ ਕਿੱਦਾਂ ਇੱਕ ਨੋਰਮਲ ਬੰਦਾ ਕਿੱਦਾਂ ਮਤਲਬ ਪਹਿਚਾਣ ਸਕਦਾ ਹੈ ਕਿ ਅਬਨੋਰਮੈਲਿਟੀ ਆ। ਹੁਣ ਕੋਈ ਫੀਮੇਲ ਆ ਉਹ ਰਾਤ ਨੂੰ ਉੱਠ ਕੇ ਦੋ ਦੋ ਤਿੰਨ ਤਿੰਨ ਵਾਰ ਬੈਡ ਚੇਂਜ ਕਰ ਰਹੀ ਹੈ, ਇਹ ਨੋਰਮਲ ਨਹੀਂ ਹੈਗਾ, ਇਹ ਅਬਨੋਰਮਲ ਆ
1: ਜੀ। ਸੋ ਮੈਮ ਇਹਦਾ ਮਤਲਬ ਕਿ ਕੋਈ ਜਿਹੜਾ ਇਲਾਜ ਹੈਗਾ ਇਸ ਚੀਜ਼ ਦਾ, ਪਰਟੀਕੁਲਰ ਇਲਾਜ, ਮੈਂ ਕਲੋਟਸ ਦੀ ਹੀ ਗੱਲ ਕਰ ਰਹੀ ਹਾਂ, ਇਹਦਾ ਇਲਾਜ ਕਿਸ ਤਰੀਕੇ ਨਾਲ ਸੰਭਵ ਹੈ?
0: ਬੇਸਿਕਲੀ ਜੋ ਅਬਨੋਰਮਲ ਯੂਟਰਾਈਨ ਬਲੀਡਿੰਗ ਹੁੰਦੀ ਹੈ ਇਹਦੇ ਬਹੁਤ ਸਾਰੇ ਕੋਜ਼ਿਸ ਨੇ। ਸਭ ਤੋਂ ਪਹਿਲਾਂ ਆਪਾਂ ਕੋਜ਼ ਲੱਭਣਾ ਹੈ ਕਿ ਕੋਈ ਫਾਈਬਰੋਇਡ ਆ, ਕੋਈ ਹਾਰਮੋਨਲ ਚੇਂਜਿਸ ਹੈ, ਕੋਈ ਬੱਚੇਦਾਨੀ ਦੀ ਪਰਤ ਮੋਟੀ ਹੈ, ਕੋਈ ਪੋਲਿਪ ਹੈ, ਇਹਦਾ ਕੋਜ਼ ਕੀ ਹੈ, ਉਹ ਕੋਜ਼ ਨੂੰ ਆਪਾਂ ਟ੍ਰੀਟ ਕਰਨਾ
1: ਜੀ। ਸੋ ਕੋਜ਼ ਲੱਭਣਾ ਕਿਤੇ ਨਾ ਕਿਤੇ ਬੜਾ ਜ਼ਰੂਰੀ ਹੁੰਦਾ। ਕਹਿੰਦੇ ਹੁੰਦੇ ਕਿ ਜੜ ਫੜਨੀ ਜ਼ਰੂਰੀ ਹੈ, ਉਸ ਤੋਂ ਬਾਅਦ ਜਿਹੜਾ ਹੈਗਾ ਉਸ ਚੀਜ਼ ਦਾ ਇਲਾਜ ਕੀਤਾ ਜਾ ਸਕਦਾ ਹੈਗਾ। ਸੋ ਮੈਮ ਜੇਕਰ ਅਸੀਂ ਜਿਹੜਾ ਹੈਗਾ ਇਸ ਚੀਜ਼ ਤੋਂ ਲਾਪਰਵਾਹ ਰਹਿ ਜਾਂਦੇ ਹੈਗੇ ਹਾਂ, ਇਹਦੇ ਘਾਤਕ ਇਫੈਕਟ ਜਿਹੜੇ ਸਾਡੇ ਸਾਹਮਣੇ ਆਉਂਦੇ ਹੈਗੇ ਉਹ ਕਿਸ ਤਰੀਕੇ ਦੇ ਹੁੰਦੇ ਆ?
0: ਬਹੁਤ ਸਾਰੀਆਂ ਫੀਮੇਲਸ ਜੋ ਕਿ ਬਲੀਡ ਕਰਦੀਆਂ ਰਹਿੰਦੀਆਂ ਨੇ 15-15-20-20 ਦਿਨ, ਉਹ ਬਹੁਤ ਅਨੀਮੀਆ ਦੇ ਨਾਲ ਆਉਂਦੀਆਂ ਨੇ, ਬਹੁਤ ਜ਼ਿਆਦਾ ਖੂਨ ਘੱਟ ਹੁੰਦਾ, 3-4 ਗ੍ਰਾਮ ਖੂਨ ਨਾਲ ਆਉਂਦੀਆਂ ਨੇਗੀਆਂ, ਉਹ ਐਮਰਜੈਂਸੀ 'ਚ ਹੀ ਲੈਂਡ ਅਪ ਕਰਦੀਆਂ ਨੇ ਫਿਰ ਸਾਡੇ ਕੋਲ
1: ਜੀ,
0: ਬਿਕੋਜ਼ ਉਹ ਸਮੇਂ ਸਿਰ ਆਪਣਾ ਟ੍ਰੀਟਮੈਂਟ ਨਹੀਂ ਕਰਵਾਉਂਦੀਆਂ।
1: ਸੋ ਮੈਮ ਇੱਕ ਤਾਂ ਇਹ ਗਲਤੀ ਹੋ ਗਈ ਜਿਹੜੀ ਕਿ ਆਮ ਜਨਰਲੀ ਫੀਮੇਲਸ ਕਰਦੀਆਂ, ਹੋਰ ਐਸੀਆਂ ਕਿਹੜੀਆਂ ਗਲਤੀਆਂ ਹੁੰਦੀਆਂ ਜਿਹਦੇ ਨਾਲ ਜਿਹੜਾ ਹੈਗਾ ਉਹ ਇਸ ਸਟੇਜ ਤੱਕ ਪਹੁੰਚ ਜਾਂਦੀਆਂ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਲੱਗਦਾ ਕਿ ਹੁਣ ਜ਼ਿੰਦਗੀ ਜਿਹੜੀ ਹੈਗੀ ਆ ਡਾਵਾਡੋਲ ਹੋ ਚੁੱਕੀ ਹੈ? ਕਿਹੜੀਆਂ ਐਸੀਆਂ ਗਲਤੀਆਂ ਹੈਗੀਆਂ ਜਿਹੜੀਆਂ ਕਿ ਅਵੋਇਡ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ? ਮਤਲਬ ਇੱਕ ਤਾਂ ਜਿਹੜਾ ਹੈਗਾ ਪੀਰੀਅਡਸ ਦੇ ਵਿੱਚ ਆਪਣਾ ਜਿਹੜਾ ਹਾਈਜੀਨ ਹੈ ਉਹਨੂੰ ਪ੍ਰੋਪਰ ਰੱਖਣਾ, ਇਸ ਤੋਂ ਇਲਾਵਾ ਹੋਰ ਕਿਹੜੀਆਂ ਗਲਤੀਆਂ ਜਿਹੜੀਆਂ ਉਹ ਕਰਦੀਆਂ ਜਿਹਦੇ ਨਾਲ ਉਹ ਜਿਹੜਾ ਹੈਗਾ HPV ਵਾਇਰਸ ਹੈਗਾ ਉਹਦੇ ਸੰਪਰਕ ਦੇ ਵਿੱਚ ਆ ਜਾਂਦੀਆਂ?
0: ਬੇਸਿਕਲੀ ਉਹ ਤਾਂ ਜੋ ਮੈਂ ਤੁਹਾਨੂੰ ਰਿਸਕ ਫੈਕਟਰਸ ਦੱਸੇ ਨੇਗੇ ਉਹ ਉਹੀ ਨੇਗੇ, ਮਤਲਬ ਜਿਹੜੇ ਉਹ ਸਾਰੀਆਂ ਫੀਮੇਲਸ ਨੇ ਜਿਹੜੀਆਂ ਹਾਈ ਰਿਸਕ ਤੇ ਹੁੰਦੀਆਂ ਨੇਗੀਆਂ ਉਹ ਏਦਾਂ ਨੋਰਮਲ ਉਹਦੇ ਵਿੱਚ ਨਹੀਂ ਹੁੰਦਾ।
1: ਸੋ 0175-22-94 ਨੰਬਰ ਤੁਸੀਂ ਡਾਇਲ ਕਰ ਸਕਦੇ ਹੋ ਔਰ ਪਹੁੰਚ ਸਕਦੇ ਹੋ ਸਟੂਡੀਓ ਦੇ ਵਿੱਚ ਤੇ ਆਪਣੇ ਜਿਹੜੇ ਸਵਾਲ ਹੈਗੇ ਉਹ ਤੁਸੀਂ ਪੁੱਛ ਸਕਦੇ ਹੋ। ਤੇ ਕਈ ਵਾਰ ਸਾਡੀਆਂ ਜਿਹੜੀਆਂ ਬੀਬੀਆਂ ਭੈਣਾਂ ਹੈਗੀਆਂ ਉਹ ਇਸ ਚੀਜ਼ ਤੋਂ ਵੀ ਸੰਗ ਮੰਨ ਰਹੀਆਂ ਹੁੰਦੀਆਂ ਕਿ ਅਸੀਂ ਜਿਹੜਾ ਹੈਗਾ ਜੇ ਆਪਣੇ ਸਵਾਲ ਕਰਾਂਗੇ ਤਾਂ ਸਾਡੇ ਜਿਹੜੇ ਸੁਣਨ ਵਾਲੇ ਹੈਗੇ ਆ ਜਾਂ ਹੋ ਸਕਦਾ ਸਾਡਾ ਕੋਈ ਰਿਸ਼ਤੇਦਾਰ ਸਾਨੂੰ ਸੁਣ ਲਏ, ਤਾਂ ਇਸ ਚੀਜ਼ ਦੇ ਲਈ ਜਿਹੜਾ ਆਕਾਸ਼ਵਾਣੀ ਪਟਿਆਲਾ ਤੁਹਾਨੂੰ ਇਸ ਗੱਲ ਦੀ ਛੋਟ ਦਿੰਦਾ ਕਿ ਤੁਸੀਂ ਆਪਣਾ ਨਾਮ ਦੱਸੇ ਬਗੈਰ ਵੀ ਸਾਨੂੰ ਸਵਾਲ ਕਰ ਸਕਦੇ ਹੋ। ਡਾਕਟਰ ਰਵਿੰਦਰ ਕੌਰ ਧਾਲੀਵਾਲ ਤੁਹਾਡੇ ਉਹਨਾਂ ਸਵਾਲਾਂ ਦੇ ਜਵਾਬ ਦੇਣਗੇ। ਸੋ ਮੈਮ ਹੁਣ ਅਸੀਂ ਜਿਹੜਾ ਹੈਗਾ ਸ਼ਿਫਟ ਕਰਦੇ ਹਾਂ ਇਨਫਰਟੀਲਿਟੀ ਦੇ ਉੱਪਰ। ਬੇਸਿਕਲੀ ਹੁੰਦਾ ਕੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਮਿਲਾ ਕੇ ਸਭ ਤੋਂ ਪਹਿਲਾ ਰਿਜ਼ਲਟ ਜੋ ਸਾਨੂੰ ਦੇਖਣ ਨੂੰ ਮਿਲਦਾ ਹੁੰਦਾ ਉਹ ਹੁੰਦਾ ਇਨਫਰਟੀਲਿਟੀ। ਬੇਸਿਕਲੀ ਇਨਫਰਟੀਲਿਟੀ ਦੇ ਪਿੱਛੇ ਕੀ ਇਹੀ ਕਾਰਨ ਹੁੰਦੇ ਆ ਜਾਂ ਹੋਰ ਵੀ ਕੋਈ ਕਾਰਨ ਹੁੰਦੇ ਆ?
0: ਸਭ ਤੋਂ ਪਹਿਲਾਂ ਇਨਫਰਟੀਲਿਟੀ ਹੁੰਦੀ ਕੀ ਹੈ? ਜਦੋਂ ਕੋਈ ਵੀ ਕਪਲ ਮਤਲਬ 1 ਸਾਲ ਤੱਕ ਰੈਗੂਲਰਲੀ ਟਰਾਈ ਕਰਦਾ ਬੱਚਾ ਕਰਨ ਦੀ ਤੇ ਉਹਨੂੰ ਨਹੀਂ ਹੋ ਰਿਹਾ ਹੈਗਾ ਤਾਂ ਉਹਨੂੰ ਆਪਾਂ ਇਨਫਰਟੀਲਿਟੀ ਕਹਿੰਦੇ ਹਾਂਗੇ
1: ਜੀ।
0: ਇਨਫਰਟੀਲਿਟੀ ਦੇ ਬਹੁਤ ਸਾਰੇ ਕੋਜ਼ ਹੋ ਸਕਦੇ ਨੇ ਜੋ ਕਿ ਮੇਲ ਦੇ ਵਿੱਚ ਅਲੱਗ ਹੁੰਦੇ ਨੇ, ਫੀਮੇਲ ਕੋਜ਼ਸ ਹੁੰਦੇ ਨੇਗੇ, ਹੋਰ ਵੀ ਬਹੁਤ ਸਾਰੇ ਕੋਜ਼ਸ ਹੁੰਦੇ ਨੇ ਇਨਫਰਟੀਲਿਟੀ ਦੇ।
1: ਸੋ ਮੈਮ ਜਦੋਂ ਇਨਫਰਟੀਲਿਟੀ ਅਸੀਂ ਥੋੜਾ ਜਿਹਾ ਮਤਲਬ 3-4 ਮਹੀਨੇ ਬਾਅਦ ਤੱਕ ਬੱਚਾ ਨਾ ਠਹਿਰੇ ਤਾਂ ਉਸ ਤੋਂ ਬਾਅਦ ਆਸੇ ਪਾਸੇ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ 1 ਸਾਲ ਟੱਪ ਜੇ ਤਾਂ ਫਿਰ ਤਾਂ ਮਤਲਬ ਕਹਿ ਸਕਦੇ ਹਾਂ ਕਿ ਤਾਨੇ ਮਿਣੇ ਵੀ ਸ਼ੁਰੂ ਹੋ ਜਾਂਦੇ ਹੁੰਦੇ ਆ। ਸੋ ਉਸ ਤੋਂ ਬਾਅਦ ਜਿਹੜਾ ਹੈਗਾ ਕੀ IVF ਹੀ ਇੱਕ ਫਾਈਨਲ ਸੋਲਿਊਸ਼ਨ ਹੈ ਜਾਂ ਉਸ ਤੋਂ ਪਹਿਲਾਂ ਵੀ ਹੋਰ ਸੋਲਿਊਸ਼ਨ ਹੋ ਸਕਦੇ ਆ?
0: ਤੇ ਬੇਸਿਕਲੀ ਇਹ ਤਾਂ ਬਹੁਤ ਗਲਤ ਗੱਲ ਹੈ ਕਿ 3-4 ਮਹੀਨੇ ਹੀ ਟੱਪੇ ਨੇ ਹਜੇ ਤੇ ਮਤਲਬ ਤੁਸੀਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਬਹੁਤ ਗਲਤ ਚੀਜ਼ ਹੈ। ਬੇਸਿਕਲੀ ਮੈਂ ਕਿਹਾ ਨਾ ਕਿ 1 ਸਾਲ ਤੱਕ ਤੁਸੀਂ ਟਰਾਈ ਕਰਨਾ, ਅਗਰ ਤੁਹਾਡੀ 35 ਸਾਲ ਤੋਂ ਘੱਟ ਉਮਰ ਹੈ ਤਾਂ ਤੁਸੀਂ 1 ਸਾਲ ਟਰਾਈ ਕਰਨਾ, ਫਿਰ ਵੀ ਜੇ ਨਹੀਂ ਤੁਹਾਨੂੰ ਬੱਚਾ ਹੋ ਰਿਹਾ ਤਾਂ ਤੁਸੀਂ ਇਵੈਲੂਏਸ਼ਨ ਕਰਾਉਣੀ ਆ, ਤਾਂ ਅੱਗੇ ਕੁਛ ਸੋਚਣਾ ਹੈ ਤੇ IVF ਹੀ ਇਕੱਲਾ ਆਪਸ਼ਨ ਨਹੀਂ ਹੁੰਦਾ। ਤੇ ਅਗਰ ਤੁਹਾਡੀ ਉਮਰ 35 ਸਾਲ ਤੋਂ ਜ਼ਿਆਦਾ ਆ ਤਾਂ ਤੁਸੀਂ 6 ਮਹੀਨੇ ਟਰਾਈ ਕਰਨਾ, ਫਿਰ ਇਵੈਲੂਏਟ ਕਰਾਉਣਾ ਆ
1: ਜੀ। ਸੋ ਥੋੜਾ ਜਿਹਾ ਜਿਹੜਾ ਹੈਗਾ ਸਬਰ ਕਰਨ ਦੀ ਜ਼ਰੂਰਤ ਹੁੰਦੀ ਹੈਗੀ ਹੈ। ਸੋ 0175-22-94 ਨੰਬਰ ਤੁਸੀਂ ਡਾਇਲ ਕਰ ਸਕਦੇ ਹੋ ਤੇ ਆਪਣੇ ਸਵਾਲ ਜਿਹੜੇ ਹੈਗੇ ਆ ਉਹ ਸਾਨੂੰ ਪੁੱਛ ਸਕਦੇ ਹੋ। ਸੋ ਮੈਮ HPV ਦੀ ਜੇਕਰ ਅਸੀਂ ਗੱਲ ਕਰੀਏ, ਇਸ ਬਾਰੇ ਕੋਈ ਐਸੀ ਗੱਲ ਜਿਹੜੀ ਮੇਰੇ ਤੋਂ ਪੁੱਛਣੀ ਰਹਿ ਗਈ ਹੋਵੇ ਪਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਸਰੋਤਿਆਂ ਤੱਕ ਇਹ ਪਹੁੰਚਣੀ ਚਾਹੀਦੀ ਹੈ?
0: ਬੇਸਿਕਲੀ ਹੁਣ ਨਾ ਬਹੁਤ ਸਾਰੇ ਸ਼ਾਇਦ ਲੋਕਾਂ ਦਾ ਡਾਊਟ ਹੋਊਗਾ ਕਿ ਜੇ ਅਗਰ 1 ਵਾਰ ਸਾਨੂੰ HPV ਦੀ ਇਨਫੈਕਸ਼ਨ ਹੋਗੀ ਤਾਂ 100% ਸਾਨੂੰ ਕੈਂਸਰ ਹੋਊਗਾ ਹੀ ਹੋਊਗਾ, ਤੇ ਏਦਾਂ ਨਹੀਂ ਹੁੰਦਾ। 90% ਜੋ HPV ਇਨਫੈਕਸ਼ਨ ਹੁੰਦੀ ਆ ਉਹ ਆਪਣੀ ਬਾਡੀ ਚੋਂ ਆਪਣੇ ਆਪ ਕਲੀਅਰ ਆਊਟ ਹੋ ਜਾਂਦੀ ਆ 1-2 ਸਾਲਾਂ ਦੇ ਵਿੱਚ, ਬਟ ਅਗਰ ਕੋਈ ਹਾਈ ਰਿਸਕ HPV ਜਿਹੜੀ ਹੈਗੀ ਉਹ ਆਪਣੇ ਸਰੀਰ ਦੇ ਵਿੱਚ ਲੰਬੇ ਟਾਈਮ ਤੱਕ ਰਹਿ ਜੇ ਤਾਂ ਉਹ ਅੱਗੇ ਜਾ ਕੇ ਆਪਣੇ ਸਰਵਿਕਸ ਦੇ ਵਿੱਚ ਕੁਝ ਇਹੋ ਜਿਹੇ ਚੇਂਜਸ ਕਰ ਦਿੰਦੀ ਹੈ ਜਿਹਨੂੰ ਪ੍ਰੀ ਕੈਂਸਰਸ ਚੇਂਜਸ ਕਹਿੰਦੇ ਨੇਗੇ, ਤੇ ਉਹ ਅੱਗੇ ਜਾ ਕੇ ਕੈਂਸਰ ਕਰਦਾ। ਤੇ ਇਨਫੈਕਸ਼ਨ ਤੋਂ ਲੈ ਕੇ ਕੈਂਸਰ ਹੋਣ ਤੱਕ ਦਾ ਸਮਾਂ ਬਹੁਤ ਲੰਬਾ ਹੁੰਦਾ, 10-15 ਸਾਲ ਲੱਗ ਜਾਂਦੇ ਨੇ, ਤੇ ਉਹ 10-15 ਸਾਲ 'ਚ ਅਗਰ ਆਪਾਂ ਪ੍ਰੋਪਰ ਸਕਰੀਨਿੰਗ ਕਰ ਲਈਏ ਤੇ ਪ੍ਰੀ ਕੈਂਸਰਸ ਸਟੇਜ ਤੇ ਹੀ ਆਪਾਂ ਉਹ ਬਿਮਾਰੀ ਨੂੰ ਫੜ ਲਈਏ ਤਾਂ ਆਪਾਂ ਕੈਂਸਰ ਨੂੰ ਬਚਾ ਸਕਦੇ ਹਾਂ ਹੁਣ ਤੋਂ
1: ਜੀ। ਸੋ ਕੈਂਸਰ ਨੂੰ ਹੋਣ ਤੋਂ ਬਚਾਇਆ ਜਾ ਸਕਦਾ। ਕਹਿੰਦੇ ਹੁੰਦੇ ਆ ਕਿ ਇਲਾਜ ਨਾਲੋਂ ਪਰਹੇਜ਼ ਚੰਗਾ। ਸੋ ਪਰਹੇਜ਼ ਜਿਹੜੇ ਹੈਗੇ ਉਹ ਕਿਤੇ ਨਾ

0: ਕਰਨੇ ਬੜੇ ਜ਼ਰੂਰੀ ਹੁੰਦੇ ਹੈਗੇ ਆ। ਸੋ ਮੈਮ ਹੁਣ ਜਿਹੜਾ ਹੈਗਾ ਵਾਪਸ ਅਸੀਂ ਇਨਫਰਟੀਲਿਟੀ ਦੇ ਉੱਪਰ ਹੀ ਜਾਵਾਂਗੇ। ਤੁਸੀਂ ਕਾਰਨਾਂ ਦੀ ਗੱਲ ਕੀਤੀ ਸੀਗੀ ਕਿ ਵੱਖਰੇ ਵੱਖਰੇ ਕਾਰਨ ਹੋ ਸਕਦੇ ਹੈਗੇ ਆ ਹਰ ਇੱਕ ਕਪਲ ਦੇ ਵਿੱਚ, ਤਾਂ ਜਿਹੜੇ ਉਹ ਕਾਰਨਾਂ ਦੀ ਜੇਕਰ ਅਸੀਂ ਲਿਸਟ ਦੇਖਣੀ ਚਾਹੀਏ ਤਾਂ ਕਿਹੜੇ ਕਿਹੜੇ ਕਾਰਨ ਉਹਦੇ ਵਿੱਚ ਹੁੰਦੇ ਆ?
1: ਦੇਖੋ ਇੱਕ ਗੱਲ ਨਾ ਮੈਂ ਖੁਦ ਵੈਸੇ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਨਫਰਟੀਲਿਟੀ ਜੋ ਮੈਂ ਨੋਟਿਸ ਕੀਤਾ ਹੈ ਜਨਰਲ ਪੋਪੂਲੇਸ਼ਨ ਦੇ ਵਿੱਚ ਕਿ ਫੀਮੇਲ ਦੇ ਸਾਰੇ ਟੈਸਟ ਬਹੁਤ ਵਾਰ ਦੇਖਿਆ ਗਿਆ ਕਿ ਠੀਕ ਹੁੰਦੇ ਨੇ, ਬਟ ਫੇਰ ਵੀ ਬੱਚਾ ਨਹੀਂ ਹੋ ਰਿਹਾ ਹੁੰਦਾ, ਬਿਕੋਜ਼ ਮੇਲ ਦੇ ਟੈਸਟ ਕੋਈ ਕਰਵਾ ਕੇ ਰਾਜ਼ੀ ਨਹੀਂ ਹੈਗਾ। ਜਦਕਿ ਮੇਲ ਦਾ ਇੱਕ ਸਿੰਪਲ ਜਿਹਾ ਟੈਸਟ ਹੋਣਾ ਸੀਮਨ ਅਨਾਲਿਸਿਸ, ਬਟ ਉਹ ਮੇਲ ਈਗੋ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹਦਾ ਟੈਸਟ ਨਹੀਂ ਕਰਾਉਣਾ ਹੈਗਾ, ਬਟ ਫੀਮੇਲ ਨੂੰ ਅਨਸੈਸਰੀ ਅੰਡੇ ਬਣਨ ਦੀਆਂ ਦਵਾਈਆਂ ਦੇਈ ਜਾਣੀਆਂ ਨੇ, ਉਹਦੇ ਇੰਜੈਕਸ਼ਨਸ ਲਗਵਾਈ ਜਾਣੇ ਨੇ, ਬਟ ਜੋ ਇੱਕ ਮੇਲ ਪਾਰਟਨਰ ਹੁੰਦਾ ਉਹ

0: ਟੈਸਟ ਕੋਈ ਕਰਵਾ ਕੇ ਰਾਜੀ ਨਹੀਂ ਹੈਗਾ, ਜਦਕਿ ਮੇਲ ਦਾ ਇੱਕ ਸਿੰਪਲ ਜਿਹਾ ਟੈਸਟ ਹੋਣਾ ਸੀਮਨ ਅਨੈਲਿਸਿਸ, ਬਟ ਉਹ ਮੇਲ ਈਗੋ ਇੰਨੀ ਜ਼ਿਆਦਾ ਹੁੰਦੀ ਹੈਗੀ ਕਿ ਉਹਦਾ ਟੈਸਟ ਨਹੀਂ ਕਰਾਉਣਾ ਹੈਗਾ, ਬਟ ਫੀਮੇਲ ਨੂੰ ਅਨਨੈਸੈਸਰੀ
1: ਅਰਸੇ ਹੁੰਦੇ ਹੈਗੇ ਆ। ਉਸ ਤੋਂ ਬਾਅਦ ਟ੍ਰੀਟਮੈਂਟ ਦੀ ਗੱਲ ਆਉਂਦੀ ਹੈਗੀ ਹੈ, ਤਾਂ ਟ੍ਰੀਟਮੈਂਟ ਦੇ ਵਿੱਚ ਜਿਹੜਾ ਹੈਗਾ ਸ਼ੁਰੂਆਤੀ ਸਟੇਜ ਜਿਹੜੀ ਹੁੰਦੀ ਹੈਗੀ ਹੈ, ਤਾਂ ਉਸ ਦੇ ਵਿੱਚ ਕਿਹੜੇ ਕਿਹੜੇ ਤਰੀਕੇ ਹੁੰਦੇ ਆ ਜਿਨ੍ਹਾਂ ਦੇ ਨਾਲ ਇਨਫਰਟੀਲਿਟੀ ਨੂੰ ਖਤਮ ਕੀਤਾ ਜਾ ਸਕਦਾ?
0: ਸਭ ਤੋਂ ਪਹਿਲਾਂ ਤਾਂ ਕੌਜ਼ ਹੀ ਲੱਭਣਾ ਹੈ ਆਪਾਂ ਕਿ ਮੇਲ ਫੈਕਟਰ ਇਨਫਰਟੀਲਿਟੀ ਆ ਕਿ ਫੀਮੇਲ ਫੈਕਟਰ ਇਨਫਰਟੀਲਿਟੀ ਆ। ਫੀਮੇਲ ਦੇ ਵਿੱਚ ਬਹੁਤ ਸਾਰੇ ਕੌਜ਼ਸ ਹੋ ਸਕਦੇ ਨੇ ਕਿ ਅੰਡੇ ਬਣਨ 'ਚ ਕੋਈ ਪ੍ਰੋਬਲਮ ਆ ਰਹੀ ਆ, ਟਿਊਬਸ 'ਚ ਕੋਈ ਪ੍ਰੋਬਲਮ ਆ, ਜਾਂ ਬੱਚੇਦਾਨੀ ਦੀ ਕੋਈ ਪ੍ਰੋਬਲਮ ਆ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਪ੍ਰੋਬਲਮ ਲੱਭਣੀ ਆ, ਫਿਰ ਉਸ ਪ੍ਰੋਬਲਮ ਦੇ ਅਕੋਰਡਿੰਗ ਉਹਦਾ ਟ੍ਰੀਟਮੈਂਟ ਕਰਨਾ। ਜੇ ਮੇਲ ਦੇ ਵਿੱਚ ਕੋਈ ਪ੍ਰੋਬਲਮ ਆ ਤਾਂ ਉਹਦਾ ਟ੍ਰੀਟਮੈਂਟ ਕਰਨਾ ਆ
1: ਜੀ। ਸੋ ਜਿਹੜਾ ਹੈਗਾ ਸਮੇਂ ਦੇ ਮੁਤਾਬਿਕ ਔਰ ਜਿਹੜਾ ਹੈਗਾ ਜਿਸ ਥਾਂ ਦੇ ਉੱਪਰ ਪ੍ਰੋਬਲਮ ਹੈਗੀ ਆ ਉਹਦਾ ਹੱਲ ਲੱਭਣਾ ਸਭ ਤੋਂ ਪਹਿਲਾਂ ਬੜਾ ਜ਼ਰੂਰੀ ਹੈਗਾ। ਸੋ ਮੈਮ ਜਦੋਂ ਹੱਲ ਮਿਲ ਗਿਆ ਜਾਂ ਕਿ ਕਹਿ ਲਓ ਕਿ ਪ੍ਰੋਬਲਮ ਮਿਲ ਗਈ, ਉਸ ਤੋਂ ਬਾਅਦ ਜਦੋਂ ਉਹਨੂੰ ਟ੍ਰੀਟ ਕਰਨ ਦੀ ਵਾਰੀ ਆਉਂਦੀ ਹੈ, ਤਾਂ ਅਕਸਰ ਇਹ ਵੀ ਚੀਜ਼ ਦੇਖੀ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਮੇਲਸ ਜਿਹੜੇ ਹੈਗੇ ਉਹ ਜ਼ਿਆਦਾਤਰ ਆਪਣਾ ਟੈਸਟ ਹੀ ਨਹੀਂ ਕਰਵਾਉਣਾ ਚਾਹੁੰਦੇ ਹੁੰਦੇ, ਇਲਾਜ ਕਰਵਾਉਣਾ ਤਾਂ ਬਹੁਤ ਦੂਰ ਦੀ ਗੱਲ ਹੈਗੀ ਹੈ। ਤੁਹਾਡੇ ਕਰੀਅਰ ਦੇ ਵਿੱਚ ਜਿਹੜੇ ਇੱਦਾਂ ਦੇ ਕਿੰਨੇ ਕੇਸਿਸ ਤੁਹਾਨੂੰ ਮਿਲਦੇ ਹੈਗੇ ਆ ਜਿਸ ਦੇ ਵਿੱਚ ਕੋਪਰੇਸ਼ਨ ਮਿਲ ਰਹੀ ਹੁੰਦੀ ਹੈਗੀ ਹੈ?
0: ਬਹੁਤ ਹੀ ਘੱਟ ਕੇਸਿਸ, ਬਹੁਤ ਘੱਟ ਕੇਸਿਸ ਮਿਲਦੇ ਆ ਜਿਹਦੇ ਵਿੱਚ ਕੋਪਰੇਸ਼ਨ ਮਿਲਦੀ ਹੈਗੀ। ਮਤਲਬ ਪਤਾ ਵੀ ਹੁੰਦਾ ਹੈ ਕਿ ਮੇਲ 'ਚ ਪ੍ਰੋਬਲਮ ਹੈ, ਬਟ ਫਿਰ ਵੀ ਮਤਲਬ ਜੋ ਫੈਮਿਲੀ ਆ ਉਹ ਇੱਕ ਫੀਮੇਲ ਨੂੰ ਪ੍ਰੈਸ਼ਰਾਈਜ਼ ਕਰ ਰਹੀ ਆ ਕਿ ਤੈਨੂੰ ਬੱਚਾ ਕਿਉਂ ਨਹੀਂ ਹੋ ਰਿਹਾ, ਜਦਕਿ ਉਹਨਾਂ ਨੂੰ ਪਤਾ ਵੀ ਆ ਕਿ ਫੀਮੇਲ ਦੇ ਸਾਰੇ ਟੈਸਟ ਠੀਕ ਨੇਗੇ ਤੇ ਪ੍ਰੋਬਲਮ ਮੇਲ ਦੇ ਵਿੱਚ ਹੈ
1: ਜੀ। 0175 82 394 ਤੁਹਾਡਾ ਟਾਈਮ ਬਿਲਕੁਲ ਸ਼ੁਰੂ ਹੋ ਚੁੱਕਿਆ ਜੀ, 4:30 ਹੋ ਚੁੱਕੇ ਹੈਗੇ ਆ, ਤੇ ਤੁਸੀਂ ਆਪਣੇ ਜਿਹੜੇ ਸਵਾਲ ਹੈਗੇ ਉਹ ਲੈ ਕੇ ਪਹੁੰਚ ਸਕਦੇ ਹੋ। ਸੋ ਮੈਮ ਜਦੋਂ ਅਸੀਂ ਰੀਪ੍ਰੋਡਕਟਿਵ ਹੈਲਥ ਦੀ ਗੱਲ ਕਰਦੇ ਹੈਗੇ ਹਾਂ, ਰੀਪ੍ਰੋਡਕਟਿਵ ਹੈਲਥ ਦੇ ਵਿੱਚ ਬਹੁਤ ਸਾਰੇ ਸੈਗਮੈਂਟਸ ਆ ਜਾਂਦੇ ਹੈਗੇ ਆ। ਸੋ ਜੇਕਰ ਤੁਹਾਡੇ ਸਾਹਮਣੇ ਇੱਕ ਜਿਹੜਾ ਹੈਗਾ ਮਤਲਬ ਟੀਨੇਜ ਬੱਚਾ ਬੈਠਾ ਹੈਗਾ, ਉਹਨੂੰ ਜੇਕਰ ਅਸੀਂ ਰੀਪ੍ਰੋਡਕਟਿਵ ਹੈਲਥ ਦੀ ਡੈਫੀਨੇਸ਼ਨ ਦੱਸਣੀ ਹੋਵੇ, ਤਾਂ ਅਸੀਂ ਕਿਸ ਤਰੀਕੇ ਨਾਲ ਦੱਸਾਂਗੇ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਠੀਕ ਰੱਖ ਸਕਦੇ ਹਾਂ, ਆਪਣੀ ਜਿਹੜੀ ਰਿਪ੍ਰੋਡਕਟਿਵ ਹੈਲਥ ਹੈਗੀ ਆ ਉਹਨੂੰ ਠੀਕ ਰੱਖ ਸਕਦੇ ਹਾਂ?
0: ਸਭ ਤੋਂ ਪਹਿਲਾਂ ਤਾਂ ਲਾਈਫ ਸਟਾਈਲ, ਜਿਵੇਂ ਕਿਹਾ ਹੈ ਕਿ ਬਿਕੋਜ਼ ਅੱਜ ਕੱਲ੍ਹ ਜੋ ਲਾਈਫ ਸਟਾਈਲ ਹੈ ਜੋ ਆਪਾਂ ਟੀਨੇਜਰਸ 'ਚ ਦੇਖਦੇ ਹਾਂ, ਟੀਨੇਜਰਸ ਦੇ ਵਿੱਚ ਲਾਈਫ ਸਟਾਈਲ ਹੀ ਸਭ ਤੋਂ ਜ਼ਿਆਦਾ ਖਰਾਬ ਹੈ
1: ਜੀ।
0: ਠੀਕ ਹੈ, ਜੰਕ ਫੂਡ ਇੰਨਾ ਜ਼ਿਆਦਾ ਖਾਂਦੇ ਨੇ, ਵੇਟ ਉਹਨਾਂ ਦਾ ਪ੍ਰੋਪਰ ਨਹੀਂ ਹੈਗਾ, ਲਾਈਫ ਸਟਾਈਲ ਇੰਨਾ ਜ਼ਿਆਦਾ ਸੀਡੈਂਟਰੀ ਆ ਕਿਉਂਕਿ ਕੋਈ ਆਊਟਡੋਰ ਐਕਟੀਵਿਟੀ ਨਹੀਂ ਹੈਗੀ। ਤਾਂ ਸਭ ਤੋਂ ਪਹਿਲਾਂ ਤਾਂ ਜੋ ਮੋਸਟ ਇੰਪੋਰਟੈਂਟ ਚੀਜ਼ ਆ ਆਪਣੀ ਰੀਪ੍ਰੋਡਕਟਿਵ ਹੈਲਥ ਨੂੰ ਸਹੀ ਰੱਖਣ ਲਈ ਉਹ ਹੈਗੀ ਹੈ ਲਾਈਫ ਸਟਾਈਲ। ਤੁਹਾਡਾ ਲਾਈਫ ਸਟਾਈਲ ਵਧੀਆ ਹੋਣਾ ਚਾਹੀਦਾ, ਤੁਹਾਡੀ ਲਾਈਫ ਸਟਾਈਲ 'ਚ ਫਿਜ਼ੀਕਲ ਐਕਟੀਵਿਟੀ ਹੋਣੀ ਚਾਹੀਦੀ ਹੈ, ਮਤਲਬ ਤੁਹਾਡਾ ਸੀਡੈਂਟਰੀ ਲਾਈਫ ਸਟਾਈਲ ਨਹੀਂ ਹੋਣਾ ਚਾਹੀਦਾ
1: ਜੀ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਨਾਲ ਜਾਰੀ ਰਹੇਗਾ। ਮਿਲਦੇ ਹਾਂ ਇੱਕ ਛੋਟੇ ਜਿਹੇ ਮਿਊਜ਼ੀਕਲ ਬ੍ਰੇਕ ਤੋਂ ਬਾਅਦ, ਇਹ ਪ੍ਰੋਗਰਾਮ ਇਸੇ ਤਰੀਕੇ ਨਾਲ ਜਾਰੀ ਰਹੇਗਾ ਤੇ ਡਾਕਟਰ ਰਵਿੰਦਰ ਕੌਰ ਧਾਲੀਵਾਲ ਜੀ ਵੀ ਸਾਡੇ ਨਾਲ ਬਣੇ ਰਹਿਣਗੇ। ਤੁਸੀਂ ਆਪਣੇ ਸਵਾਲ ਜਿਹੜੇ ਹੈਗੇ ਆ ਉਹ ਪੁੱਛ ਸਕਦੇ ਹੋ 0175 82 394 ਦੇ ਉੱਪਰ।

0: अच्छा अच्छा ठीक है, जीवन वाले फोन कर। ओके ओके ओके
1: जी, प्रोग्राम चल रहा हैगा जी रेडियो ओपीडी ते। रेडियो ओपीडी दे विच साडे नाल जुड़े हुए ने डॉक्टर रविंदर कौर धालीवाल, ते अज साडियां गल्लां बातां हुण तक होईयां जी औरतां च बच्चेदानी दे मुंह दे कैंसर ते टीकाकरण बारे, ते नाल ही जिहड़ा हैगा असीं थोड़ियां थोड़ियां बाकी जिहड़ी साडी प्रजनन कह सकदे आं आपां सेहत हुंदी है उस बारे वी गल्लां बातां कीतीआं। सो मैम हुण असीं थोड़ी जी प्रैगनेंसी बारे गल्लां बातां करांगे। प्री कंसैप्ट जिहड़ा हैगा, कंसैप्शनल काउंसलिंग एक टर्म सानूं नवीं सुनन नूं मिली हैगी है, सो ये बेसिकली हुंदी की है?
0: बेसिकली जदों भी कोई कपल प्रैगनेंसी करन दा प्लान करदा है, ते उस तो पहला वो अपने डॉक्टर कोल जाके सलाह लैंदा आ, अपने कुछ रूटीन टेस्ट करवाउंदा आ, कुछ डॉक्टर उनू मेडिसिन प्रिस्क्राइब करदे ने, तां उनू प्रीकनसैप्शनल काउंसलिंग कहंदे ने
1: जी। और ये जरूरी क्यों है मैम?
0: अजकल जो प्रैगनेंसीज ने, बेसिकली आपां देखदे आं कि व्याह लेट हो रहे ने, ते प्रैगनेंसीज भी लेटर एजेस च हो रहियां नेगियां, मतलब 30 साल तो बाद प्रैगनेंसीज अजकल बहुत कॉमन हो गईयां ने
1: जी।
0: ते जदों भी मतलब ओल्डर एज च प्रैगनेंसी कोई भी फीमेल कंसीव करदी आ, तां उहदे विच बच्चे च जमांदरू नुकसान दा रिस्क इनक्रीज हो जांदा आ, ते उह जिहड़े नुक्स ने उहनां तों प्रिवेंट कीता जावे, इस लई प्रीकनसैप्शनल काउंसलिंग जरूरी आ
1: जी। और जदों जिहड़ी हैगी है प्रैगनेंसी हो जांदी है, उस तों बाद भी बहुत सारियां सावधानियां असीं रखणियां हुंदियां, क्योंकि जिवें तुसीं हुणे कहा कि जिहड़ा हैगा बहुत लेट मैरिजेस हो रहियां हैगियां, सो उस चक्कर दे विच बहुत सारे रिस्क भी हुंदे हैगे आ, सो रिस्की प्रैगनेंसीज भी हुंदियां हैगियां, सो उस बारे भी जरूर गल करांगे। पर उस तों पहलां जिहड़ा एक बड़ी कॉमन जी टर्म हैगी आ, फॉलिक एसिड देना है ना, सो फॉलिक एसिड बेसिकली हुंदा कि और प्रैगनेंसी दे विच क्यों जरूरी हो जांदा?
0: बेसिकली फॉलिक एसिड प्रैगनेंसी च नहीं, प्रैगनेंसी तो पहला ही, जिवें हुण आपां प्रीकनसैप्शनल काउंसलिंग की गल की है, तो फॉलिक एसिड आपां आइडियली प्रैगनेंसी मतलब कंसीव करन तो 3 महीने पहला ही स्टार्ट कर दिंदे आ। इह बच्चे की न्यूरल ट्यूब डिवेलपमेंट मतलब बच्चे के ब्रेन ते रीढ़ की हड्डी की डिवेलपमेंट लई जरूरी हुंदा आ
1: जी।
0: ते न्यूरल ट्यूब डिफेक्ट्स काफ़ी ज़्यादा कॉमन होंदे ने जदों लेटर एजिस च प्रैगनेंसीज हुंदियां ने, तां उहनां नूं प्रिवेंट करन लई आपां फॉलिक एसिड दिंदे आ
1: जी। सो जिहड़ियां दिक्कतां असीं अक्सर पुराने समें दे विच देखदे हुंदे सी कि बहुत सारे बच्चे जिहड़े हैगे आ जमांदरू डिफेक्ट्स दे नाल पैदा हुंदे सी, उहनां सारयां नूं जिहड़ा हैगा ठीक करन वास्ते जां इह कह लो कि उहनां तों बचाउण वास्ते जिहड़ियां इह चीज़ां बड़ियां जरूरी हुंदियां। सो मैम हुण जदों असीं प्रैगनेंसी ते आउने हैगे आ, तां बहुत सारे मिथ्स वी हुंदे आ और बहुत सारियां सावधानियां वी हुंदियां। पहली गल तां सावधानियां किस तरीके दियां इक प्रैगनेंट वूमन नूं रखणियां चाहीदियां तां कि जिहड़ा उह इक सेहतमंद बच्चे नूं जन्म दे सके?
0: सब तो पहला तो जो प्रैगनेंसी दे विच अपनिया अपने डॉक्टर नू रेगुलरली विजिट करने है तुसी, मतलब ये नहीं सोचना कि प्रैगनेंसी तो एक नॉर्मल जी चीज़ है कि होगी बच्चा हो जूगा आराम नाल डॉक्टर को जावांगे, तो इदा बिल्कुल भी नहीं करना। जिदा ही थोड़ा प्रैगनेंसी टेस्ट पॉजिटिव आंदा है तो तुसी नाल दी नाल अपने गायनेकोलॉजिस्ट को जाना है, तो रेगुलरली उनू विजिट करते रहना, कोई भी प्रॉब्लम हुंदी आ इंटरनेट पर सर्च नहीं करना, अपने डॉक्टर नू जाके पुछनी आ
1: जी। सो जिहड़ा हैगा कहिंदे हुंदे आ कि अपने आप डॉक्टर ना बनो, ते जिहड़ा असल च डॉक्टर हैगा उहदे तों सलाह लो ते उहदे नाल ही गल करो। सो मैम एक ना बड़ी आम धारणा भी हैगी आ और आम समस्या भी हैगी है, कि जिहड़ियां साडे घरां दे विच दादियां नानियां हुंदियां हैगियां उह अक्सर कह दिंदियां कि साडे समें दे विच तां ऐ हुंदा सी, जां मतलब अज कल दियां जिहड़ियां कुड़ियां हैगियां बहुत ज़्यादा सोहल हो चुकियां, बहुत ज़्यादा कोमल हो चुकियां हैगियां, इहनां नूं तां माड़ा जिहा दर्द भी बर्दाश्त नहीं हुंदा। सो इह मतलब जिहड़ा इह असीं जनरेशन गैप दा नाम बेसिकली की वाकई यह फर्क सी भी पुरानियां जिहड़ियां बीबियां भैणां सीगियां उह बहुत ज्यादा जिहड़ियां अंदरों भी ते शरीरक पक्षों भी कमजोर नहीं सी हुंदियां बल्कि ठीक हुंदियां सीगियां, ते उह बच्चे नूं बिना जिहड़ा हैगा मतलब किसी हैल्प दे या कई वारी दाई दी हैल्प दे नाल उह जन्म दे दिंदियां सी, ते अजकल दियां कुड़ियां च उह कमजोरी हैगी है।
0: देखो दाई दी हैल्प नाल जो जन्म दिंदियां सीगियां ओह उदों भी ठीक नहीं सी, ओह हुण भी ठीक नहीं हैगा, ओह जिदां ने भी दाई दी हैल्प नाल जन्म दित्ते हुंदे आ हुण ओह 60-70 ईयर्स दियां हैगियां ने, ते हुण ओह साडे को अपनियां प्रॉब्लम्स लैके आंदियां ने, उहनां दी बच्चेदानी बाहर आउण लग जांदी आ, उहनां दा पेशाब विच निकलण लग जांदा, उहनां नूं बहुत सारियां प्रॉब्लम्स ओह दाई दियां डिलीवरियां करके हुण हो रहियां नेगियां, तां ओह कदे वी सही नहीं सी, ओह उदों भी सही नहीं सी, ओह हुण भी सही नहीं हैगा
1: जी। सो मैम एक होर चीज़ जिहड़ी साडे समाज दे विच साडे नाल नाल तुरदी हैगी है कि जिस समय दे उपर डिलीवरी हुंदी हैगी है तां कई वार ना एक जिहड़ा बैक दे विच इक टीका लगदा है ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਉਹ ਸੌਖਿਆਂ ਕਰਨ ਵਾਸਤੇ ਲਾਇਆ ਜਾਂਦਾ ਹੈ, ਪਰ ਉਸ ਟੀਕੇ ਦਾ ਜਿਹੜਾ ਸਾਈਡ ਇਫੈਕਟ ਅਸੀਂ ਇਹ ਮੰਨਦੇ ਹਾਂ ਕਿ ਸਾਰੀ ਜ਼ਿੰਦਗੀ ਉਸ ਤੋਂ ਬਾਅਦ ਜਿਹੜੀ ਸਾਡੀ ਬੈਕ ਪੇਨ ਹੁੰਦੀ ਹੈਗੀ ਹੈ, ਤਾਂ ਕੀ ਇਹ ਵਾਕਈ ਸਹੀ ਹੈ, ਇੱਦਾਂ ਹੀ ਹੁੰਦਾ, ਜਾਂ ਫਿਰ ਇਹ ਸਿਰਫ ਇੱਕ ਮਿੱਥ ਹੈ?
0: ਨਹੀਂ, ਇਹ ਸਿਰਫ ਇੱਕ ਮਿੱਥ ਹੈ। ਉਹ ਜੋ ਸੂਈ ਲੱਗਦੀ ਹੈ ਉਹ ਬਹੁਤ ਹੀ ਜ਼ਿਆਦਾ ਪਤਲੀ ਸੂਈ ਹੁੰਦੀ ਆ, ਉਹਦੇ ਕਰਕੇ ਕਦੇ ਵੀ ਬੈਕ ਪੇਨ ਨਹੀਂ ਹੁੰਦਾ। ਦੇਖੋ, ਬੈਕ ਪੇਨ ਦੇ ਹੋਰ ਬਹੁਤ ਸਾਰੇ ਕਾਜ਼ੇਜ਼ ਆ। ਸਭ ਤੋਂ ਵੱਡਾ ਕਾਜ਼ ਹੈ ਕਿ ਪੋਸਟ ਪਾਰਟਮ ਪੀਰੀਅਡ ਦੇ ਵਿੱਚ ਜੋ ਆਪਣੀਆਂ ਇੰਡੀਅਨ ਫੀਮੇਲਸ ਨੇ ਉਹ ਬਹੁਤ ਜ਼ਿਆਦਾ ਇਗਨੋਰਡ ਹੁੰਦੀਆਂ ਨੇ। 6 ਮਹੀਨੇ ਤੱਕ ਉਹਨਾਂ ਨੇ ਆਇਰਨ ਕੈਲਸ਼ੀਅਮ ਖਾਣੀ ਹੁੰਦੀ ਆ, ਬਟ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪ੍ਰੈਗਨੈਂਟ ਫੀਮੇਲ ਆਪਣੀ ਡਿਲੀਵਰੀ ਤੋਂ ਬਾਅਦ,
1: ਜੀ
0: ਮਤਲਬ ਪੋਸਟ ਪਾਰਟਮ ਪੀਰੀਅਡ 'ਚ 6 ਮਹੀਨੇ ਤੱਕ ਆਪਣੇ ਸਪਲੀਮੈਂਟਸ ਲੈਂਦੀ ਆ। ਮੈਂ ਤਾਂ ਨਹੀਂ ਦੇਖੀ ਕੋਈ ਵੀ।
1: ਜੀ, ਸੋ ਪੋਸਟਪਾਰਟਮ ਤੁਸੀਂ ਗੱਲ ਕੀਤੀ ਕਿ ਪ੍ਰੈਗਨੈਂਸੀ ਤੋਂ ਬਾਅਦ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ, ਉਹਨਾਂ 'ਚੋਂ ਇੱਕ ਪੋਸਟਪਾਰਟਮ ਡਿਪਰੈਸ਼ਨ ਵੀ ਹੁੰਦਾ ਹੈਗਾ, ਜਿਹਨੂੰ ਮਤਲਬ ਅਸੀਂ ਮੰਨਦੇ ਨਹੀਂ ਕੁਛ ਕਿ, ਤਾਂ ਬੇਸਿਕਲੀ ਉਹ ਹੁੰਦਾ ਕੀ ਹੈ ਔਰ ਉਹਦਾ ਇਫੈਕਟ ਕੀ ਹੁੰਦਾ ਹੈ, ਕਿਉਂਕਿ ਇਹ ਕਈ ਵਾਰ ਪੂਰੀ ਦੀ ਪੂਰੀ ਜ਼ਿੰਦਗੀ ਖਰਾਬ ਕਰ ਦਿੰਦਾ ਹੈ।
0: ਹਾਂ, ਨਹੀਂ, ਪੋਸਟਪਾਰਟਮ ਡਿਪਰੈਸ਼ਨ ਬਿਲਕੁਲ ਇੱਕ ਬਿਮਾਰੀ ਹੈਗੀ ਹੈ। ਉਹਦੇ ਵਿੱਚ ਮਦਰ ਪੋਸਟਪਾਰਟਮ ਲਈ ਡਿਪਰੈਸ਼ਨ 'ਚ ਚਲੀ ਜਾਂਦੀ ਹੈਗੀ, ਆਪਣੇ ਬੱਚੇ ਨੂੰ ਵੀ ਮਤਲਬ ਉਹ ਦੁੱਧ ਵੀ ਨਹੀਂ ਪਿਲਾਉਂਦੀ ਹੈਗੀ, ਆਪਣੇ ਬੱਚੇ ਨੂੰ ਪਛਾਣਦੀ ਵੀ ਨਹੀਂ ਹੈਗੀ, ਪਿਆਰ ਵੀ ਨਹੀਂ ਕਰਦੀ ਹੈਗੀ। ਮਤਲਬ ਇਹ ਇੱਕ ਇਗਨੋਰ ਕਰਨ ਵਾਲੀ ਚੀਜ਼ ਨਹੀਂ ਹੈਗੀ, ਇਹ ਅੱਗੇ ਜਾ ਕੇ ਉਹ ਪੂਰੀ ਲਾਈਫ ਟਾਈਮ ਲਈ ਡਿਪਰੈਸ਼ਨ 'ਚ ਵੀ ਚਲੀ ਜਾਂਦੀਆਂ ਨੇ ਕਾਫੀ ਫੀਮੇਲਸ।
1: ਜੀ, ਸੋ ਇਸ ਸਮੇਂ ਦੇ ਉੱਪਰ ਜਿਹੜੀ ਇੱਕ ਔਰਤ ਹੁੰਦੀ ਹੈ ਉਹਨੂੰ ਜ਼ਰੂਰਤ ਹੁੰਦੀ ਹੈ ਆਪਣੇ ਸਾਥੀ ਦੀ, ਆਪਣੇ ਪਰਿਵਾਰ ਦੀ ਸਪੋਰਟ ਦੀ, ਅਤੇ ਕਈ ਵਾਰੀ ਅਸੀਂ ਉਹਨੂੰ ਉਹ ਸਪੋਰਟ ਦੇਣ ਦੇ ਵਿੱਚ ਨਾਕਾਮਯਾਬ ਰਹਿ ਜਾਂਦੇ ਹਾਂ, ਅਤੇ ਇਸ ਦਾ ਅਸਰ ਜਿਹੜਾ ਹੁੰਦਾ ਉਸ ਔਰਤ ਦੀ ਪੂਰੀ ਜ਼ਿੰਦਗੀ ਦੇ ਉੱਪਰ ਪੈਂਦਾ ਹੈ। ਇੱਕ ਔਰਤ ਨੇ ਤੁਹਾਡੇ ਪਰਿਵਾਰ ਦੇ ਲਈ, ਤੁਹਾਡੇ ਵੰਸ਼ ਨੂੰ ਅੱਗੇ ਵਧਾਉਣ ਵਾਸਤੇ ਆਪਣੀ ਜ਼ਿੰਦਗੀ ਦਾਅ ਤੇ ਲਾਤੀ, ਅਤੇ ਤੁਸੀਂ ਜਿਹੜਾ ਹੈਗਾ ਆਪਣੀ ਜ਼ਿੰਦਗੀ ਦੇ ਕੁਛ ਕੁ ਸਮੇਂ ਲਈ ਉਹਨੂੰ ਜਿਹੜਾ ਹੈਗਾ ਸੰਭਾਲਣਾ ਹੈਗਾ, ਅਤੇ ਆਪਣੀ ਜ਼ਿੰਦਗੀ ਨੂੰ ਬਣਾਉਣਾ ਹੈਗਾ, ਅਤੇ ਉਸ ਇਨਸਾਨ ਦੀ ਜ਼ਿੰਦਗੀ ਨੂੰ ਵੀ ਸੰਭਾਲਣਾ ਹੈਗਾ। ਸੋ 0175-382-394 ਨੰਬਰ ਤੁਸੀਂ ਡਾਇਲ ਕਰ ਸਕਦੇ ਹੋ ਔਰ ਆਪਣੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਹੈਗਾ ਉਹ ਡਾਕਟਰ ਰਵਿੰਦਰ ਕੌਰ ਧਾਲੀਵਾਲ ਕੋਲੋਂ ਲੈ ਸਕਦੇ ਹੋ, ਜੋ ਕਿ ਬਤੌਰ ਗਾਇਨਾਕੋਲੋਜਿਸਟ ਪਿਛਲੇ 2 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਮੈਮ, ਜਦੋਂ ਓਪੀਡੀ ਦੀ ਗੱਲ ਕਰਦੇ ਹੈਗੇ ਹਾਂ, ਤਾਂ ਕਿਸ ਤਰੀਕੇ ਦੀਆਂ ਸਮੱਸਿਆਵਾਂ ਪ੍ਰੈਗਨੈਂਟ ਫੀਮੇਲਸ ਜਿਹੜੀਆਂ ਤੁਹਾਡੇ ਕੋਲ ਲੈ ਕੇ ਆਉਂਦੀਆਂ ਹੈਗੀਆਂ?
0: ਸਭ ਤੋਂ ਪਹਿਲਾਂ ਤਾਂ ਪਹਿਲੇ 3 ਮਹੀਨਿਆਂ 'ਚ ਨੌਜ਼ੀਆ ਵੋਮਿਟਿੰਗ, ਮਤਲਬ ਬਹੁਤ ਜ਼ਿਆਦਾ ਉਲਟੀਆਂ ਉਹਨਾਂ ਨੂੰ ਲੱਗਦੀਆਂ ਨੇਗੀਆਂ, ਜੋ ਕਿ ਕਾਫੀ ਹੱਦ ਤੱਕ ਨੋਰਮਲ ਹੁੰਦੀਆਂ ਨੇ, ਬਟ ਅਗਰ ਬਹੁਤ ਹੀ ਜ਼ਿਆਦਾ ਹੋ ਰਹੀਆਂ ਨੇ, ਤੁਹਾਡਾ ਨੋਰਮਲ ਰੂਟੀਨ ਖਰਾਬ ਹੋ ਰਿਹਾ ਗਾ, ਮਤਲਬ 5 ਤੋਂ ਵੱਧ ਵਾਰ ਤੁਸੀਂ ਉਲਟੀਆਂ ਹੀ ਕਰੀ ਜਾ ਰਹੇ ਹੋ, ਤਾਂ ਇਹ ਚੀਜ਼ ਇਗਨੋਰ ਕਰਨ ਵਾਲੀ ਨਹੀਂ ਹੈਗੀ। ਤਾਂ ਤੁਸੀਂ ਨਾਲ ਦੀ ਨਾਲ ਆਪਣੇ ਗਾਇਨੋਕੋਲੋਜਿਸਟ ਨੂੰ ਵਿਜ਼ਿਟ ਕਰਨਾ, ਉਹ ਤੋਂ ਪ੍ਰੋਪਰ ਟ੍ਰੀਟਮੈਂਟ ਲੈਣਾ ਆ।
1: ਤੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਸਟਾਰਟਿੰਗ ਪੀਰੀਅਡ ਦੇ ਵਿੱਚ, ਮਤਲਬ ਜਦੋਂ ਪ੍ਰੈਗਨੈਂਸੀ ਦੀ ਸ਼ੁਰੂਆਤ ਹੁੰਦੀ ਹੈਗੀ ਹੈ, ਤਾਂ ਜਿਹੜਾ ਕਿਹਾ ਜਾਂਦਾ ਹੈ ਕਿ ਜਿਹੜੀਆਂ ਬੀਬੀਆਂ ਦਾ ਨੱਕ ਬੜਾ ਤੇਜ਼ ਹੋ ਜਾਂਦਾ ਹੈਗਾ, ਉਹਨਾਂ ਨੂੰ ਮਾੜੀ ਮਾੜੀ ਚੀਜ਼ ਤੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ, ਤਾਂ ਇਹਦੇ ਪਿੱਛੇ ਕੀ ਕਾਰਨ ਹੁੰਦਾ ਮੈਮ?
0: ਬਿਲਕੁਲ, ਇਹ ਪ੍ਰੈਗਨੈਂਸੀ 'ਚ ਹਾਰਮੋਨਲ ਚੇਂਜਸ ਕਰਕੇ ਹੀ ਹੁੰਦਾ ਹੈ ਕਿ ਉਹਨਾਂ ਨੂੰ ਮਤਲਬ ਹਰ ਚੀਜ਼, ਕੋਈ ਪਰਟੀਕੁਲਰ ਚੀਜ਼ ਹੁੰਦੀ ਹੈ, ਜਿਵੇਂ ਕਿਸੇ ਨੂੰ ਦਹੀਂ ਤੋਂ ਰਿਪਲਸ਼ਨ ਹੋ ਜਾਂਦੀ ਹੈ ਬਿਲਕੁਲ, ਕਿ ਉਹ ਤੋਂ ਦੇਖੀ ਵੀ ਨਹੀਂ ਜਾਂਦੀ ਹੈਗੀ, ਜਾਂ ਕੁਛ ਕੁਛ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਉਹਨਾਂ ਨੂੰ ਨੌਜ਼ੀਆ ਹੋਣ ਲੱਗ ਜਾਂਦਾ, ਵੋਮਿਟਿੰਗ ਹੋਣ ਲੱਗ ਜਾਂਦੀ ਹੈ, ਇਹ ਬਿਲਕੁਲ ਹੀ ਨੋਰਮਲ ਚੀਜ਼ ਹੈ।
1: ਜੀ, ਸੋ ਮੈਮ, ਅਗਲੇ ਜਿਹੜਾ ਟ੍ਰਾਈਮੈਸਟਰ ਹੁੰਦਾ, ਯਾਨੀ ਕਿ ਅਗਲੇ 3 ਮਹੀਨੇ ਹੁੰਦੇ ਆ, ਅਤੇ ਲਾਸਟ ਵਾਲੇ ਜਿਹੜੇ 3 ਮਹੀਨੇ ਹੁੰਦੇ ਹੈਗੇ, 9 ਮਹੀਨੇ ਦਾ ਪੂਰਾ ਪੀਰੀਅਡ ਹੁੰਦਾ, ਸੋ ਉਸ ਸਮੇਂ 'ਤੇ ਕਿਸ ਕਿਸ ਤਰੀਕੇ ਦੇ ਚੈਲੰਜਸ ਆਉਂਦੇ ਆ?
0: ਦੇਖੋ, ਜੋ ਫਸਟ 3 ਮੰਥਸ ਹੈਗੇ ਨੇ, ਉਸ 'ਚ ਤਾਂ ਸਭ ਤੋਂ ਵੱਡਾ ਚੈਲੰਜ ਨੋਜ਼ੀਆ ਵੋਮਿਟਿੰਗ ਹੀ ਹੁੰਦਾ ਆ। ਤੇ ਜੋ ਹੋਰ ਤੁਸੀਂ ਇੱਕ ਚੀਜ਼ ਧਿਆਨ ਰੱਖਣੀ ਆ ਕਿ ਆਪਣੀ ਫੋਲਿਕ ਐਸਿਡ ਰੋਜ਼ ਲੈਣੀ ਆ, ਫੋਲਿਕ ਐਸਿਡ ਦੀ ਟੈਬਲੇਟ, ਤੇ ਇੱਕ 3rd month ਤੇ ਤੁਹਾਡਾ ਇੱਕ ਸਕੈਨ ਹੁੰਦਾ ਹੈ ਜਿਹਨੂੰ NTNB ਸਕੈਨ ਕਹਿੰਦੇ ਨੇ, ਜਿਹਦੇ ਵਿੱਚ ਬੱਚੇ ਦੀ ਨੱਕ ਦੀ ਹੱਡੀ ਤੇ ਰੀੜ ਦੀ ਹੱਡੀ ਆਪਾਂ ਦੇਖਦੇ ਹਾਂ, ਉਹ ਸਕੈਨ ਤੁਸੀਂ ਬਿਲਕੁਲ ਕਰਵਾਉਣਾ ਆ, ਉਹ ਬਿਲਕੁਲ ਮਿਸ ਨਹੀਂ ਕਰਨਾ। ਉਹ ਤੋਂ ਆਪਾਂ ਨੂੰ ਕਾਫੀ ਸਾਰੇ ਜਮਾਂਦਰੂ ਨੁਕਸਾਂ ਬਾਰੇ ਪਤਾ ਲੱਗਦਾ ਹੈ। ਤੇ ਜੋ ਵਿੱਚ ਵਾਲੇ 3 ਮਹੀਨੇ ਹੁੰਦੇ ਨੇ ਤੇ ਲਾਸਟ ਵਾਲੇ 3 ਮਹੀਨੇ ਹੁੰਦੇ ਨੇ, ਉਦੋਂ ਤੁਸੀਂ ਆਪਣੀ ਆਇਰਨ, ਕੈਲਸ਼ੀਅਮ ਤੇ ਪ੍ਰੋਟੀਨ ਪਾਊਡਰ ਇਹ ਸ਼ੁਰੂ ਕਰਨੀ ਹੈ।
1: ਜੀ,
0: ਤੇ ਜੋ ਆਇਰਨ ਤੇ ਕੈਲਸ਼ੀਅਮ ਦੀ ਟੈਬਲੇਟ ਆ ਉਹ ਕਦੇ ਵੀ ਇਕੱਠੇ ਨਹੀਂ ਲੈਣੀ ਹੈਗੀ, ਤੇ ਆਇਰਨ ਦੀ ਟੈਬਲੇਟ ਕਦੇ ਖਾਣੇ ਨਾਲ ਨਹੀਂ ਲੈਣੀ, ਮਤਲਬ ਖਾਣੇ ਤੋਂ ਘੱਟੋ ਘੱਟ ਘੰਟਾ 1.5 ਘੰਟੇ ਦਾ ਗੈਪ ਹੋਣਾ ਚਾਹੀਦਾ ਆਇਰਨ ਦੀ ਟੈਬਲੇਟ ਲੈਣ ਤੇ।
1: ਜੀ, ਸੋ ਮੈਮ, ਕਈ ਵਾਰ ਕੀ ਹੁੰਦਾ ਹੈ ਕਿ ਜਿਹੜੀ ਪ੍ਰੈਗਨੈਂਸੀ ਹੁੰਦੀ ਹੈ ਉਹ ਹਾਈ ਰਿਸਕ 'ਤੇ ਹੁੰਦੀ ਹੈ, ਅਤੇ ਜਿਹੜੇ ਡਾਕਟਰਸ ਵੀ ਕਈ ਵਾਰੀ ਪ੍ਰਿਸਕ੍ਰਾਈਬ ਕਰ ਦਿੰਦੇ ਆ ਕਿ ਜੀ ਤੁਸੀਂ ਜਮਾਂ ਹੀ ਬੈੱਡ ਰੈਸਟ 'ਤੇ ਹੋ ਜਾਓ, ਤਾਂ ਕਈ ਵਾਰ ਤਾਂ ਕਰਦੇ ਆ, ਅਤੇ ਕਈ ਵਾਰੀ ਜਿਹੜੀਆਂ ਸਾਡੀਆਂ ਭੈਣਾਂ ਹੈਗੀਆਂ ਉਹ ਆਪਣੇ ਆਪ ਹੀ ਇਸ ਚੀਜ਼ ਨੂੰ ਕੰਸੀਡਰ ਕਰ ਲੈਂਦੀਆਂ ਹੈਗੀਆਂ। ਸੋ ਪਰ ਇਹਦੇ 'ਚ ਉਲਟ ਉੱਥੇ ਫਿਰ ਚੈਲੰਜ ਆ ਜਾਂਦਾ ਹੈਗਾ ਜਨਰੇਸ਼ਨ ਗੈਪ, ਤਾਂ ਜਿਹੜੀਆਂ ਸਾਡੀਆਂ ਦਾਦੀਆਂ ਮਾਵਾਂ ਉਹ ਕਹਿੰਦੀਆਂ ਹੁੰਦੀਆਂ ਕਿ ਜੀ ਨਹੀਂ, ਜਿੰਨਾ ਤੁਸੀਂ ਕੰਮ ਕਰੋਗੇ ਉਨਾ ਜਿਹੜਾ ਬੱਚਾ ਹੈਗਾ ਉਹ ਸੌਖਾ ਡਿਲੀਵਰ ਹੋ ਜਾਊਗਾ, ਤਾਂ ਇਹਨਾਂ ਦੋਨਾਂ 'ਚ ਕੀ ਫਰਕ ਹੈ? ਮਤਲਬ ਸਾਡੀਆਂ ਜਿਹੜੀਆਂ ਪੁਰਾਣੀਆਂ ਬੀਬੀਆਂ ਭੈਣਾਂ ਉਹ ਸਹੀ ਹੈ ਜਾਂ ਫਿਰ ਕਿਤੇ ਨਾ ਕਿਤੇ ਅੱਜ ਦੀ ਜਨਰੇਸ਼ਨ ਸਹੀ ਹੈ?
0: ਨਹੀਂ, ਇਹਦੇ ਵਿੱਚ ਦੋਨੋਂ ਹੀ ਸਹੀ ਨੇ। ਬੇਸਿਕਲੀ ਜੋ ਨੋਰਮਲ ਪ੍ਰੈਗਨੈਂਸੀ ਆ ਉਹਦੇ ਵਿੱਚ ਕੋਈ ਵੀ ਬੈੱਡ ਰੈਸਟ ਦੀ ਲੋੜ ਨਹੀਂ। ਅਗਰ ਤੁਹਾਡੀ ਪ੍ਰੈਗਨੈਂਸੀ ਬਿਲਕੁਲ ਨੋਰਮਲ ਆ, ਤੁਹਾਡੀ ਆਲ ਉੱਪਰ ਹੈ, ਕੋਈ ਦਿੱਕਤ ਨਹੀਂ, ਤੁਹਾਨੂੰ ਕਦੇ ਬਲੀਡਿੰਗ ਨਹੀਂ ਹੋਈ, ਕਦੇ ਸਪੋਟਿੰਗ ਨਹੀਂ ਹੋਈ, ਤਾਂ ਤੁਸੀਂ ਨੋਰਮਲ ਆਪਣੀ ਪ੍ਰੈਗਨੈਂਸੀ 'ਚ ਕੰਮ ਕਰ ਸਕਦੇ ਹੋ, ਐਂਡ ਤੱਕ ਵੀ ਕੰਮ ਕਰ ਸਕਦੇ ਹੋ, ਐਕਸਰਸਾਈਜ਼ ਵੀ ਕਰ ਸਕਦੇ ਹੋ। ਬਟ ਅਗਰ ਕੋਈ ਇਹੋ ਜਿਹੀ ਕੰਪਲੀਕੇਸ਼ਨ ਆ ਤੁਹਾਨੂੰ ਪ੍ਰੈਗਨੈਂਸੀ 'ਚ, ਜਿਵੇਂ ਕਿ ਤੁਹਾਨੂੰ ਬਲੀਡਿੰਗ ਹੋਣ ਲੱਗ ਗਈ ਵਿੱਚ, ਕਦੇ ਸਪੋਟਿੰਗ ਹੋਣ ਲੱਗ ਗਈ, ਜਾਂ ਤੁਹਾਡੀ ਆਲ ਥੱਲੇ ਆ, ਤਾਂ ਤੁਸੀਂ ਬੈੱਡ ਰੈਸਟ ਕਰਨੀ ਆ। ਤੇ ਆਪਣੀਆਂ ਜੋ ਬੀਬੀਆਂ ਸੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਆਲ ਥੱਲੇ ਹੁੰਦੀ ਆ, ਉਹ ਵੀ ਕੋਈ ਦਿੱਕਤ ਆ, ਤਾਂ ਉਹ ਆਪਣੇ ਐਕਸਪੀਰੀਅੰਸ ਨਾਲ ਕਹਿੰਦੀਆਂ ਨੇ ਕਿ ਤੁਸੀਂ ਬੈੱਡ ਰੈਸਟ ਨਹੀਂ ਕਰਨੀ।
1: ਜੀ, ਸੋ ਗੱਲ ਇੱਥੇ ਮੈਂ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਹਾਂ ਕਿ ਹਰ ਇੱਕ ਇਨਸਾਨ ਨੂੰ ਆਪਣਾ ਜ਼ਮਾਨਾ ਪਿਆਰਾ ਲੱਗਦਾ ਹੁੰਦਾ, ਔਰ ਦੂਜੀ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਤੁਹਾਡੇ ਜ਼ਮਾਨੇ 'ਚ ਗੱਲਾਂ ਹੋਰ ਸੀ, ਅੱਜ ਦੇ ਜ਼ਮਾਨੇ 'ਚ ਚੈਲੰਜਸ ਹੋਰ ਹੈ, ਗੱਲਾਂ ਵੀ ਹੋਰ ਹੈ। ਸੋ ਇਸ ਕਰਕੇ ਤੁਸੀਂ ਥੋੜ੍ਹਾ ਜਿਹਾ ਆਪਣੇ ਬੱਚਿਆਂ ਨੂੰ ਸਮਝੋ, ਅਤੇ ਬੱਚਿਆਂ ਨੂੰ ਜ਼ਰੂਰਤ ਹੈ ਥੋੜ੍ਹਾ ਜਿਹਾ ਆਪਣੇ ਜਿਹੜੇ ਪੇਰੈਂਟਸ ਹੈਗੇ ਉਹਨਾਂ ਨੂੰ ਸਮਝਣ ਦੀ, ਅਤੇ ਨਾਲ ਸਮਝਾਉਣ ਦੀ ਵੀ। ਅਤੇ ਆਕਾਸ਼ਵਾਣੀ ਜਿਹੜਾ FM ਪਟਿਆਲਾ ਹੈਗਾ, ਉਹ ਇਸ ਦੀ ਪੂਰੀ ਪੂਰੀ ਕੋਸ਼ਿਸ਼ ਕਰਦਾ ਹੈਗਾ ਕਿ ਸਾਰੀਆਂ ਜਨਰੇਸ਼ਨਸ ਨੂੰ ਇਕੱਠੇ ਲੈ ਕੇ ਤੁਰਿਆ ਜਾਵੇ, ਇੱਕੋ ਜਿਹੜਾ ਹੈਗਾ ਲੜੀ ਦੇ ਵਿੱਚ ਅਸੀਂ ਪਰੋ ਕੇ ਉਹਨਾਂ ਨੂੰ ਚੱਲੀਏ। ਸੋ ਮੈਮ, ਇੱਕ ਚੀਜ਼ ਹੋਰ ਹੁੰਦੀ ਹੈ ਕਿ ਜਦੋਂ ਪ੍ਰੈਗਨੈਂਸੀ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਡਿਲੀਵਰੀ ਹੋ ਜਾਵੇ ਬੱਚੇ ਦੀ, ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਪੰਜੀਰੀਆਂ ਖਵਾਈਆਂ ਜਾਂਦੀਆਂ ਹੈਗੀਆਂ। ਸੋ ਉਹ ਕਈ ਵਾਰ ਇੰਨੀਆਂ ਜ਼ਿਆਦਾ ਖਾਧੀਆਂ ਜਾਂਦੀਆਂ ਕਿ ਫੈਟ ਜਿਹੜੀ ਹੈਗੀ ਉਹ ਆ ਜਾਂਦੀ ਹੈ, ਤਾਂ ਉਸ ਤੋਂ ਬਾਅਦ ਜੇ ਨਹੀਂ ਵੀ ਖਾਧੀਆਂ ਜਾਂਦੀਆਂ ਤਾਂ ਫੈਟ ਵੈਸੇ ਵੀ ਆ ਜਾਂਦੀ ਹੈਗੀ ਹੈ। ਸੋ ਉਹਨੂੰ ਵਾਪਸ ਆਪਣੇ ਆਪ ਨੂੰ ਜਿਹੜਾ ਹੈਗਾ ਮੇਨਟੇਨ ਕਰਨ ਵਾਸਤੇ ਜਿਹੜੀਆਂ ਸਾਡੀਆਂ ਬੀਬੀਆਂ ਹੈਗੀਆਂ ਉਹ ਕੀ ਕਰ ਸਕਦੀਆਂ?
0: ਉਹ ਕੁਛ ਕਰਦੀਆਂ ਹੀ ਨਹੀਂ ਹੈਗੀਆਂ। ਸਭ ਤੋਂ ਵੱਡਾ ਕਾਰਨ ਤਾਂ ਇਹੀ ਆ, ਦੇਖੋ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਬੱਚਾ ਹੋਇਆ ਸੀ ਤਾਂ ਸਾਡਾ ਵੇਟ ਗੇਨ ਹੋ ਗਿਆ, ਸਾਡਾ ਆਪਰੇਸ਼ਨ ਹੋਇਆ ਸੀ ਤਾਂ ਸਾਡਾ ਵੇਟ ਗੇਨ ਹੋਇਆ, ਬਟ ਆਪਰੇਸ਼ਨ ਕਦੇ ਵੀ ਵੇਟ ਗੇਨ ਨਹੀਂ ਕਰਾ ਸਕਦਾ। ਬੇਸਿਕਲੀ ਕੀ ਹੁੰਦਾ ਕਿ ਆਪਰੇਸ਼ਨ ਤੋਂ ਬਾਅਦ ਤੁਸੀਂ ਆਪਣੀ ਡਾਈਟ ਤਾਂ ਚੰਗੀ ਕਰ ਲੈਂਦੇ ਹੋ, ਮਤਲਬ ਖਾਂਦੇ ਤੁਸੀਂ ਪੂਰਾ ਹੋ, ਬਟ ਉਸ ਤਰੀਕੇ ਦੀ ਐਕਸਰਸਾਈਜ਼ ਤੁਸੀਂ ਨਹੀਂ ਕਰਦੇ, ਤਾਂ ਉਹ ਜਿਹੜਾ ਸਾਰਾ ਖਾਣਾ ਉਹ ਤੁਹਾਡੀ ਬੋਡੀ ਨੂੰ ਲੱਗ ਰਿਹਾ। ਜੇ ਤੁਸੀਂ ਕੋਈ ਐਕਸਰਸਾਈਜ਼ ਹੀ ਨਹੀਂ ਕਰੋਗੇ, ਕੈਲਰੀਜ਼ ਬਰਨ ਹੀ ਨਹੀਂ ਕਰੋਗੇ, ਤਾਂ ਤੁਹਾਡਾ ਮੋਟਾਪਾ ਹੀ ਚੜ੍ਹਨਾ ਆ।
1: ਸੋ ਇਸ ਕਰਕੇ ਜਿੰਨਾ ਤੁਸੀਂ ਆਪਣੇ ਅੰਦਰ ਲਿਜਾ ਰਹੇ ਹੋ ਖਾਣ ਪਾਣ, ਉਹਨੂੰ ਜਿਹੜਾ ਹੈਗਾ ਪਸੀਨੇ ਦੇ ਰੂਪ ਦੇ ਵਿੱਚ ਬਾਹਰ ਕੱਢਣਾ ਵੀ ਬੜਾ ਜ਼ਰੂਰੀ ਹੈਗਾ। ਹਾਂ, ਬਹੁਤੀ ਜ਼ਿਆਦਾ ਐਕਸਰਸਾਈਜ਼ ਵੀ ਨਹੀਂ ਕਰਨੀ ਹੈਗੀ, ਡਾਕਟਰ ਦੀ ਸਲਾਹ ਦੇ ਨਾਲ ਜ਼ਰੂਰ ਤੁਸੀਂ ਆਪਣੇ ਆਪ ਨੂੰ ਮੇਨਟੇਨ ਰੱਖ ਸਕਦੇ ਹੈਗੇ ਹੋ। ਸੋ ਮੈਮ, ਇੱਕ ਹੋਰ ਚੀਜ਼ ਹੁੰਦੀ ਹੈ ਕਿ ਜਦੋਂ ਸਰਜਰੀ ਦੇ ਜ਼ਰੀਏ ਡਿਲੀਵਰੀ ਹੁੰਦੀ ਹੈਗੀ ਹੈ, ਸੀ ਸੈਕਸ਼ਨ ਅਕਸਰ ਹੁੰਦਾ ਹੈਗਾ, ਤਾਂ ਉਸ ਸਮੇਂ ਦੇ ਉੱਪਰ ਵੀ ਜਿਹੜਾ ਹੈਗਾ ਬਹੁਤ ਸਾਰੇ ਚੈਲੰਜਸ ਆਉਂਦੇ ਆ, ਤਾਂ ਕਿਹੜੀਆਂ ਐਸੀਆਂ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਇੱਕ ਪ੍ਰੈਗਨੈਂਟ ਵੂਮੈਨ ਨੂੰ ਕਿ ਸੀ ਸੈਕਸ਼ਨ ਦੀ ਨੌਬਤ ਹੀ ਨਾ ਆਵੇ? ਕੋਈ ਇੱਦਾਂ ਦਾ ਤਰੀਕਾ ਹੈ?
0: ਦੇਖੋ, ਇੱਦਾਂ ਦਾ ਵੈਸੇ ਕੋਈ ਤਰੀਕਾ ਨਹੀਂ ਹੈਗਾ, ਮਤਲਬ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋਗੇ। ਤਾਂ ਬੇਸਿਕਲੀ ਅੱਜ ਕੱਲ੍ਹ ਕੀ ਹੁੰਦਾ ਕਿ ਜੋ ਫੀਮੇਲਸ ਵੀ ਹੈਗੀਆਂ ਨੇਗੀਆਂ ਉਹ ਬਹੁਤ ਸੈਂਸਿਟਿਵ ਹੁੰਦੀਆਂ ਨੇ, ਉਹ ਪੇਨ ਬਿਲਕੁਲ ਵੀ ਟੋਲਰੇਟ ਨਹੀਂ ਕਰਦੀਆਂ। ਬਟ ਇਹ ਇੱਕ ਕਾਰਨ ਨਹੀਂ ਹੈਗਾ ਕਿ ਇਹਦੇ ਨਾਲ ਆਪਾਂ ਸਿਜ਼ੇਰੀਅਨ ਸੈਕਸ਼ਨ ਹੁੰਦਾ। ਸਿਜ਼ੇਰੀਅਨ ਕੋਈ ਵੀ ਡਾਕਟਰ ਉਦੋਂ ਹੀ ਕਰਦਾ ਜਦੋਂ ਕੋਈ ਕੰਪਲੀਕੇਸ਼ਨ ਹੁੰਦੀ ਹੈਗੀ, ਅਦਰਵਾਈਜ਼ ਸਭ ਨੋਰਮਲ ਡਿਲੀਵਰੀ ਦਾ ਹੀ ਟਰਾਈ ਕਰਦੇ ਨੇ। ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ, ਮਤਲਬ ਤੁਸੀਂ ਆਪਣੇ 5th ਮੰਥ ਤੋਂ ਬਾਅਦ ਰੈਗੂਲਰ ਐਕਸਰਸਾਈਜ਼ ਕਰ ਸਕਦੇ ਹੋ, ਸਕੁਆਟਸ ਕਰ ਸਕਦੇ ਹੋ, ਪੈਲਵਿਕ ਟਿਲਟਸ ਕਰ ਸਕਦੇ ਹੋ। ਇਹਦੇ ਨਾਲ ਤੁਹਾਡੀਆਂ ਬੇਸਿਕਲੀ ਜੋ ਮਸਲਸ ਹੁੰਦੀਆਂ ਨੇਗੀਆਂ ਥੋੜ੍ਹੀਆਂ ਲੂਜ਼ਨ ਅਪ ਹੁੰਦੀਆਂ ਨੇਗੀਆਂ, ਅਤੇ ਨੋਰਮਲ ਡਿਲੀਵਰੀ ਦੇ ਚਾਂਸਿਸ ਇਨਕਰੀਜ਼ ਹੋ ਜਾਂਦੇ ਨੇਗੇ।
1: ਜੀ, ਸੋ ਸਟੂਡੀਓ ਦੀ ਘੜੀ ਮੁਤਾਬਿਕ 4:50 ਦਾ ਸਮਾਂ ਹੋ ਚੁੱਕਿਆ, ਅਤੇ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਰਵਿੰਦਰ ਕੌਰ ਧਾਲੀਵਾਲ, 0175-282-394 ਨੰਬਰ ਹਾਲੇ ਵੀ ਖੁੱਲ੍ਹਾ, ਤੁਸੀਂ ਇਸ ਨੰਬਰ ਦੇ ਉੱਪਰ ਕਾਲਸ ਕਰਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਲੈ ਸਕਦੇ ਹੋ। ਸੋ ਮੈਮ, ਜਦੋਂ ਜਿਹੜੀਆਂ ਹੈਗੀਆਂ ਪ੍ਰੈਗਨੈਂਸੀ ਹੋ ਗਈ, ਨਿਬੜ ਗਈ, ਉਸ ਤੋਂ ਬਾਅਦ ਜਦੋਂ ਦੂਜੀ ਪ੍ਰੈਗਨੈਂਸੀ ਲੈਣੀ ਹੁੰਦੀ ਹੈਗੀ ਹੈ, ਉਸ ਸਮੇਂ ਦੇ ਵਿੱਚ ਇੱਕ ਪੀਰੀਅਡ ਦਾ, ਅੱਜ ਕੱਲ੍ਹ ਤਾਂ ਜਿਹੜੇ ਸਾਡੇ ਲਿਸਨਰਸ ਹੈਗੇ ਆ ਜਾਂ ਲੋਕ ਵੀ ਬੜੇ ਸਿਆਣੇ ਹੋ ਗਏ, 3 ਸਾਲ ਦਾ ਫਰਕ ਰੱਖਦੇ ਹੈਗੇ ਆ, ਤਾਂ ਜਿਹੜਾ ਇਹ ਫਰਕ ਜਿਹੜਾ ਹੈਗਾ ਉਹ 3 ਸਾਲ ਦਾ ਹੀ ਹੋਣਾ ਚਾਹੀਦਾ? ਕਈ ਵਾਰੀ ਜ਼ਿਆਦਾ ਹੋ ਜਾਂਦਾ ਹੈਗਾ, ਲੰਮਾ ਫਰਕ ਪੈ ਜਾਂਦਾ ਹੈਗਾ ਦੋ ਬੱਚਿਆਂ ਦੇ ਵਿਚਾਲੇ, ਤਾਂ ਉਸ ਸਮੇਂ ਦੇ ਉੱਪਰ ਚੈਲੰਜਸ ਹੋਰ ਤਰੀਕੇ ਦੇ ਹੁੰਦੇ ਹੈਗੇ ਆ, ਜਾਂ ਕਈ ਵਾਰ ਵਿਚਾਲੇ ਅਬੋਰਸ਼ਨ ਹੋ ਗਏ, ਤਾਂ ਅਬੋਰਸ਼ਨ ਜਿਹੜੇ ਹੈਗੇ ਆ, ਮਤਲਬ ਮਿਸਕੈਰੇਜਸ ਜਿਹਨੂੰ ਨੂੰ ਕਹਿ ਦਿੰਦੇ ਹੈਗੇ ਆ, ਉਹ ਕਿਸ ਤਰੀਕੇ ਨਾਲ ਅਗਲੀ ਪ੍ਰੈਗਨੈਂਸੀ ਦੇ ਉੱਪਰ ਫਰਕ ਪਾਉਂਦੇ ਆ? ਜੀ, ਸਮਾਂ ਜਿਹੜਾ ਹੈਗਾ 4:50 ਦਾ ਚੱਲ ਰਿਹਾ ਹੈਗਾ, ਅਤੇ ਮੇਰਾ ਸਵਾਲ ਇਹ ਸੀ ਮੈਮ ਕਿ ਜਿਹੜੇ ਅਬੋਰਸ਼ਨਸ ਕਈ ਵਾਰ ਹੋ ਜਾਂਦੇ ਹੈਗੇ ਆ, ਜਾਂ ਮਿਸਕੈਰੇਜਸ ਜਿਹਨੂੰ ਅਸੀਂ ਕਹਿ ਦਿੰਦੇ ਹੈਗੇ ਆ, ਕੀ ਉਹ ਅਗਲੀ ਪ੍ਰੈਗਨੈਂਸੀ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਪਰੇਸ਼ਾਨੀ ਕ੍ਰੀਏਟ ਕਰਦੇ ਆ?
0: ਨਹੀਂ, ਅਗਰ ਅਬੋਰਸ਼ਨ ਹੋ ਗਿਆ, ਸਪੋਂਟੇਨੀਅਸ ਅਬੋਰਸ਼ਨ ਹੋ ਗਿਆ, ਜਾਂ ਫਿਰ ਤੁਸੀਂ ਮੈਡੀਸਨ ਖਾ ਗਈ ਅਬੋਰਟ ਹੋ ਗਿਆ, ਤਾਂ ਕੋਈ ਕੰਪਲੀਕੇਸ਼ਨ ਨਹੀਂ ਹੋਏਗੀ ਅਗਲੀ ਪ੍ਰੈਗਨੈਂਸੀ 'ਚ। ਬਟ ਅਗਰ ਤੁਸੀਂ ਖੁਦ ਬਾਰ ਬਾਰ ਸਫਾਈਆਂ ਕਰਾ ਰਹੇ ਹੋਗੇ, ਤਾਂ ਓਬਵੀਅਸਲੀ ਅਗਲੀ ਪ੍ਰੈਗਨੈਂਸੀ 'ਚ ਕੰਪਲੀਕੇਸ਼ਨਸ ਆ ਸਕਦੀਆਂ ਨੇਗੀਆਂ।
1: ਜੀ,
0: ਤੇ ਤੁਸੀਂ ਅਨਟ੍ਰੇਨਡ ਬੰਦੇ ਤੋਂ ਸਫਾਈ ਕਰਾ ਰਹੇ ਹੋ, ਤਾਂ ਪੱਕਾ ਹੀ ਕੰਪਲੀਕੇਸ਼ਨ ਆਏਗੀ ਅਗਲੀ ਪ੍ਰੈਗਨੈਂਸੀ 'ਚ।
1: ਜੀ, ਸੋ ਮੈਮ, ਹੁਣ ਅਸੀਂ ਥੋੜ੍ਹੀਆਂ ਜਿਹੀਆਂ ਜਿਹੜੀਆਂ ਸਾਡੀਆਂ ਕੁੜੀਆਂ ਹੈਗੀਆਂ ਉਹਨਾਂ ਦੀ ਵੀ ਗੱਲ ਕਰਾਂਗੇ ਜੋ ਕਿ ਸਮੇਂ ਤੋਂ ਪਹਿਲਾਂ ਕਈ ਵਾਰੀ ਕੁਛ ਕੁ ਗਲਤੀਆਂ ਕਰ ਲੈਂਦੀਆਂ ਹੈਗੀਆਂ, ਸੋ ਉਸ 'ਚ ਉਹ ਖੁਦ ਡਾਕਟਰ ਬਣ ਜਾਂਦੀਆਂ, ਜਾਂ ਸਾਡੀਆਂ ਮੈਰਿਡ ਵੁਮਨਸ ਵੀ ਹੁੰਦੀਆਂ ਜਿਹੜੀਆਂ ਕਿ ਆਪਣੇ ਆਪ ਡਾਕਟਰ ਬਣਨ ਦੀ ਕੋਸ਼ਿਸ਼ ਕਰਦੀਆਂ ਕਿ ਅਨਵਾਂਟਡ ਪ੍ਰੈਗਨੈਂਸੀ ਨੂੰ ਉਹ MTP ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਦੀਆਂ, ਹੈ ਨਾ, ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ। ਉਹਦੇ ਨਾਲ ਕੀ ਹੁੰਦਾ ਕਿ ਕਈ ਵਾਰੀ ਇਦਾਂ ਦੇ ਕੇਸਿਸ ਵੀ ਦੇਖਣ ਨੂੰ ਮਿਲੇ ਹੈਗੇ ਆ ਜਿਨ੍ਹਾਂ ਦੇ ਵਿੱਚ ਐਕਸੈਸਿਵ ਆਫ ਬਲੀਡਿੰਗ ਦੇ ਨਾਲ ਡੈਥਸ ਤੱਕ ਹੋ ਜਾਂਦੀਆਂ। ਸੋ ਬੇਸਿਕਲੀ ਮੈਂ ਉਸ ਚੀਜ਼ ਬਾਰੇ ਜਾਣਨਾ ਚਾਹਾਂਗੀ ਕਿ ਕੀ MTP ਆਪਣੇ ਆਪ ਲੈਣੀ ਚਾਹੀਦੀ ਹੈ।
0: ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ ਲੈਣੀ ਚਾਹੀਦੀ ਹੈ। ਤੁਸੀਂ ਬਹੁਤ ਹੀ ਵਧੀਆ ਟੌਪਿਕ ਇੰਟਰੋਡਿਊਸ ਕੀਤਾ ਆ। MTP ਕਿੱਟ ਕਦੇ ਵੀ ਡਾਕਟਰ ਦੀ ਮਤਲਬ ਪ੍ਰਿਸਕ੍ਰਿਪਸ਼ਨ ਤੋਂ ਬਿਨਾਂ ਨਹੀਂ ਲੈਣੀ, ਕਿਸੇ ਕੈਮਿਸਟ ਤੋਂ ਲੈ ਕੇ ਨਹੀਂ ਖਾਣੀ। ਬਿਕੋਜ਼ ਕੀ ਹੁੰਦਾ ਕਿ ਕਈ ਵਾਰ ਐਕਟੋਪਿਕ ਪ੍ਰੈਗਨੈਂਸੀ ਹੁੰਦੀ ਆ, ਮਤਲਬ ਬੱਚੇਦਾਨੀ ਦੇ ਵਿੱਚ ਪ੍ਰੈਗਨੈਂਸੀ ਹੁੰਦੀ ਨਹੀਂ, ਬੱਚੇ ਪ੍ਰੈਗਨੈਂਸੀ ਟਿਊਬ ਦੇ ਵਿੱਚ ਹੁੰਦੀ ਆ, ਤੇ ਉਹ MTP ਕਿੱਟ ਕਿਸੇ ਮਤਲਬ ਅਨਆਥੋਰਾਈਜ਼ਡ ਬੰਦੇ ਤੋਂ ਲੈ ਲੈਂਦੇ ਨੇ, ਕਿਸੇ ਕੈਮਿਸਟ ਦੀ ਸ਼ੌਪ ਤੋਂ ਲਿਆ ਕੇ ਲੈ ਲਈ, ਤੇ ਐਟ ਦ ਐਂਡ ਕੀ ਰਿਜ਼ਲਟ ਹੁੰਦਾ ਕਿ ਜੋ ਐਕਟੋਪਿਕ ਪ੍ਰੈਗਨੈਂਸੀ ਹੁੰਦੀ ਹੈਗੀ, ਮਤਲਬ ਟਿਊਬ 'ਚ ਪ੍ਰੈਗਨੈਂਸੀ ਆ, ਤੇ ਟਿਊਬ ਫਟ ਜਾਂਦੀ ਆ
1: ਜੀ,
0: ਤੇ ਉਹ ਐਮਰਜੈਂਸੀ 'ਚ ਲੈਂਡ ਅਪ ਕਰਦੀਆਂ, ਤੇ ਕੁਆਰੇ ਹੁੰਦੇ ਹੀ ਉਹਨਾਂ ਦੀ ਇੱਕ ਸਰਜਰੀ ਕਰਨੀ ਪੈਂਦੀ ਆ ਸਾਨੂੰ।
1: ਸੋ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ। ਸਾਡੇ ਜਿਹੜੇ ਮਾਪੇ ਹੈਗੇ ਆ ਉਹ ਕਦੇ ਵੀ ਸਾਨੂੰ ਗਲਤ ਗਾਈਡ ਨਹੀਂ ਕਰਨਗੇ, ਉਹ ਸਾਨੂੰ ਹਮੇਸ਼ਾ ਬਚ ਕੇ ਰਹਿਣ ਦੀ ਸਲਾਹ ਦਿੰਦੇ ਹੁੰਦੇ ਆ। ਉਹ ਇਹਨਾਂ ਚੀਜ਼ਾਂ ਤੋਂ ਹੀ ਬਚਾ ਰਹੇ ਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਸਾਡੇ ਲਈ ਬੜੀਆਂ ਘਾਤਕ ਸਾਬਿਤ ਹੋ ਸਕਦੀਆਂ ਹੁੰਦੀਆਂ। ਸੋ ਮੈਮ, ਜਦੋਂ ਕੁਆਰੇ ਹੁੰਦੇ ਸਮੇਂ ਇਦਾਂ ਦੀਆਂ ਕੋਈ ਚੀਜ਼ਾਂ ਹੋ ਜਾਂਦੀਆਂ ਸਾਡੀ ਜ਼ਿੰਦਗੀ ਵਿੱਚ ਘੱਟ ਜਾਂਦੀਆਂ ਹੈਗੀਆਂ, ਤਾਂ ਕੀ ਸਾਡੀ ਵਿਆਹੁਤਾ ਜ਼ਿੰਦਗੀ ਦੇ ਉੱਪਰ ਇਹਦਾ ਕੋਈ ਬਹੁਤ ਡੂੰਘਾ ਅਸਰ ਪੈਂਦਾ?
0: ਬਿਲਕੁਲ ਅਸਰ ਪੈਂਦਾ ਆ ਕਿ ਅਗਰ ਬਾਈ ਚਾਂਸ ਤੁਹਾਡੀ ਐਕਟੋਪਿਕ ਪ੍ਰੈਗਨੈਂਸੀ ਨਾਲ ਤੁਸੀਂ ਆ ਰਹੇ ਹੋ, ਰਪਚਰ ਕਰਾ ਕੇ ਆ ਗਏ, ਤਾਂ ਕਈ ਵਾਰ ਸਾਨੂੰ ਟਿਊਬ ਵੀ ਕੱਢਣੀ ਪੈਂਦੀ ਹੈ, ਤਾਂ ਉਹਦੇ ਨਾਲ ਤੁਹਾਡੇ ਪ੍ਰੈਗਨੈਂਸੀ ਦੇ ਵੈਸੇ ਹੀ ਚਾਂਸਸ ਘੱਟ ਜਾਂਦੇ ਨੇ, ਮਤਲਬ ਇੱਕ ਟਿਊਬ ਤਾਂ ਹੈ ਹੀ ਨਹੀਂ ਤੁਹਾਡੇ ਕੋਲ, ਤਾਂ 50% ਚਾਂਸਸ ਰਹਿ ਜਾਂਦੇ ਨੇ ਤੁਹਾਡੇ ਫਿਊਚਰ 'ਚ ਪ੍ਰੈਗਨੈਂਟ ਹੋਣ ਦੇ
1: ਜੀ। ਸੋ ਜਦੋਂ ਅਸੀਂ ਜਿਹੜਾ ਹੈਗਾ ਇੱਕ ਸਮੇਂ ਤੋਂ ਬਾਅਦ ਅਸੀਂ ਆਪਣੇ ਪਰਿਵਾਰ ਨੂੰ ਜਿਹੜਾ ਹੈਗਾ ਕਹਿ ਸਕਦੇ ਹਾਂ ਕਿ ਸਾਡਾ ਪਰਿਵਾਰ ਪੂਰਾ ਹੋ ਜਾਂਦਾ ਹੈਗਾ, ਜਦੋਂ ਜਿਹੜੀਆਂ ਇੱਕ ਜਾਂ ਦੋ ਬੱਚੇ ਜਿੰਨੇ ਵੀ ਅਸੀਂ ਕਰਨੇ ਹੁੰਦੇ ਆ, ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਮਤਲਬ ਪਰਿਵਾਰ ਨਿਯੋਜਨ ਜਿਹੜਾ ਹੈਗਾ ਉਹ ਕਰਨ ਦੀ ਸੋਚ ਰਹੇ ਹੁੰਦੇ ਹਾਂ, ਪਰ ਇੱਕ ਸਮੇਂ ਤੋਂ ਬਾਅਦ ਜਦੋਂ ਕਰਵਾ ਲੈਂਦੇ ਹਾਂ ਉਸ ਤੋਂ ਬਾਅਦ ਵੀ ਕਈ ਵਾਰੀ ਸਾਡੇ ਮਨ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਅਸੀਂ ਦੁਬਾਰਾ ਜਿਹੜੀ ਹੈਗੀ ਆ ਉਹ ਪ੍ਰੈਗਨੈਂਸੀ ਲੈਣੀ ਹੈ, ਤਾਂ ਕੀ ਪਰਿਵਾਰ ਨਿਯੋਜਨ ਦੀ ਕਿਸੇ ਵੀ ਤਰੀਕੇ ਨੂੰ ਅਪਣਾਉਣ ਤੋਂ ਬਾਅਦ ਇਹ ਪੋਸੀਬਲ ਹੈ ਕਿ ਅਸੀਂ ਜਿਹੜਾ ਹੈਗਾ ਵਾਪਸ ਪ੍ਰੈਗਨੈਂਸੀ ਕਰਵਾ ਸਕੀਏ?
0: ਦੇਖੋ, ਫੈਮਿਲੀ ਪਲੈਨਿੰਗ ਦੀ ਅਗਰ ਤੁਸੀਂ ਤਰੀਕੇ ਵਾਰੀ ਗੱਲ ਕਰ ਰਹੇ ਹੋ ਤਾਂ
1: ਜੀ
0: ਕੋਪਰਟੀ ਕਰਵਾ ਸਕਦੇ ਹੋ ਤੁਸੀਂ, ਉਹ ਬੈਸਟ ਹੈ ਕਿ 5 ਸਾਲ ਵਾਲੀ ਕੋਪਰਟੀ ਹੁੰਦੀ ਹੈ, 10 ਸਾਲ ਵਾਲੀ ਕੋਪਰਟੀ ਹੁੰਦੀ ਹੈ। ਅਗਰ ਤੁਹਾਡਾ ਵਿੱਚ ਕਦੇ ਮਤਲਬ ਇੱਦਾਂ ਹੁੰਦਾ ਕਿ ਤੁਹਾਡਾ ਦੁਬਾਰਾ ਕਦੇ ਮਨ ਕਰਦਾ ਹੈ ਕਿ ਤੁਸੀਂ ਹੁਣ ਇੱਕ ਦੁਬਾਰਾ ਹੋਰ ਆਪਣੀ ਫੈਮਿਲੀ ਅੱਗੇ ਵਧਾਉਣੀ ਹੈ, ਤਾਂ ਤੁਸੀਂ ਕੋਪਰਟੀ ਕਦੋਂ ਵੀ ਕਢਵਾ ਸਕਦੇ ਹੋ, ਜਾਂ ਫਿਰ ਤੁਸੀਂ 5 ਸਾਲ ਦਾ ਗੈਪ ਪਾ ਕੇ ਆਪਣੀ ਪ੍ਰੈਗਨੈਂਸੀ ਪਲਾਨ ਕਰ ਸਕਦੇ ਹੋ ਦੁਬਾਰਾ। ਬਟ ਅਗਰ ਤੁਸੀਂ ਪਰਮਾਨੈਂਟ ਸਟਰਲਾਈਜੇਸ਼ਨ ਕਰਾਤੀ, ਜਿਵੇਂ ਕਿ ਟਿਊਬ ਬੰਦ ਕਰਵਾਤੀ, ਤਾਂ ਫਿਰ ਥੋੜੇ ਚਾਂਸਸ ਘੱਟ ਜਾਂਦੇ ਨੇ, ਫਿਰ ਤੁਹਾਨੂੰ ਦੁਬਾਰਾ ਰੀਕੈਨਲਾਈਜੇਸ਼ਨ ਕਰਵਾਉਣੀ ਪੈਂਦੀ ਹੈ, ਤੇ ਉਸ 'ਚ ਪ੍ਰੈਗਨੈਂਸੀ ਹੋਣ ਦੇ ਚਾਂਸਸ ਨੋਰਮਲ ਨਾਲੋਂ ਕਾਫੀ ਘੱਟ ਹੁੰਦੇ ਆ
1: ਜੀ। ਸੋ ਸਮਾਂ ਰਹਿੰਦੇ ਜਿਹੜਾ ਹੈਗਾ ਅਸੀਂ ਕਹਿ ਸਕਦੇ ਹਾਂ ਕਿ ਫੈਸਲਾ ਲੈਣਾ ਬੜਾ ਜ਼ਰੂਰੀ ਹੁੰਦਾ। 4:54 ਦਾ ਸਮਾਂ ਹੋ ਚੁੱਕਿਆ। ਸੋ ਮੈਮ, ਕੋਈ ਐਸਾ ਟੋਪਿਕ, ਕੋਈ ਐਸੀ ਗੱਲ ਜਿਹੜੀ ਮੇਰੇ ਤੋਂ ਪੁੱਛਣੀ ਰਹਿ ਗਈ ਹੋਵੇ, ਤੁਸੀਂ ਸਾਡੇ ਇਸ ਮੰਚ ਦੇ ਜ਼ਰੀਏ ਸਾਡੀਆਂ ਜਿਹੜੀਆਂ ਬੀਬੀਆਂ ਭੈਣਾਂ ਤੁਹਾਨੂੰ ਸੁਣ ਰਹੀਆਂ ਹੈਗੀਆਂ ਉਹਨਾਂ ਤੱਕ ਪਹੁੰਚਾਉਣੀ ਚਾਹੁੰਦੇ ਹੋ?
0: ਦੇਖੋ, ਜੋ ਤੁਸੀਂ ਫੈਮਿਲੀ ਪਲੈਨਿੰਗ ਦੀ ਗੱਲ ਕੀਤੀ, ਉਹਦੇ ਵਿੱਚ ਆਪਾਂ ਕੋਪਰਟੀ ਦੀ ਗੱਲ ਕੀਤੀ ਆ। ਕੋਪਰਟੀ ਬਾਰੇ ਬਹੁਤ ਸਾਰੀਆਂ ਹੀ ਮਿਥਸ ਨੇਗੀਆਂ ਕਿ ਕੋਪਰਟੀ ਨਹੀਂ ਕਰਵਾਉਣੀ ਚਾਹੀਦੀ, ਕੋਪਰਟੀ ਉੱਪਰ ਚੜ ਜਾਂਦੀ ਆ, ਇਹਦੇ ਕਰਕੇ ਬਹੁਤ ਜ਼ਿਆਦਾ ਬਲੀਡਿੰਗ ਹੁੰਦੀ ਆ, ਬਹੁਤ ਪੇਨ ਹੁੰਦਾ, ਸਾਨੂੰ ਸੂਟ ਨਹੀਂ ਕਰਦੀ। ਬਟ ਕੋਪਰਟੀ ਇੱਕ ਬਹੁਤ ਹੀ ਜ਼ਿਆਦਾ ਅੱਛਾ ਮੈਥਡ ਹੈ ਫੈਮਿਲੀ ਪਲੈਨਿੰਗ ਦਾ
1: ਜੀ,
0: ਤੇ ਆਈ ਗੈਸ ਜਿਨ੍ਹਾਂ ਦੀ ਵੀ ਫੈਮਿਲੀ ਕੰਪਲੀਟ ਹੈ ਜਾਂ ਜੋ ਵੀ ਕੋਈ ਫੈਮਿਲੀ ਪਲੈਨਿੰਗ ਅਪਣਾਉਣਾ ਚਾਹੁੰਦੇ ਆ, ਤਾਂ ਉਹ ਕੋਪਰਟੀ ਉਹਨਾਂ ਨੂੰ ਜ਼ਰੂਰ ਕਰਵਾਉਣੀ ਚਾਹੀਦੀ ਆ। ਤੇ ਉਹ ਕੋਪਰਟੀ ਉੱਪਰ ਕਿਉਂ ਚੜ ਜਾਂਦੀ ਸੀ, ਉਹ ਮਿਥ ਕਿੱਥੋਂ ਬਣੀ? ਪਹਿਲੇ ਪੁਰਾਣੇ ਟਾਈਮ 'ਚ ਅਨਟ੍ਰੇਨਡ ਬੰਦੇ ਕੋਪਰਟੀਜ਼ ਰੱਖਦੇ ਹੁੰਦੇ ਸੀਗੇ, ਉਹ ਯੂਟਰਸ ਨੂੰ ਪਰਫੋਰੇਟ ਕਰ ਦਿੰਦੇ ਸੀ। ਬਟ ਹੁਣ ਤੇ ਟੈਕਨੀਕਸ ਹੀ ਡਿਫਰੈਂਟ ਆ ਗਈਆਂ, ਪ੍ਰੋਪਰ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ ਨੇ ਸਾਨੂੰ ਕੋਪਰਟੀ ਰੱਖਣ ਲਈ, ਤੇ ਬਹੁਤ ਹੀ ਜ਼ਿਆਦਾ ਸੇਫ ਪ੍ਰੋਸੀਜਰ ਹੈ। ਤਾਂ ਕੋਪਰਟੀ ਆਈ ਗੈਸ ਹਰ ਇੱਕ ਫੀਮੇਲ ਨੂੰ ਫੈਮਿਲੀ ਪਲੈਨਿੰਗ ਦੇ ਆਪਣੇ ਆਪਸ਼ਨ 'ਚ ਰੱਖਣੀ ਚਾਹੀਦੀ ਹੈ
1: ਜੀ। ਸੋ ਮੈਮ, ਜਦੋਂ ਅਸੀਂ ਜਿਹੜਾ ਹੈਗਾ ਅਸੀਂ ਉਹਨਾਂ ਬੱਚਿਆਂ ਦੀ ਗੱਲ ਕਰਦੇ ਹੈਗੇ ਹਾਂ ਜਿਹੜੇ ਕਿ 13 ਤੋਂ ਸ਼ੁਰੂ ਹੁੰਦੇ ਆ, ਟੀਨੇਜ ਦੇ ਸਟੂਡੈਂਟਸ, ਉਹਨਾਂ ਨੂੰ ਜਿਹੜਾ ਹੈਗਾ ਇੱਕ ਸਮੇਂ ਦੇ ਉੱਪਰ ਤਾਂ ਇਹ ਵੀ ਹੋ ਜਾਂਦਾ ਸੀਗਾ ਕਿ ਰੀਪ੍ਰੋਡਕਟਿਵ ਹੈਲਥ ਹੁੰਦੀ ਕੀ ਹੈ, ਇਸ ਬਾਰੇ ਜਿਹੜਾ ਕੋਈ ਟ੍ਰੇਨਿੰਗ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਸੀ, ਜੋ ਇਸ ਕਰਕੇ ਉਹ ਕਈ ਐਸੇ ਤਰੀਕਿਆਂ ਤੋਂ ਟ੍ਰੇਨਿੰਗਸ ਲੈਂਦੇ ਸੀ ਜਾਂ ਗੱਲਾਂ ਸੁਣਦੇ ਸੀਗੇ, ਜਿਵੇਂ ਆਪਸ 'ਚ ਕੁਛ ਕੁ ਗੱਲਾਂ ਕਰ ਲਈਆਂ। ਸੋ ਬਹੁਤ ਸਾਰੀਆਂ ਮਿਥਸ ਉਹਨਾਂ ਦੇ ਵਿੱਚ ਵੀ ਕ੍ਰੀਏਟ ਹੋ ਜਾਂਦੀਆਂ ਹੈਗੀਆਂ। ਤਾਂ ਮੇਰਾ ਸਵਾਲ ਇੱਥੇ ਇਹ ਹੈ ਕਿ ਬੱਚਿਆਂ ਤੱਕ ਇੱਕ ਸਹੀ ਜਾਣਕਾਰੀ ਪਹੁੰਚਾਉਣਾ ਇੱਕ ਰੀਪ੍ਰੋਡਕਟਿਵ ਹੈਲਥ ਬਾਰੇ ਕਿੰਨੀ ਕੁ ਜ਼ਰੂਰੀ ਹੈ?
0: ਦੇਖੋ, ਬਹੁਤ ਜ਼ਿਆਦਾ ਜ਼ਰੂਰੀ ਆ, ਉਹਨਾਂ ਨੂੰ ਸਾਰੀਆਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ, ਪਿਊਬਰਟੀ ਕੀ ਹੁੰਦੀ ਆ, ਪੀਰੀਅਡਸ ਕੀ ਹੁੰਦੇ ਨੇ, ਨੋਰਮਲ ਕੀ ਚੀਜ਼ ਆ, ਅਬਨੋਰਮਲ ਕੀ ਚੀਜ਼ ਆ, ਆਪਣੀ ਸੈਕਸ਼ੁਅਲ ਹੈਲਥ ਬਾਰੇ ਉਹਨਾਂ ਨੂੰ ਕੀ ਪ੍ਰੀਕੋਸ਼ਨਸ ਲੈਣੀਆਂ ਨੇ, ਤੁਸੀਂ ਇਹ ਚੀਜ਼ਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ।
1: ਜੀ, ਮੈਂ ਹਮੇਸ਼ਾ ਇੱਕ ਗੱਲ ਕਹਿਣੀ ਹੁੰਦੀ ਹੈ ਕਿ ਜੇਕਰ ਤੁਸੀਂ ਆਪਣੇ ਸਰੀਰ ਬਾਰੇ ਗੱਲ ਕਰਨ 'ਚ ਸ਼ਰਮਾ ਰਹੇ ਹੋ ਤਾਂ ਫਿਰ ਤੁਹਾਡੇ ਵਰਗਾ ਤਾਂ ਕੋਈ ਇਨਸਾਨ ਹੋਣਾ ਨਹੀਂ ਹੈਗਾ, ਕਿਉਂਕਿ ਗੱਲ ਇੰਨੀ ਕਹਿ ਕੇ ਜੇ ਸਾਨੂੰ ਆਪਣੇ ਸਰੀਰ ਬਾਰੇ ਨਹੀਂ ਪਤਾ ਹੋਊਗਾ ਤਾਂ ਫਿਰ ਜਿਹੜਾ ਹੈਗਾ ਅਸੀਂ ਉਸ 'ਤੇ ਗੱਲ ਕਿਵੇਂ ਕਰਾਂਗੇ, ਉਸ ਅਸੀਂ ਉਹਨਾਂ ਸਮੱਸਿਆਵਾਂ ਨੂੰ ਹੱਲ ਕਿਵੇਂ ਕਰਾਂਗੇ। ਸੋ ਅੱਜ ਦਾ ਜਿਹੜਾ ਸਾਡਾ ਵਿਸ਼ਾ ਰਿਹਾ ਉਹ ਸੀ ਜੀ ਔਰਤਾਂ 'ਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਟੀਕਾਕਰਨ, ਅਤੇ ਨਾਲ ਹੀ ਅਸੀਂ ਹੋਰ ਬਹੁਤ ਸਾਰੇ ਵਿਸ਼ਿਆਂ ਦੇ ਉੱਪਰ ਗੱਲਾਂ ਬਾਤਾਂ ਕੀਤੀਆਂ, ਹੋਰ ਬਹੁਤ ਸਾਰੇ ਮਿਥ ਦੇ ਉੱਪਰ ਗੱਲਾਂ ਬਾਤਾਂ ਕੀਤੀਆਂ, ਅਤੇ ਇਸ ਬਾਰੇ ਜਾਣਕਾਰੀ ਸਾਨੂੰ ਦਿੱਤੀ ਡਾਕਟਰ ਰਵਿੰਦਰ ਕੌਰ ਧਾਲੀਵਾਲ ਹੋਰਾਂ ਨੇ। ਸੋ ਗੱਲ ਇੱਥੇ ਇੰਨੀ ਕੁ ਨਿਬੜਦੀ ਹੈਗੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਚੀਜ਼ਾਂ ਤੋਂ ਜਿਹੜਾ ਹੈਗਾ ਜਾਣੂ ਕਰਵਾਈਏ ਜਿਨ੍ਹਾਂ ਤੋਂ ਉਹਨਾਂ ਦੀ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਇਹ ਬਣਦੀ ਹੈਗੀ ਉਹ ਮਤਲਬ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿਸੇ ਹੋਰ ਇਨਸਾਨ ਨੂੰ, ਕਿਸੇ ਐਸੇ ਇਨਸਾਨ ਨੂੰ ਜਿਹੜਾ ਕਿ ਕਿਤੇ ਨਾ ਕਿਤੇ ਉਹਨਾਂ ਲਈ ਸਹੀ ਨਹੀਂ ਵੀ ਹੁੰਦਾ, ਜਾਂ ਫਿਰ ਉਹ ਸੋਸ਼ਲ ਮੀਡੀਆ 'ਤੇ ਇਹ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ। ਸੋ ਬਿਹਤਰ ਇਹ ਹੈ ਕਿ ਉਹ ਕਿਸੇ ਐਸੇ ਜਗ੍ਹਾ ਤੋਂ ਇਸ ਚੀਜ਼ ਬਾਰੇ ਕੋਈ ਗਲਤ ਜਾਣਕਾਰੀ ਲੈਣ। ਇਸ ਤੋਂ ਇਲਾਵਾ ਇਸ ਚੀਜ਼ ਦੀ ਕੋਸ਼ਿਸ਼ ਅਸੀਂ ਕਰਨੀ ਹੈ ਕਿ ਅਸੀਂ ਉਹਨਾਂ ਨੂੰ ਸਹੀ ਜਾਣਕਾਰੀ ਸਹੀ ਸੋਰਸ ਤੋਂ ਦਈਏ। ਸੋ ਮੈਮ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਸਟੂਡੀਓ 'ਚ ਪਹੁੰਚੇ ਔਰ ਬੜੀ ਵਧੀਆ ਜਿਹੜੀ ਜਾਣਕਾਰੀ ਹੈਗੀ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਗੱਲਬਾਤ ਦਾ ਵਿਸ਼ਾ ਰਿਹਾ ਔਰਤਾਂ 'ਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਟੀਕਾਕਰਨ, ਅਤੇ ਇਸ ਬਾਰੇ ਜਿਹੜਾ ਸਾਡੇ ਨਾਲ ਰਹੇ ਡਾਕਟਰ ਰਵਿੰਦਰ ਕੌਰ ਧਾਲੀਵਾਲ, ਅਤੇ ਨਾਲ ਹੀ ਸਾਡਾ ਕੰਸੋਲ ਤੋਂ ਸਾਥ ਦੇ ਰਹੇ ਸਨ ਸੰਦੀਪ ਸਿੰਘ। ਸੋ ਇਸੇ ਦੇ ਨਾਲ ਹੀ ਜੀ ਮੈਮ ਕੁਛ ਚੱਲਦੇ ਚੱਲਦੇ ਕਹਿਣਾ ਚਾਹ ਰਹੇ ਹੈਗੇ ਆ। ਸੋ ਜੀ, ਭਾਰਤ ਸਰਕਾਰ ਨੇ

0: ਰਹੇਗਾ ਜੀ 28 ਫਰਵਰੀ 2026 ਤੋਂ HPV ਵੈਕਸੀਨ ਨੂੰ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਯਾਨੀ ਕਿ UIP ਦੇ ਤਹਿਤ ਦੇਸ਼ ਭਰ ਦੇ ਵਿੱਚ ਸ਼ੁਰੂ ਕੀਤਾ ਹੈ ਅਤੇ ਇਸ ਤਹਿਤ 14 ਸਾਲ ਦੀਆਂ ਲੜਕੀਆਂ ਨੂੰ ਸਰਕਾਰੀ ਸਿਹਤ ਕੇਂਦਰਾਂ ਤੇ HPV ਵੈਕਸੀਨ ਮੁਫਤ ਲਗਾਈ ਜਾ ਰਹੀ ਹੈ। ਇਹਦਾ ਮਕਸਦ ਭਵਿੱਖ ਦੇ ਵਿੱਚ ਸਰਵਿਕਲ ਕੈਂਸਰ ਦੇ ਮਾਮਲਿਆਂ ਅਤੇ ਮੌਤਾਂ ਨੂੰ ਜਿਹੜਾ ਘਟਾਉਣਾ ਹੈਗਾ। ਇਹ ਸੀਗਾ ਜੀ ਮੈਮ ਦਾ ਮੈਸੇਜ ਜੋ ਕਿ ਮੈਮ ਨੇ ਮੈਨੂੰ ਲਿਖਤੀ ਰੂਪ ਦੇ ਵਿੱਚ ਦਿਖਾਇਆ ਕਿ ਜੀ ਹੁਣ ਤੁਸੀਂ ਇਹ ਮੈਸੇਜ ਸਾਡੇ ਜਿਹੜੇ ਸਰੋਤੇ ਹੈਗੇ ਉਹਨਾਂ ਤੱਕ ਪਹੁੰਚਾ ਦਿਓ। ਸੋ ਮੈਂ ਆਪਣਾ ਕੰਮ ਪੂਰਾ ਕਰਤਾ ਹੈਗਾ ਜੀ। ਸੋ ਮੈਮ ਅਗੇਨ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਔਰ ਬੜੀ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ। ਇਸ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਪ੍ਰੋਗਰਾਮ ਰੇਡੀਓ ਪੀੜੀ ਇੱਥੇ ਖਤਮ ਕਰਨ ਦੀ ਦਿਓ ਆਗਿਆ। ਹੱਸਦੇ ਰਹੋ, ਵੱਸਦੇ ਰਹੋ ਤੇ ਤੰਦਰੁਸਤ ਰਹੋ।
1: ਬਾਰਿਸ਼ਾਂ ਦਾ ਮੌਸਮ ਹੈ, ਛੱਤਰੀ ਲੈ ਕੇ ਜਾਣ ਦੀ ਤਾਂ ਸਾਰੇ ਸਲਾਹ ਦਿੰਦੇ ਹੀ ਨੇ, ਪਰ ਜੇ ਬਿਜਲੀ ਡਿੱਗ ਪਏ ਤਾਂ ਕੀ ਕਰਨਾ ਕਦੇ ਸੋਚਿਆ? ਪਹਿਲਾਂ ਤਾਂ ਧਿਆਨ ਦਿਓ ਕਿ ਹਵਾ ਦੀ ਗਤੀ ਬੜੀ ਤੇਜ਼ ਹੈ, ਆਸਮਾਨ ਕਾਲਾ ਪੈ ਗਿਆ, ਬੱਦਲ ਜ਼ੋਰ ਜ਼ੋਰ ਦੀ ਗੱਜ ਰਹੇ ਨੇ, ਤਾਂ ਧਾਰ ਲਓ ਕਿ ਬਿਜਲੀ ਡਿੱਗ ਸਕਦੀ ਹੈ। ਅਜਿਹੇ ਹਾਲਾਤਾਂ 'ਚ ਆਪਣੇ ਘਰ ਅੰਦਰ ਹੀ ਰਹੋ ਅਤੇ ਸਫ਼ਰ ਲਈ ਵੀ ਨਾ ਨਿਕਲੋ। ਆਪਣੇ ਘਰ ਦੇ ਬੂਹੇ ਬਾਰੀਆਂ ਬੰਦ ਰੱਖੋ, ਬੱਚਿਆਂ ਨੂੰ ਅਤੇ ਪਾਲਤੂ ਪਸ਼ੂਆਂ ਨੂੰ ਘਰ ਦੇ ਅੰਦਰ ਕਰ ਲਓ। ਬਿਜਲੀ ਦੇ ਉਪਕਰਨਾਂ ਨੂੰ ਬੰਦ ਕਰ ਦਿਓ ਅਤੇ ਪਲੱਗ ਨੂੰ ਸਾਕਟ ਤੋਂ ਬਾਹਰ ਕੱਢ ਦਿਓ। ਬਿਜਲੀ ਪਾਣੀ ਦੀਆਂ ਪਾਈਪਾਂ ਵਿੱਚ ਵੀ ਆ ਸਕਦੀ ਹੈ, ਇਸ ਲਈ ਚੱਲਦੇ ਪਾਣੀ ਤੋਂ ਵੀ ਦੂਰ ਰਹੋ। ਕਿਸੇ ਟੀਨ ਥੱਲੇ ਵੀ ਖੜ੍ਹੇ ਨਾ ਹੋ, ਕੋਸ਼ਿਸ਼ ਕਰੋ ਕਿ ਕਿਸੇ ਨੀਵੀਂ ਥਾਂ 'ਤੇ ਚਲੇ ਜਾਓ ਜਿਸ 'ਚ ਪਾਣੀ ਨਾ ਭਰੇ। ਜ਼ਮੀਨ 'ਤੇ ਆਪਣੇ ਆਪ ਨੂੰ ਸੁੰਗੜਾ ਕੇ ਬੈਠ ਜਾਓ, ਦਰੱਖਤਾਂ ਥੱਲੇ ਨਾ ਖਲੋ, ਅਤੇ ਕਾਰ ਟਾਇਰ ਅਤੇ ਰਬੜ ਦੇ ਸੂਲਾਂ 'ਚ ਵੀ ਬਿਜਲੀ ਪ੍ਰਤੀਰੋਧਕ ਸ਼ਕਤੀ ਨਹੀਂ ਹੈ। ਜੇ ਬਿਜਲੀ ਡਿੱਗ ਪਏ ਤਾਂ ਪੀੜਤ ਨੂੰ ਹਸਪਤਾਲ ਪਹੁੰਚਾ ਦਿਓ, ਮੁੱਢਲੀ ਸਹਾਇਤਾ ਦਿਓ ਅਤੇ ਜਲੇ ਦੇ ਦਾਗ ਦਾ ਧਿਆਨ ਰੱਖ ਲਓ। FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 5 ਵਜ ਰਹੇ ਨੇ ਤੇ ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਦਰਮਿਆਨ ਨਵੀਂ ਦਿੱਲੀ ਵਿੱਚ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦਾ ਕਹਿਣਾ ਹੈ ਕਿ ਸਰਕਾਰ ਵਿਕਾਸ ਨੂੰ ਸਥਿਰਤਾ ਨਾਲ ਸੰਤੁਲਿਤ ਕਰਨ ਵਾਲੀਆਂ ਨੀਤੀਆਂ ਰਾਹੀਂ ਚੁਗਿਰਦਾ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ। ਸਾਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਸ਼ੁਰੂ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਖ਼ਤ ਸੁਰੱਖਿਆ ਦਰਮਿਆਨ 4,822 ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਬੰਗਲੁਰੂ ਦੱਖਣੀ ਤਾਲੁਕ ਵਿੱਚ ਇੱਕ ਚੱਟਾਨ ਡਿੱਗਣ ਨਾਲ 7 ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਕਈ ਹੋਰ ਜ਼ਖਮੀ। ਪੰਜਾਬ ਨੇ ਮਾਲੀ ਸਾਲ 2026-27 ਦੀ ਪਹਿਲੀ ਤਿਮਾਹੀ ਲਈ GST ਦੀ ਵਸੂਲੀ ਵਿੱਚ 24.45% ਦਾ ਸ਼ਾਨਦਾਰ ਵਾਧਾ ਦਰਜ ਕੀਤਾ। ਕੁੱਲ GST ਵਸੂਲੀ ਵੱਧ ਕੇ 7,833 ਕਰੋੜ ਰੁਪਏ ਹੋਈ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦ ਸ਼ਰਮਾ ਨੇ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਹਰ ਸਕੂਲ ਵਿੱਚ ਪੋਸ਼ਣ ਬਗੀਚੀ ਬਣਾਉਣਾ ਲਾਜ਼ਮੀ ਕਰਨ ਲਈ ਕਿਹਾ ਏ। ਸੂਬੇ ਦੇ ਪੁਲਿਸ ਥਾਣਿਆਂ ਵਿੱਚ ਖੜ੍ਹੇ ਅਣਅਧਿਕ੍ਰਿਤ ਅਤੇ ਜ਼ਬਤ ਵਾਹਨਾਂ ਦੇ ਜਲਦੀ ਨਿਪਟਾਰੇ ਲਈ ਮੁਹਿੰਮ ਤਹਿਤ ਪੁਲਿਸ ਨੇ ਪਿਛਲੇ 1 ਮਹੀਨੇ ਦੌਰਾਨ 7,402 ਜ਼ਬਤ ਵਾਹਨਾਂ ਦਾ ਨਿਪਟਾਰਾ ਕੀਤਾ। ਮੁਹਿੰਮ ਅਜੇ ਵੀ ਜਾਰੀ ਹੈ। ਵੈਨੇਜ਼ੁਏਲਾ ਦੇ ਲੋਕਾਂ ਨੇ ਆਪਰੇਸ਼ਨ ਆਮਿਸਤਾਦ ਤਹਿਤ ਸਥਾਪਿਤ ਫੀਲਡ ਹਸਪਤਾਲ ਵਿੱਚ ਤਬਾਹਕੁਨ ਭੂਚਾਲਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਇਲਾਜ ਦੇਣ ਲਈ ਭਾਰਤੀ ਮੈਡੀਕਲ ਟੀਮ ਦੀ ਸ਼ਲਾਘਾ ਕੀਤੀ ਹੈ। ਤੇ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਅੱਜ ਤੋਂ 7 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਤੇ ਚੰਡੀਗੜ੍ਹ ਵਿੱਚ ਕਈ ਥਾਵਾਂ ਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਏ। ਇਹ ਸਨ ਹੁਣ ਤੱਕ ਦੀਆਂ ਸੁਰਖੀਆਂ।

0: ਦੋਸਤੋ ਤੁਸੀਂ ਟਿਊਨ ਇਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ 100.2 MHz 'ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਹੁਣ ਵੇਲਾ ਹੋ ਗਿਆ ਤੁਹਾਡੇ ਪਸੰਦੀਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ ਅਤੇ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ
1: ਗੁਰਹਰਪ੍ਰੀਤ ਕੌਰ।
0: ਹਾਂਜੀ ਗੁਰਹਰਪ੍ਰੀਤ ਜੀ, ਠੀਕ ਠਾਕ ਹੋ
1: ਜੀ? ਆਪਾਂ ਬਹੁਤ ਵਧੀਆ। ਕਾਸਿਮ ਜੀ, ਤੁਸੀਂ ਦੱਸੋ ਕੀ ਹਾਲ ਚਾਲ ਹੈ?
0: ਜੀ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਅਤੇ ਮੌਸਮ ਵੀ ਠੀਕ ਠਾਕ ਹੈ
1: ਜੀ,
0: ਕੱਲ੍ਹ ਰਾਤ
1: ਬਿਲਕੁਲ।
0: ਤੋਂ।
1: ਔਰ ਵੱਡੀ ਗੱਲ ਇਹ ਹੈ ਕਿ ਮੌਸਮ ਜਿਹੜਾ ਹੈਗਾ ਉਹ ਉਹਨੇ ਮਿਜ਼ਾਜ ਆਪਣਾ ਬਦਲ ਲਿਆ ਹੈਗਾ, ਅਤੇ
0: ਜੀ
1: ਜਿਹੜੇ ਇਨਸਾਨ ਹੈਗੇ ਉਹਦਾ ਵੀ ਮਿਜ਼ਾਜ ਥੋੜ੍ਹਾ ਜਿਹਾ ਬਦਲਿਆ ਹੋਇਆ ਨਜ਼ਰ ਆ ਰਿਹਾ ਹੈਗਾ। ਥੋੜ੍ਹੀ ਜਿਹੀ ਉਹਨੂੰ ਰਾਹਤ ਮਹਿਸੂਸ ਹੋ ਰਹੀ ਹੈ ਗਰਮੀ ਤੋਂ।
0: ਜੀ ਬਿਲਕੁਲ।
1: ਅਤੇ ਫਿਰ ਅੱਜ ਜਿਹੜੀ ਸਾਡੀ ਗੱਲਬਾਤ ਦਾ ਵਿਸ਼ਾ ਹੈਗਾ ਉਹਦਾ ਜਿਹੜਾ ਆਗਾਜ਼ ਹੈ ਉਹ ਤੁਹਾਡੇ ਤੋਂ ਹੋਵੇ।
0: ਜੀ ਬਿਲਕੁਲ। ਅੱਜ ਅਸੀਂ ਵਰਲਡ ਸਪੋਰਟਸ ਜਰਨਲਿਸਟ ਡੇ ਜਿਹੜਾ ਹੈਗਾ ਵਿਸ਼ਵ ਖੇਡ ਪੱਤਰਕਾਰ ਦਿਵਸ ਅਬਜ਼ਰਵ ਕਰ ਰਹੇ ਹਾਂ,
1: ਜੀ
0: ਜਿਹੜਾ ਕਿ ਹਰ ਸਾਲ 2 ਜੁਲਾਈ ਨੂੰ ਮਨਾਇਆ ਜਾਂਦਾ ਹੈ।
1: ਜੀ
0: ਅਤੇ ਇਸ ਦਿਨ ਦਾ ਜਿਹੜਾ ਉਦੇਸ਼ ਹੈ ਕਿ ਸਾਡੇ ਜਿਹੜੇ ਖੇਡ ਪੱਤਰਕਾਰ ਨੇ, ਮਤਲਬ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਨਮਾਨ ਦੇਣਾ ਕਿ
1: ਬਿਲਕੁਲ
0: ਸਾਡੇ ਤੱਕ ਉਹ ਜਿਹੜੀ ਹਰ ਤਰ੍ਹਾਂ ਦੀ ਸਾਡੇ ਤੱਕ ਰਿਪੋਰਟ ਪਹੁੰਚਾ ਰਹੇ ਹੈ ਕਿ ਜੋ ਖੇਡਾਂ ਦੁਨੀਆ ਦੀ ਹਰ ਹਲਚਲ ਨੂੰ ਸਾਡੇ ਤੱਕ ਪਹੁੰਚਾਉਂਦੇ ਨੇ, ਜਾਂ ਭਾਵੇਂ ਅਸੀਂ ਕ੍ਰਿਕਟ ਦਾ ਮੈਚ ਦਾ ਰੋਮਾਂਸ ਮਹਿਸੂਸ ਕਰਦੇ ਹਾਂ, ਭਾਵੇਂ ਓਲੰਪਿਕ ਵਿੱਚ ਤਿਰੰਗਾ ਲਹਿਰਾਉਂਦਾ ਵੇਖਦੇ ਹਾਂ, ਜਾਂ ਕਿਸੇ ਨਵੇਂ ਖਿਡਾਰੀ ਦੀ ਕਾਮਯਾਬੀ ਬਾਰੇ ਜਾਣਦੇ ਹਾਂ, ਤਾਂ ਉਸ ਦੇ ਪਿੱਛੇ ਜਿਹੜੇ ਖੇਡ ਸਾਡੇ ਪੱਤਰਕਾਰ ਨੇ ਉਹਨਾਂ ਦੀ ਮਿਹਨਤ ਹੈ ਜਿਹੜੀ, ਉਹ ਬਹੁਤ ਵੱਡੀ ਮਿਹਨਤ ਹੈ, ਬਹੁਤ ਲੰਬੀ ਮਿਹਨਤ ਹੈ।
1: ਜੀ ਬਿਲਕੁਲ। ਖੇਡ ਦੇ ਮੈਦਾਨ ਦੇ ਵਿੱਚੋਂ ਡਾਇਰੈਕਟ ਜਿਹੜੀ ਚੀਜ਼ ਹੈਗੀ ਉਹ ਸਾਡੇ ਤੱਕ ਪਹੁੰਚ ਰਹੀ ਹੁੰਦੀ ਹੈ ਕਿ
0: ਜੀ
1: ਉੱਥੇ ਕੀ ਹੋ ਰਿਹਾ, ਉਹਦਾ ਸਿੱਧਾ ਪ੍ਰਸਾਰਣ ਜਾਂ ਕਹਿ ਲਓ ਕਿ ਉਹਦੀ ਲਾਈਵ ਟੈਲੀਕਾਸਟ ਸਾਡੇ ਤੱਕ ਪਹੁੰਚ ਰਿਹਾ ਹੁੰਦਾ ਹੈ। ਅਤੇ ਜੇ ਅਸੀਂ ਪੱਤਰਕਾਰਤਾ ਦੀ ਹੀ ਗੱਲ ਕਰੀਏ, ਖੇਡ ਪੱਤਰਕਾਰਤਾ ਦੀ ਗੱਲ ਕਰੀਏ, ਤਾਂ ਸਾਡੇ ਜਿਹੜੇ ਅਖਬਾਰ ਹੈਗੇ ਆ ਉਹਨਾਂ ਦੇ ਵਿੱਚ ਵੀ ਇੱਕ ਖਾਸ ਪੰਨਾ ਹੁੰਦਾ ਹੈਗਾ ਖੇਡ ਜਗਤ ਦਾ,
0: ਜੀ
1: ਜਾਂ
0: ਬਿਲਕੁਲ।
1: ਹੋਰ ਵੀ ਨਾਵਾਂ ਦੇ ਨਾਲ ਜਿਹੜਾ ਹੈਗਾ ਇਸ ਪੰਨੇ ਨੂੰ ਇੰਟਰੋਡਿਊਸ ਕੀਤਾ ਜਾਂਦਾ ਹੈਗਾ। ਅਤੇ ਉਸ ਦੇ ਵਿੱਚ ਜਿਸ ਵੀ ਖੇਡ ਦੇ ਵਿੱਚ ਤੁਹਾਡੀ ਦਿਲਚਸਪੀ ਹੈਗੀ ਹੈ, ਤੁਸੀਂ ਉਸ ਖੇਡ ਬਾਰੇ ਜਿਹੜੀਆਂ ਖਬਰਾਂ ਹੈਗੀਆਂ ਉਹ ਤੁਸੀਂ ਦੇਖ ਸਕਦੇ ਹੋ, ਪੜ੍ਹ ਸਕਦੇ ਹੋ, ਔਰ ਜਿਹੜੇ ਤੁਹਾਡੇ ਪਸੰਦੀਦਾ ਖਿਡਾਰੀ ਹੈਗੇ ਆ ਉਹਨਾਂ ਬਾਰੇ ਵੀ ਜਿਹੜੀਆਂ ਅਪਡੇਟਸ ਹੁੰਦੀਆਂ ਹੈਗੀਆਂ ਉਹ ਸਾਰੀਆਂ ਤੁਹਾਨੂੰ ਉਸ ਦੇ ਵਿੱਚੋਂ ਮਿਲ ਜਾਂਦੀਆਂ ਹੈਗੀਆਂ।
0: ਜੀ ਬਿਲਕੁਲ। ਦੇਖੋ ਜਿਹੜੇ ਖੇਡ ਪੱਤਰਕਾਰ ਨੇ ਉਹਨਾਂ ਦਾ ਕੰਮ ਸਿਰਫ ਸਾਨੂੰ ਸਕੋਰ ਦੱਸਣਾ ਨਹੀਂ ਹੈਗਾ, ਸਗੋਂ ਖਿਡਾਰੀਆਂ ਦੇ ਸੰਘਰਸ਼, ਉਹਨਾਂ ਦੀ ਮਿਹਨਤ, ਉਹਨਾਂ ਦਾ ਅਨੁਸ਼ਾਸਨ ਅਤੇ ਉਹਨਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਵੀ ਲੋਕਾਂ ਤੱਕ ਪਹੁੰਚਾਉਂਦੇ ਹਾਂ।
1: ਬਿਲਕੁਲ। ਜਦੋਂ ਅਸੀਂ ਅਖਬਾਰਾਂ ਦੀ ਗੱਲ ਕਰਦੇ ਹਾਂ ਨਾ, ਤਾਂ ਜਿਹੜਾ ਹੈਗਾ ਕਈ ਅਖਬਾਰਾਂ ਦੇ ਵਿੱਚ ਸਾਨੂੰ ਅੱਡ ਪੰਨੇ ਮਿਲੇ ਹੁੰਦੇ, ਇੱਕ ਤਾਂ ਖੇਡ ਜਿੱਥੇ ਸਿਰਫ ਅਤੇ ਸਿਰਫ ਖੇਡ ਸੁਰਖੀਆਂ ਹੁੰਦੀਆਂ ਹੈਗੀਆਂ,
0: ਜੀ
1: ਕਈ ਸਾਨੂੰ ਪੰਨੇ ਐਸੇ ਵੀ ਮਿਲਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਜਿਹੜੇ ਖਿਡਾਰੀ ਹੁੰਦੇ ਆ ਉਹਨਾਂ ਦੀ ਇੱਕ ਪੂਰੀ ਲਾਈਫ ਹਿਸਟਰੀ ਲਿਖੀ ਹੁੰਦੀ ਹੈ।
0: ਜੀ ਬਿਲਕੁਲ।
1: ਸੋ ਉਹ ਲਾਈਫ ਹਿਸਟਰੀਜ਼ ਪੜ੍ਹ ਕੇ ਸਾਨੂੰ ਪਤਾ ਲੱਗਦਾ ਕਿ ਅਸਲ ਸੰਘਰਸ਼ ਤਾਂ ਇਹਨਾਂ ਨੇ ਕੀਤਾ ਹੈਗਾ। ਮਤਲਬ ਕਿ ਸਾਨੂੰ ਇਹ ਲੱਗ ਰਿਹਾ ਹੁੰਦਾ ਕਿ ਖੇਡ ਦੇ ਮੈਦਾਨ ਦੇ ਵਿੱਚ ਅਗਲਾ ਆ ਗਿਆ ਅਤੇ ਖੇਡਣਾ ਕਿੱਡਾ ਔਖਾ ਕੰਮ ਹੈਗਾ, ਪਰ ਅਸਲ ਦੇ ਵਿੱਚ ਖੇਡਣਾ ਹੀ ਔਖਾ ਕੰਮ ਹੁੰਦਾ, ਆਪਣਾ ਸਟੈਮਿਨਾ ਬਣਾਉਣਾ ਔਰ ਉਸ ਸਟੈਮਿਨੇ ਨੂੰ ਬਰਕਰਾਰ ਰੱਖਦੇ ਹੋਏ, ਉਸ ਜਿਹੜਾ ਹੈਗਾ ਦਿਮਾਗ ਦੀ ਪ੍ਰੈਜੈਂਸ ਨੂੰ ਬਰਕਰਾਰ ਰੱਖਦੇ ਹੋਏ ਉਸ ਮੈਦਾਨ ਦੇ ਵਿੱਚ ਖੇਡਣਾ ਅਤੇ ਆਪਣੇ ਦੇਸ਼ ਦੇ ਝੰਡੇ ਨੂੰ ਲਹਿਰਾਉਂਦੇ ਦੇਖਣਾ, ਇਹ ਕਹਿੰਦੇ ਹੁੰਦੇ ਕਿ ਕੋਈ ਆਮ ਚੀਜ਼ ਨਹੀਂ ਹੁੰਦੀ ਹੈਗੀ, ਇਹਦੇ ਲਈ ਬੜਾ ਲੰਮਾ ਸਮਾਂ ਜਿਹੜਾ ਹੈਗਾ, ਬੜਾ ਲੰਮਾ ਸੰਘਰਸ਼ ਜਿਹੜਾ ਹੈਗਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਇਆ ਹੁੰਦਾ।
0: ਜੀ ਬਿਲਕੁਲ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਿਹੜੀਆਂ ਖਿਡਾਰੀਆਂ ਦੀਆਂ ਕਹਾਣੀਆਂ ਸਾਡੇ ਤੱਕ ਆਉਂਦੀਆਂ ਨੇ ਅਖਬਾਰਾਂ ਦੇ ਥਰੂ ਜਾਂ ਡਿਜੀਟਲ ਪਲੇਟਫਾਰਮਸ ਦੇ ਥਰੂ,
1: ਜੀ,
0: ਤਾਂ ਉਹਦੇ ਨਾਲ ਜਿਹੜੇ ਨਵੇਂ ਖਿਡਾਰੀ ਨੇ ਕਈ ਵਾਰ ਨਿਰਾਸ਼ ਹੋ ਜਾਂਦੇ ਆ ਕਿਸੇ ਰਿਸੋਰਸਿਸ ਦੀ ਕਮੀ ਨੂੰ ਲੈ ਕੇ, ਤਾਂ ਉਹ ਵੀ ਮਤਲਬ ਉਹ ਚੀਜ਼ਾਂ ਉਹਨਾਂ ਨੂੰ ਮੋਟੀਵੇਟ ਕਰਦੀਆਂ ਨੇ, ਨਵੇਂ ਜਿਹੜੇ ਸਾਡੇ ਖਿਡਾਰੀ ਹੈ
1: ਜੀ
0: ਮਤਲਬ ਹਲੇ ਬਿਲਕੁਲ ਸ਼ੁਰੂਆਤੀ ਦੌਰ ਦੇ ਵਿੱਚ ਆਏ ਜਾਂ ਵਿਚਕਾਰ ਨੇ, ਤਾਂ ਮਤਲਬ ਉਹ ਇਸ ਤਰ੍ਹਾਂ ਦੀਆਂ ਕਹਾਣੀਆਂ ਜਦੋਂ ਕਿਸੇ ਸਕਸੈਸਫੁਲ ਸਪੋਰਟਸ ਪਰਸਨ ਦੀ ਕੋਈ ਕਹਾਣੀ ਪੜ੍ਹਦੇ ਹਾਂ ਕਿ ਕਿੱਦਾਂ ਰਿਸੋਰਸਿਸ ਦੀ ਕਮੀ ਦੇ ਵਿੱਚ ਵੀ ਜਿਹੜੀ ਸਾਡੀ ਮਿਹਨਤ ਹੈ ਤਾਂ ਉਸਦੇ ਨਾਲ ਅਸੀਂ ਜਿਹੜੀ ਸਕਸੈਸ ਹੈ ਉਹ ਅਚੀਵ ਕਰ ਸਕਦੇ ਹਾਂ।
1: ਜੀ, ਔਰ ਇਹਦਾ ਜਿਹੜਾ ਹੈਗਾ ਕਹਿੰਦੇ ਹੁੰਦੇ ਆ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਜੇਕਰ ਕਿਸੇ ਦੀ ਕਹਾਣੀ ਪੜ੍ਹ ਕੇ ਕਈ ਵਾਰੀ ਕੋਈ ਨਿਰਾਸ਼ ਹੋ ਜਾਂਦਾ ਕਿ ਸਾਡਾ ਤਾਂ ਪਤਾ ਨਹੀਂ ਕਦੋਂ ਟਾਈਮ ਆਊਗਾ ਕਦੋਂ ਨਹੀਂ, ਕਈ ਲੋਕ ਇਹਨਾਂ ਚੀਜ਼ਾਂ ਨੂੰ ਪੜ੍ਹ ਕੇ ਆਪਣੀ ਪੌੜੀ ਵਾਂਗੂ ਵਰਤਦੇ ਆ ਕਿ ਜੇ ਜਿਹੜਾ ਹੈਗਾ ਇਸ ਇਨਸਾਨ ਨੇ ਇਸ ਮੁਸ਼ਕਿਲ ਦਾ ਸਾਹਮਣਾ ਇਸ ਤਰੀਕੇ ਨਾਲ ਕੀਤਾ, ਤਾਂ ਜਿਹੜੀ ਮੇਰੇ ਸਾਹਮਣੇ ਮੁਸ਼ਕਿਲ ਹੈਗੀ ਆ ਉਹਦਾ ਸਾਹਮਣਾ ਮੈਂ ਇਸ ਤਰੀਕੇ ਨਾਲ ਕਰਾਂ ਤਾਂ ਮੈਂ ਵੀ ਇਸ ਜਗ੍ਹਾ ਦੇ ਉੱਪਰ ਪਹੁੰਚ ਸਕਦਾ। ਸੋ ਗੱਲ ਇੱਥੇ ਇੰਨੀ ਹੁੰਦੀ ਹੈ ਕਿ ਤੁਹਾਡੇ ਨਜ਼ਰ ਅਤੇ ਨਜ਼ਰੀਏ ਦਾ ਫਰਕ ਹੁੰਦਾ, ਨਜ਼ਰ ਦੇ ਸਾਹਮਣੇ ਸਾਡਾ ਜਿਹੜੀ ਹੈਗੀ ਹੈ ਕੋਈ ਖਬਰ ਹੁੰਦੀ ਹੈ ਅਤੇ ਉਸ ਖਬਰ ਨੂੰ ਦੇਖਣ ਦਾ ਸਾਡਾ ਨਜ਼ਰੀਆ ਕੀ ਹੈ, ਇਹ ਵੀ ਇੱਕ ਵੱਡਾ ਫੈਕਟਰ ਹੁੰਦਾ ਹੈਗਾ ਕਿ ਸਾਡੀ ਜ਼ਿੰਦਗੀ ਕਿਹੜੇ ਪਾਸੇ ਵੱਲ ਜਾਊਗੀ।
0: ਜੀ ਬਿਲਕੁਲ।
1: ਅਤੇ ਮੈਨੂੰ ਲੱਗਦਾ ਕਿ ਹੁਣ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਉਹ ਇਸ ਪਾਸੇ ਵੱਲ ਜਾ ਰਿਹਾ ਕਿ ਇੱਕ ਅੱਧਾ ਗੀਤ ਲਾ ਦਿਓ ਬਈ, ਹੁਣ ਤੁਸੀਂ ਗੱਲਾਂ ਬਹੁਤ ਕਰ ਲਈਆਂ ਅਤੇ ਗੀਤ ਅਸੀਂ ਸੁਣਨਾ ਹੈਗਾ ਹੁਣ।
0: ਗੱਲਾਂ ਬਾਤਾਂ ਜਾਰੀ ਰੱਖਾਂਗੇ ਅਤੇ ਪਹਿਲਾਂ ਸੁਣਦੇ ਹਾਂ ਇੱਕ ਗੀਤ।

0: ਕੁੜੀਏ ਘਰ ਅੰਦਰ ਆ ਜਾ, ਬਾਹਰ ਦੇਖ ਕਿਵੇਂ ਬੱਦਲ ਗੱਜਦੇ, ਛੇਤੀ ਆ ਜਾ। ਕਹਿੰਦੇ ਮਾਮਾ ਭਾਂਜੀ ਤੇ ਭਾਰੂ ਹੁੰਦੀ ਏ ਬਿਜਲੀ ਚਮਕਣੀ।
1: ਲੈ ਬੇਬੇ ਐਵੀਂ
0: ਹੋਰ ਨੀ ਤਾਂ, ਚੱਲ ਏ ਬੂਹੇ ਬਾਰੀਆਂ ਲਾ, ਇਹ ਨਿਆਣੇ ਸਾਰੇ ਵੇਖ ਅੰਦਰ ਆ ਗਏ ਨੇ। ਉਹ ਮੁੰਡਿਆ ਤੈਨੂੰ ਨਹੀਂ ਸੁਣਿਆ, ਫੋਨ ਬੰਦ ਕਰ, ਤਾਰ ਉਤਾਰ, ਫਰਿੱਜ ਟੀਵੀ ਬੰਦ ਕਰ ਦੇ, ਆ ਇੰਟਰਨੈਟ ਬੰਦ ਕਰ, ਘਰ ਦੇ ਅੰਦਰ ਹੀ ਰਹੋ ਜਦ ਤੱਕ ਇਹ ਬਿਜਲੀ ਲਿਸ਼ਕਾਂ ਮਾਰਦੀ ਹੈ। ਘਰੇ ਰਹੋ, ਤੇਰੇ ਬਾਪੂ ਨੂੰ ਵੀ ਹੁਣੇ ਬਾਹਰ ਜਾਣਾ ਸੀ, ਪਰ ਉਹਨੂੰ ਤਾਂ ਪਤਾ ਹੀ ਹੈ ਕਿ ਗੱਡੀ ਦੀਆਂ ਖਿੜਕੀਆਂ ਲਾ ਕੇ ਰੱਖਣੀਆਂ ਨੇ, ਬਿਜਲੀ ਦੀਆਂ ਤਾਰਾਂ ਤੋਂ ਤੇ ਦਰਖਤਾਂ ਤੋਂ ਪਰਾਂ ਗੱਡੀ 'ਚ ਬੈਠਣਾ ਹੈ।
2: ਤੇ ਜੇ ਕਦੇ ਬਿਜਲੀ ਡਿੱਗਣ ਦਾ ਸ਼ਿਕਾਰ ਹੋ ਜਾਓ ਤਾਂ ਪੀੜਤ ਨੂੰ ਹਸਪਤਾਲ ਪਹੁੰਚਾ ਦਿਓ, ਜੇ ਹੋ ਸਕੇ ਤਾਂ ਮੁੱਢਲੀ ਸਹਾਇਤਾ ਦੇ ਦਿਓ।
1: ਬਾਬੇ ਉਸ 'ਚ ਤਾਂ ਬਿਜਲੀ ਏ, ਹੱਥ ਕਿਵੇਂ ਲਾਈਏ?
2: ਉਹ ਬਿਜਲੀ ਵਿੱਚੇ ਥੋੜੀ ਰਹਿ ਗਈ ਏ ਕਿ ਚਾਰਜ ਹੋ ਗਿਆ ਏ ਮੋਬਾਈਲ ਫੋਨ ਵਾਂਗੂ। ਤੂੰ ਉਸ ਦੀ ਮਦਦ ਕਰ ਸਕਦੀ ਏ, ਧਿਆਨ ਦੇਈ ਕੋਈ ਹੱਡੀ ਨਾ ਟੁੱਟ ਗਈ ਹੋਵੇ ਝਟਕੇ ਨਾਲ, ਜਾਂ ਫਿਰ ਦਿਖਣਾ ਸੁਣਨਾ ਬੰਦ ਨਾ ਹੋ ਗਿਆ ਹੋਵੇ। ਬੰਦਾ ਸੜ ਸਕਦਾ ਹੈ, ਦੇਖ ਲਵੀ ਕਿ ਕਿਤੇ ਦਾਗ ਪਿਆ ਹੋਵੇ ਜਿੱਥੋਂ ਬਿਜਲੀ ਸਰੀਰ 'ਚ ਵੜੀ ਅਤੇ ਜਿੱਥੋਂ ਬਾਹਰ ਨਿਕਲੀ।
3: ਹਾਂਜੀ ਗੁਰਹਰਪ੍ਰੀਤ ਜੀ, ਅਸੀਂ ਗੱਲ ਕਰ ਰਹੇ ਸੀਗੇ ਵਿਸ਼ਵ ਖੇਡ ਪੱਤਰਕਾਰ ਦਿਵਸ ਦੇ ਬਾਰੇ, ਅਤੇ ਜੇਕਰ ਗੱਲ ਕਰੀਏ ਅਸੀਂ ਖੇਡ ਪੱਤਰਕਾਰੀ ਦੀ, ਤਾਂ ਅੱਜ ਜਿਹੜੀ ਖੇਡ ਪੱਤਰਕਾਰੀ ਹੈ ਸਿਰਫ ਅਖਬਾਰਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਟੈਲੀਵਿਜ਼ਨ, ਰੇਡੀਓ, ਡਿਜੀਟਲ ਮੀਡੀਆ, ਯੂਟਿਊਬ, ਪੋਡਕਾਸਟ ਅਤੇ ਸੋਸ਼ਲ ਮੀਡੀਆ ਨੇ ਇਸ ਖੇਤਰ ਨੂੰ ਜਿਹੜਾ ਬਿਲਕੁਲ ਨਵਾਂ ਰੂਪ ਦੇ ਦਿੱਤਾ ਹੈ।
4: ਬਿਲਕੁਲ ਕਾਸਿਮ ਜੀ, ਤੁਹਾਨੂੰ ਯਾਦ ਹੋਊਗਾ ਕਿ ਜਿਸ ਸਮੇਂ ਦੇ ਉੱਪਰ, ਮਤਲਬ ਪੁਰਾਣੇ ਸਮੇਂ ਦੀ, ਜਿੱਥੋਂ ਬਾਹਲਾ ਪੁਰਾਣਾ ਨਾ ਜਾਈਏ, ਥੋੜ੍ਹਾ ਜਿਹਾ ਪੁਰਾਣਾ ਜਾਈਏ, ਤਾਂ ਅਸੀਂ ਜਿਹੜਾ ਹੈਗਾ, ਜਿਹੜੇ ਖਾਸ ਤੌਰ 'ਤੇ ਕ੍ਰਿਕਟ ਪ੍ਰੇਮੀ ਹੋਇਆ ਕਰਦੇ ਸੀ, ਉਹ ਜਿਹੜੀ ਕ੍ਰਿਕਟ ਦੀ ਕਮੈਂਟਰੀ ਸੀਗੀ ਉਹ ਰੇਡੀਓ ਦੇ ਜ਼ਰੀਏ ਜਾਂ ਟੀਵੀ ਦੇ ਜ਼ਰੀਏ ਦੇਖਿਆ ਕਰਦੇ ਸੀ ਜਾਂ ਸੁਣਿਆ ਕਰਦੇ ਸੀਗੇ। ਸੋ ਸਾਡਾ ਇੱਕ ਚਾਅ ਇਹ ਵੀ ਹੁੰਦਾ ਸੀਗਾ ਕਿ ਜੋ ਇਨਸਾਨ ਕਮੈਂਟਰੀ ਕਰ ਰਿਹਾ ਉਹ ਕਿੱਦਾਂ ਦਾ ਹੋਊਗਾ। ਔਰ ਜਦੋਂ ਕਦੇ, ਮਤਲਬ ਮੇਰਾ ਇੱਕ ਵਾਰੀ ਵਾਹ ਪਿਆ ਐਸੇ ਇਨਸਾਨ ਨਾਲ ਜੋ ਕਿ ਉਸ ਸਮੇਂ ਦੇ ਉੱਪਰ ਕਮੈਂਟਰੀ ਕਰਿਆ ਕਰਦੇ ਸੀਗੇ, ਤਾਂ ਮਤਲਬ ਉਹਨਾਂ ਦੇ ਬੋਲਣ ਦਾ ਅੰਦਾਜ਼ ਅਸਲ ਜ਼ਿੰਦਗੀ ਦੇ ਵਿੱਚ ਵੀ ਉੱਦਾਂ ਦਾ ਹੀ ਸੀਗਾ। ਮਤਲਬ ਦੇਖ ਕੇ ਉਹਨਾਂ ਨੂੰ ਪਤਾ ਲੱਗਦਾ ਸੀ, ਉਹਨਾਂ ਦੀ ਬੋਲਬਾਣੀ ਤੋਂ ਪਤਾ ਲੱਗਦਾ ਸੀ ਕਿ ਹਾਂ ਇਹ ਬੰਦਾ ਕਿਤੇ ਨਾ ਕਿਤੇ, ਮਤਲਬ ਐਸੇ ਪਲੇਟਫਾਰਮ ਦੇ ਉੱਪਰ ਕੰਮ ਕਰ ਚੁੱਕਿਆ ਹੈਗਾ। ਸੋ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਕਿ ਉਸ ਸਮੇਂ ਦੇ ਉੱਪਰ ਖਿਡਾਰੀਆਂ ਨੂੰ ਦੇਖਣ ਦਾ ਚਾਅ ਤਾਂ ਹੁੰਦਾ ਹੀ ਹੁੰਦਾ ਸੀਗਾ, ਨਾਲ ਨਾਲ ਜੋ ਲੋਕ ਕਮੈਂਟਰੀ ਕਰ ਰਹੇ ਆ ਉਹਨਾਂ ਨੂੰ ਵੀ ਦੇਖਣ ਦਾ ਚਾਅ ਹੋਇਆ ਕਰਦਾ ਸੀ।
3: ਜੀ,
4: ਸੋ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਹੈਗੀਆਂ ਖੇਡ ਪੱਤਰਕਾਰਤਾ ਦਿਵਸ ਬਾਰੇ। ਸੋ ਪੱਤਰਕਾਰਤਾ ਜਿਹੜੀ ਹੈਗੀ ਆ ਉਹ ਹਰ ਫੀਲਡ ਦੇ ਵਿੱਚ ਵੱਖਰੀ ਹੁੰਦੀ ਹੈ, ਸੋ ਖੇਡਾਂ ਦੇ ਵਿੱਚ ਵੀ ਵੱਖਰੀ ਹੈਗੀ ਹੈ, ਅਤੇ ਨਾਲ ਹੀ ਜਿਹੜਾ ਹੈਗਾ ਅਸੀਂ ਗੱਲਾਂ ਬਾਤਾਂ ਕਰਾਂਗੇ ਕਿ ਖੇਡਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਮਹੱਤਵ ਹੈਗਾ, ਅਤੇ ਅੱਜ ਕੱਲ੍ਹ ਉਹ ਮਹੱਤਵ ਕਿੰਨਾ ਘੱਟ ਗਿਆ ਜਾਂ ਵੱਧ ਗਿਆ।
3: ਜੀ ਬਿਲਕੁਲ, ਲੇਕਿਨ ਇਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਕਿ ਖੇਡ ਪੱਤਰਕਾਰੀ ਦੀ, ਕਿ ਖੇਡ ਪੱਤਰਕਾਰੀ ਸਿਰਫ ਜਾਣਕਾਰੀ ਦੇਣ ਦਾ ਕੰਮ ਨਹੀਂ ਹੈਗਾ, ਸਗੋਂ ਇੱਕ ਜਿਹੜਾ ਚੰਗਾ ਖੇਡ ਪੱਤਰਕਾਰ ਆ ਉਹਦਾ ਕੰਮ ਹੈ ਕਿ ਉਹ ਨਿਰਪੱਖਤਾ ਦੇ ਨਾਲ ਜਿਹੜਾ ਤੱਥਾਂ ਨੂੰ ਸਹੀ ਜਾਂਚ ਕੇ ਅਤੇ ਖੇਡ ਦੀ ਭਾਵਨਾ ਨੂੰ ਸਭ ਤੋਂ ਉੱਪਰ ਰੱਖ ਕੇ ਜਿਹੜਾ ਲੋਕਾਂ ਤੱਕ ਜਿਹੜੀ ਇਸ ਤਰ੍ਹਾਂ ਦੀ ਜਾਣਕਾਰੀ ਪਹੁੰਚਾਏ। ਅਤੇ ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਜਦੋਂ ਬਹੁਤ ਸਾਰੀਆਂ ਫੇਕ ਨਿਊਜ਼ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਜਾਂ ਗਲਤ ਜਾਣਕਾਰੀਆਂ ਮਿਲਦੀਆਂ ਨੇ, ਤਾਂ ਉਸ ਟਾਈਮ ਜਿਹੜੇ ਖੇਡ ਪੱਤਰਕਾਰ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ।
4: ਜੀ,
3: ਅਤੇ ਇਸ ਦੇ ਨਾਲ ਹੀ ਅਸੀਂ ਪਹਿਲਾਂ ਸੁਣਾਂਗੇ ਇੱਕ ਗੀਤ, ਉਸ ਤੋਂ ਬਾਅਦ ਗੱਲ ਕਰਾਂਗੇ ਅੱਜ ਦੇ ਦੂਜੇ ਵਿਸ਼ੇ ਦੇ ਬਾਰੇ ਕਿ ਖੇਡਾਂ ਵਿੱਚ ਨੌਜਵਾਨਾਂ ਦੀ ਜਿਹੜੀ ਘਟਦੀ ਭਾਗੀਦਾਰੀ ਅਤੇ ਤੰਦਰੁਸਤ ਜੀਵਨ ਸ਼ੈਲੀ।
4: ਜੀ,

0: ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ ਸ਼ਿੰਗਾਰਾਂ ਚ ਸੰਗ ਜਾਣਾ ਰੰਗਾਂ ਚ ਰੰਗ ਜਾਣਾ ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ ਚ ਰੰਗ ਨਾ ਮਿਲਦੇ ਖਾਬਾਂ ਨੂੰ ਖੰਭ ਲਾਉਂਦੇ ਕਿਵੇਂ ਕੋਇਲਾਂ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ ਪਰਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ
1: ਹਾਂਜੀ ਦੋਸਤੋ ਤੁਸੀਂ ਇਸ ਵੇਲੇ ਟਿਊਨ ਇਨ ਕੀਤਾ ਹੋਇਆ ਹੈ 100.2 MHz 'ਤੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਇਸ ਦੇ ਨਾਲ ਹੀ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਰਹੇ ਹੋ ਅਤੇ ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਸਾਡੇ ਰੋਜ਼ਾਨਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ ਅਤੇ ਅਸੀਂ ਗੱਲ ਕਰ ਰਹੇ ਸੀ ਕਿ ਖੇਡਾਂ ਦੇ ਬਾਰੇ ਕਿ ਖੇਡਾਂ ਵਿੱਚ ਜਿਹੜੀ ਨੌਜਵਾਨਾਂ ਦੀ ਭਾਗੀਦਾਰੀ ਹੈ ਉਹ ਘੱਟਦੀ ਜਾ ਰਹੀ ਹੈ ਅਤੇ ਤੰਦਰੁਸਤ ਜੀਵਨ ਸ਼ੈਲੀ ਦੇ ਲਈ ਜਿਹੜੀਆਂ ਖੇਡਾਂ ਨੇ ਉਹ ਕਿਉਂ ਜ਼ਰੂਰੀ ਨੇ
2: ਜੀ ਕਾਸਿਮ ਜੀ ਤੁਹਾਡੀ ਪਸੰਦੀਦਾ ਖੇਡ ਕਿਹੜੀ ਹੈ
1: ਮੈਂ ਕ੍ਰਿਕਟ ਖੇਡਦਾ ਵੈਸੇ ਜ਼ਿਆਦਾ
2: ਅੱਛਾ
1: ਫਿਰ ਦੂਜੇ ਨੰਬਰ 'ਤੇ ਬੈਡਮਿੰਟਨ
2: ਓਕੇ ਅਤੇ ਜੇ ਕ੍ਰਿਕਟ ਅਤੇ ਬੈਡਮਿੰਟਨ 'ਚੋਂ ਇੱਕ ਚੀਜ਼ ਚੁਣਨੀ ਪੈ ਜੇ ਤਾਂ ਕੀ ਚੁਣੋਗੇ
1: ਬੈਡਮਿੰਟਨ ਚੁਣਾਂਗਾ ਮੈਂ
2: ਅੱਛਾ ਬੈਡਮਿੰਟਨ ਲਓ ਕ੍ਰਿਕਟ ਨੇ ਕੀ ਵਿਗਾੜਿਆ ਬਈ ਚਲੋ
1: ਇਹ
2: ਹਾਂਜੀ ਜੀ
1: ਕ੍ਰਿਕਟ ਇੱਕ ਥੋੜ੍ਹਾ ਉਹਦੇ ਲਈ ਵੱਡੀ ਟੀਮ ਦੀ ਜ਼ਰੂਰਤ ਹੁੰਦੀ ਹੈ ਬੈਡਮਿੰਟਨ ਦੋ ਬੰਦੇ ਵੀ ਆਪਸ ਦੇ ਵਿੱਚ ਖੇਡ ਲੈਂਦੇ ਮਤਲਬ ਟੀਮ ਜਲਦੀ ਬਣ ਜਾਂਦੀ ਹੈ ਅਤੇ
2: ਅੱਛਾ ਜੇ ਮੰਨ ਲਓ ਇੱਕ ਬੰਦਾ ਵੀ ਤੁਹਾਨੂੰ ਨਾ ਮਿਲਿਆ ਤੇ ਕਦੇ ਐ ਹੋਇਆ ਵੀ ਇੱਕ ਪਾਸੇ ਮਾਰ ਕੇ ਤੇ ਦੂਜੇ ਪਾਸੇ ਭੱਜ ਕੇ ਜਾਂਦੇ ਹੋਵੋ ਦੂਜੇ ਪਾਸੇ ਮਾਰਨ ਵਾਸਤੇ
1: ਨਹੀਂ ਦੀਵਾਰ ਨਾਲ ਕਰ ਲਈਦਾ
2: ਚਲ ਇਹ ਵੀ ਇੱਕ ਬੈਟਰ ਆਈਡੀਆ ਹੈਗਾ ਸੋ ਗੱਲ ਇੱਥੇ ਇਹ ਸਵਾਲ ਮੈਂ ਇਸ ਕਰਕੇ ਪੁੱਛਿਆ ਕਿਉਂਕਿ ਕਈ ਵਾਰ ਨਾ ਅਸੀਂ ਇਹੀ ਬਹਾਨਾ ਮਾਰ ਦਿੰਦੇ ਹਾਂ ਕਿ ਸਾਡੇ ਨਾਲ ਕੋਈ ਖੇਡਣ ਵਾਲਾ ਹੈ ਨੀਗਾ ਸੋ ਉੱਥੇ ਕਾਸਿਮ ਜੀ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਸਾਹਮਣੇ ਜੇ ਕੰਧ ਹੈਗੀ ਹੈ ਤਾਂ ਕੰਧ ਤੁਹਾਡਾ ਪਾਰਟਨਰ ਬਣ ਸਕਦੀ ਹੈ ਖੇਡਣ ਵਾਲਾ ਸੋ ਗੱਲ ਇੱਥੇ ਇਹ ਹੁੰਦੀ ਹੈ ਕਿ ਜੇ ਤੁਸੀਂ ਕਰਨਾ ਚਾਹੋ ਤਾਂ ਕੁਛ ਵੀ ਪੋਸੀਬਲ ਹੋ ਸਕਦਾ ਹੈਗਾ ਔਰ ਦੂਜੀ ਵੱਡੀ ਗੱਲ ਕਿ ਜਦੋਂ ਅਸੀਂ ਖੇਡਣ ਦੀ ਚਾਹਤ ਰੱਖਦੇ ਹੈਗੇ ਹਾਂ ਤਾਂ ਉਸ ਸਮੇਂ 'ਤੇ ਜ਼ਰੂਰੀ ਨਹੀਂ ਕਿ ਜਿਹੜਾ ਹੈਗਾ ਬੜੇ ਵੱਡੇ ਜਿਹੜੇ ਪਲੇਗਰਾਊਂਡਸ ਹੈਗੇ ਆ ਉਹੀ ਸਾਡਾ ਜਿਹੜਾ ਸਾਥੀ ਬਣਨਗੇ ਤੁਸੀਂ ਘਰ ਦੇ ਵਿੱਚ ਵੀ ਖੇਡ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਬੱਚੇ ਹੈਗੇ ਆ ਤੁਸੀਂ ਉਹਨਾਂ ਨਾਲ ਖੇਡੋ ਔਰ ਦੂਜੀ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਖੇਡਣਾ ਸਿਰਫ ਤੇ ਸਿਰਫ ਇਸ ਲਈ ਨਹੀਂ ਕਿ ਅਸੀਂ ਖੇਡਣਾ ਹੈਗਾ ਖੇਡਣ ਦੇ ਵਿੱਚ ਹੋਰ 3 ਚੀਜ਼ਾਂ ਇੰਕਲੂਡ ਹੋ ਜਾਂਦੀਆਂ 3 ਚੀਜ਼ਾਂ ਆ ਜਾਂਦੀਆਂ ਹੈਗੀਆਂ ਇੱਕ ਤਾਂ ਸਾਡੇ ਸਰੀਰ ਦਾ ਜਿਹੜਾ ਵਰਜਿਸ਼ ਹੈਗੀ ਆ ਉਹ ਹੋ ਜਾਂਦੀ ਹੈ ਦੂਜਾ ਸਾਡੇ ਦਿਮਾਗ ਦੀ ਵਰਜਿਸ਼ ਹੋ ਜਾਂਦੀ ਹੈ

0: ਹੈ ਕਿਉਂ
1: ਜੀ
0: ਕਿਉਂਕਿ ਹੁਣ ਜੇ ਸਾਹਮਣੇ ਮੰਨ ਲਓ ਅਸੀਂ ਜਿਹੜਾ ਹੈਗਾ ਬੈਡਮਿੰਟਨ ਹੀ ਖੇਡ ਰਹੇ ਹੈਗੇ ਹਾਂ ਤਾਂ
1: ਜੀ
0: ਉਸ ਦੇ ਵਿੱਚ ਵੀ ਸਾਨੂੰ ਧਿਆਨ ਰੱਖਣਾ ਪਊਗਾ ਵੀ ਆ ਕਿੱਥੇ ਰਹੀ ਹੈ ਅਤੇ ਕਿੱਧਰੋਂ
1: ਜੀ
0: ਕਿਹੜੇ ਪਾਸ ਕਿਹੜੇ ਐਂਗਲ ਤੋਂ ਮਾਰਨਾ। ਔਰ
1: ਜੀ
0: ਤੀਜੀ ਵੱਡੀ ਚੀਜ਼ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਕਰ ਰਹੇ ਹੁੰਦੇ ਹੋ ਤੁਹਾਡਾ ਮਾਇੰਡ ਰਿਫਰੈਸ਼ ਹੋ ਰਿਹਾ ਹੁੰਦਾ ਹੈ ਜੀ।
1: ਜੀ ਬਿਲਕੁਲ, ਜਿਸ ਤਰ੍ਹਾਂ ਬੈਡਮਿੰਟਨ ਦੀ ਤੁਸੀਂ ਗੱਲ ਕੀਤੀ, ਉਸ ਦੇ ਵਿੱਚ ਦੇਖੋ ਫਿਜ਼ੀਕਲ ਐਕਟੀਵਿਟੀ ਵੀ ਹੈ, ਮੈਂਟਲ ਐਕਟੀਵਿਟੀ ਵੀ ਹੈ। ਤੁਸੀਂ ਇੱਕੋ ਟਾਈਮ 'ਤੇ ਮਤਲਬ ਆਪਣੀ ਪੂਰੀ ਬਾਡੀ ਨੂੰ ਜਿਹੜਾ ਕੰਮ 'ਤੇ ਲਾਇਆ ਹੋਇਆ,
0: ਜੀ
1: ਜਾਂ ਮਤਲਬ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਖੇਡਾਂ ਦਾ ਮਤਲਬ ਸਿਰਫ ਇਹ ਨਹੀਂ ਕਿ ਅਸੀਂ ਖੇਡਣਾ ਹੀ ਆਇਆ, ਪ੍ਰੋਫੈਸ਼ਨਲੀ ਖੇਡਣਾ ਜਾਂ ਮੈਡਲ ਲੈ ਕੇ ਆਉਣੇ ਆ। ਮੇਨ ਮਕਸਦ ਕੀ ਹੈ ਕਿ ਅਸੀਂ ਤੰਦਰੁਸਤ ਰਹੀਏ, ਸਾਡਾ ਜਿਹੜਾ ਸਰੀਰ ਹੈ ਉਹ ਤੰਦਰੁਸਤ ਰਹੇ, ਸਾਡਾ ਮਨ ਤੰਦਰੁਸਤ ਰਹੇ।
0: ਜੀ
1: ਲੇਕਿਨ ਜੇਕਰ ਅਸੀਂ ਅੱਜ ਦੇਖੀਏ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਦੇਖੀਏ ਕਿ ਖੇਡਾਂ ਦੇ ਪ੍ਰਤੀ ਜਿਹੜੀ ਨੌਜਵਾਨਾਂ ਦੀ ਰੁਚੀ ਹੈ ਬਹੁਤ ਜ਼ਿਆਦਾ ਘੱਟਦੀ ਜਾ ਰਹੀ ਹੈ।
0: ਜੀ
1: ਪਹਿਲਾਂ ਅਸੀਂ ਦੇਖਦੇ ਸੀ ਕਿ ਪਲੇਗਰਾਊਂਡਸ ਭਰੇ ਰਹਿੰਦੇ ਸੀ, ਲੇਕਿਨ ਅੱਜ ਉਹੀ ਗੱਲ ਹੈ ਕਿ ਸਾਨੂੰ ਲੱਭਣੇ ਪੈਂਦੇ ਹੈ ਨਾ ਕਿ ਆ ਜਾਓ ਆਪਾਂ ਖੇਡੀਏ।
0: ਮੈਂ ਇਸ 'ਚ ਥੋੜ੍ਹੀ ਜਿਹੀ ਚੀਜ਼ ਜੋੜਨਾ ਚਾਹਾਂਗੀ। ਮੇਰਾ ਇੱਕ ਦੋਸਤ ਹੈ, ਉਹਦਾ ਬੈਂਕ ਦੇ ਵਿੱਚ ਹੈ, ਉਹ ਐਜ਼ ਅ ਮਤਲਬ ਇੱਕ ਅੱਛੀ ਪੋਸਟ 'ਤੇ ਆ।
1: ਜੀ
0: ਹੁਣ ਉਹਦਾ ਕੀ ਆ, ਉਹਨੂੰ ਵੀ ਕ੍ਰਿਕਟ ਬੜੀ ਪਸੰਦ ਹੈ ਕਿਉਂਕਿ ਜਨਰਲੀ ਮੁੰਡਿਆਂ ਨੂੰ ਕ੍ਰਿਕਟ ਬਹੁਤ ਪਸੰਦ ਹੁੰਦੀ
1: ਜੀ
0: ਹੈਗੀ ਹੈ। ਸੋ ਉਹਦਾ ਕਹਿਣਾ ਇਹੀ ਹੁੰਦਾ ਕਿ ਜੀ ਮੈਨੂੰ ਜਦੋਂ ਟਾਈਮ ਲੱਗਦਾ, ਮੇਰੇ 3-4 ਦੋਸਤ ਹੈਗੇ ਆ,
1: ਜੀ
0: ਅਸੀਂ ਗਰਾਊਂਡ ਦੇ ਵਿੱਚ ਜਾਣਾ ਹੀ ਜਾਣਾ। ਮਤਲਬ ਸੰਡੇ ਮਾਰਨਿੰਗ ਤਾਂ ਉਹਦੀ ਗਰਾਊਂਡ ਦੇ ਵਿੱਚ ਹੀ ਹੋਣੀ ਹੁੰਦੀ ਹੈਗੀ ਹੈ,
1: ਜੀ
0: ਔਰ ਜੇ ਦਾ ਲੱਗ ਜੇ ਤਾਂ ਈਵਨਿੰਗ ਵੀ ਉੱਥੇ ਹੁੰਦੀ ਹੁੰਦੀ ਹੈ। ਸੋ ਗੱਲ ਇੱਥੇ ਇਹ ਹੈ ਕਿ ਜਦੋਂ ਸਾਨੂੰ ਅੰਦਰੋਂ ਚਾਅ ਹੋਵੇ, ਉਹ
1: ਜੀ
0: ਚਾਅ ਜਿਹੜਾ ਹੈਗਾ ਉਹ ਖਤਮ ਕਈ ਕਾਰਨਾਂ ਕਰਕੇ ਹੋ ਜਾਂਦਾ ਹੁੰਦਾ। ਕਈ ਵਾਰ ਅਸੀਂ ਆਪਣੇ ਕਰੀਅਰ ਨੂੰ ਲੈ ਕੇ ਇੰਨੇ ਡਿਪਰੈਸ਼ਨ ਦੇ ਵਿੱਚ ਹੁੰਦੇ ਹਾਂ ਕਿ ਸਾਨੂੰ ਕੁਝ ਸੋਝ ਹੀ ਨਹੀਂ ਰਿਹਾ ਹੁੰਦਾ।
1: ਜੀ
0: ਸੋ ਉੱਥੇ ਜਿਹੜਾ ਹੈਗਾ ਥੋੜ੍ਹਾ ਜਿਹਾ ਅਸੀਂ ਆਪਣੇ ਆਸੇ ਪਾਸੇ ਧਿਆਨ ਦੇਣਾ ਹੁੰਦਾ ਹੈ, ਕਿਉਂਕਿ ਜ਼ਰੂਰੀ ਨਹੀਂ ਕਿ ਅਸੀਂ ਪਰਫੈਕਟ ਹੀ ਬਣਨਾ ਆਪਣੇ
1: ਜੀ
0: ਕੰਮ ਦੇ ਵਿੱਚ। ਕਈ ਵਾਰ ਅਸੀਂ ਪਰਫੈਕਸ਼ਨ ਦੇ ਜਿਹੜਾ ਦੌੜ ਦੇ ਵਿੱਚ ਨਾ ਅਸੀਂ ਆਪਣੇ ਆਪ ਨੂੰ ਭੁਲਾ ਦਿੰਦੇ ਹਾਂ, ਆਪਣੇ ਸ਼ੌਕ ਨੂੰ ਭੁਲਾ ਦਿੰਦੇ ਹੈਗੇ ਆ।
1: ਜੀ
0: ਸੋ ਉਸ ਸ਼ੌਕ ਨੂੰ ਜਗਾਈ ਰੱਖਣਾ ਬੜਾ ਜ਼ਰੂਰੀ ਹੁੰਦਾ, ਅਤੇ ਉਸ ਦੇ ਵਿੱਚ ਇਹ ਜਿਹੜੀਆਂ ਖੇਡਾਂ ਹੈਗੀਆਂ ਬੜੇ ਕੰਮ ਆਉਂਦੀਆਂ ਹੈਗੀਆਂ।
1: ਜੀ ਬਿਲਕੁਲ,
0: ਔਰ
1: ਕਿਉਂਕਿ ਜਿਸ ਤਰ੍ਹਾਂ ਗੱਲ ਕੀਤੀ ਆਪਾਂ ਕੰਮ ਦੇ ਪ੍ਰੈਸ਼ਰ ਦੀ, ਤਾਂ ਅਗਰ ਅਸੀਂ ਸ਼ਾਮ ਨੂੰ ਆਫਿਸ ਤੋਂ ਆ ਗਏ, ਆਪਣਾ ਕਿਸੇ ਵੀ ਕੰਮ ਤੋਂ ਆ ਗਏ, ਗਰਾਊਂਡ ਦੇ ਵਿੱਚ ਕੋਈ ਵੀ ਫਿਜ਼ੀਕਲ ਐਕਟੀਵਿਟੀ ਕਰਦੇ ਹਾਂ, ਅੱਧਾ
0: ਜੀ
1: ਘੰਟਾ ਪੌਣਾ ਘੰਟਾ 1 ਘੰਟਾ ਅਸੀਂ ਦਿੰਦੇ ਹਾਂ, ਤਾਂ ਸਾਡੇ ਮਾਇੰਡ ਵੀ ਉਹਦੇ ਨਾਲ ਰਿਲੈਕਸ ਹੁੰਦਾ ਹੈ।
0: ਜੀ ਬਿਲਕੁਲ, ਔਰ
1: ਅਤੇ ਜੇਕਰ ਦੇਖੀਏ ਕਿ ਸਰੀਰਕ ਜਿਹੜੀ ਗਤੀਵਿਧੀ ਆ ਘੱਟ ਹੋਣ ਦੇ ਨਾਲ ਬਹੁਤ ਸਾਰੀਆਂ ਅੱਜ ਕੱਲ੍ਹ ਬਿਮਾਰੀਆਂ ਹੋ ਰਹੀਆਂ ਨੇ, ਬਲੱਡ ਸ਼ੂਗਰ ਹੋ ਰਹੀ ਆ, ਮੋਟਾਪਾ ਹੋ ਰਿਹਾ, ਜਾਂ ਬਲੱਡ ਪ੍ਰੈਸ਼ਰ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਸਾਹਮਣੇ ਆ ਰਹੀਆਂ ਨੇ, ਜਾਂ ਮੈਂਟਲੀ ਜੇਕਰ ਅਸੀਂ ਦੇਖੀਏ ਤਣਾਅ ਵੱਧ ਰਿਹਾ ਕਿਉਂਕਿ
0: ਜੀ
1: ਅਸੀਂ ਸਕਰੀਨ ਟਾਈਮ ਜ਼ਿਆਦਾ ਜਿਹੜਾ ਦੇ ਰਹੇ ਹਾਂ ਗਰਾਊਂਡ ਦੇ ਨਾਲੋਂ, ਸਕਰੀਨ ਨੂੰ ਜ਼ਿਆਦਾ ਟਾਈਮ ਦੇ ਰਹੇ ਹਾਂ, ਚਿੰਤਾ ਵੱਧ ਰਹੀ ਆ, ਇਕੱਲਾਪਨ, ਲੋਕ ਇਕੱਲਾ ਰਹਿਣਾ ਜ਼ਿਆਦਾ ਮਤਲਬ ਚੰਗਾ
0: ਪ੍ਰੈਫਰ ਕਰਦੇ ਆ
1: ਪ੍ਰੈਫਰ ਕਰਦੇ ਹਾਂ,
0: ਜੀ।
1: ਕਿਉਂਕਿ ਜਿਸ ਤਰ੍ਹਾਂ ਗੇਮਸ ਵਗੈਰਾ ਬਹੁਤ ਸਾਰੀਆਂ ਇੱਦਾਂ ਦੀਆਂ ਆ ਗਈਆਂ ਕਿ ਬੰਦਾ ਉਹਦੇ ਵਿੱਚ ਹੀ ਡੁੱਬਿਆ ਹੋਇਆ,
0: ਜੀ
1: ਅਸੀਂ ਬਸ ਗਰਾਊਂਡ ਦੇ ਵਿੱਚ ਜਾ ਕੇ ਨਹੀਂ ਕੋਈ ਗੇਮ ਖੇਡਣੀ, ਫੋਨ ਦੇ ਪਰੀ ਜਿਹੜੀ ਖੇਡਣੀ ਹੈ, ਤਾਂ ਉਹਦੇ ਨਾਲ ਸਾਡੀਆਂ ਅੱਖਾਂ ਵੀ ਖਰਾਬ ਹੁੰਦੀਆਂ, ਸਾਡਾ ਮਨ ਵੀ ਖਰਾਬ ਹੁੰਦਾ, ਸਾਡਾ ਸਰੀਰ ਵੀ ਖਰਾਬ ਹੁੰਦਾ। ਤਾਂ ਇਸ
0: ਜੀ
1: ਦੇ ਬਜਾਏ ਜੇਕਰ ਅਸੀਂ ਜਿਹੜਾ ਜਾ ਕੇ ਗਰਾਊਂਡ ਦੇ ਵਿੱਚ ਉਹੀ ਥੋੜ੍ਹਾ ਜਿਹਾ ਸਮਾਂ ਵੀ ਲਗਾਈਏ, 30 ਤੋਂ 45 ਮਿੰਟ ਦੀ ਜੇਕਰ ਕਸਰਤ ਕਰੀਏ, ਤਾਂ ਅਸੀਂ ਆਪਣੇ ਸਰੀਰ ਨੂੰ ਵੀ ਤੰਦਰੁਸਤ ਰੱਖ ਸਕਦੇ ਹਾਂ ਅਤੇ ਆਪਣੇ ਮਨ ਨੂੰ ਵੀ ਤੰਦਰੁਸਤ ਹੈ ਜਿਹੜਾ ਰੱਖ
0: ਜੀ।
1: ਸਕਦੇ ਹਾਂ।
0: ਇਹਦੀ ਜਿਉਂਦੀ ਜਾਗਦੀ ਐਗਜ਼ਾਮਪਲ ਮੇਰੇ ਸਾਹਮਣੇ ਬੈਠਿਆ ਕਾਸਿਮ ਜੀ। ਕਾਸਿਮ ਜੀ ਕਹਿੰਦੇ ਕਿ ਮੈਂ ਬੈਡਮਿੰਟਨ ਖੇਡਦਾ ਹੈਗਾ ਅਤੇ ਉਹਨਾਂ ਦੀ ਹਾਈਟ ਵੀ ਬਹੁਤ ਅੱਛੀ ਹੈ, ਔਰ ਨਾਲ ਨਾਲ ਜੇ ਆਪਣੇ ਨਾਮ ਦੇ ਵਾਂਗੂ, ਕਿਉਂਕਿ ਮੈਂ ਨਾਮ ਪੁੱਛਿਆ ਸੀ ਇਹਨਾਂ ਦਾ, ਕਹਿੰਦੇ ਜੀ ਮੈਂ ਕਿਹਾ ਕਾਸਿਮ ਦਾ ਮਤਲਬ ਕੀ ਹੋਇਆ, ਕਹਿੰਦੇ ਜੀ ਵੰਡਣ ਵਾਲਾ,
1: ਜੀ
0: ਖੁਸ਼ੀਆਂ ਵੰਡਣ ਵਾਲਾ, ਅਸੀਂ ਇਹ ਕਹਿ ਸਕਦੇ ਹਾਂ। ਸੋ ਇਹਨਾਂ ਦਾ ਹੱਸੂ ਹੱਸੂ ਕਰਦਾ ਚਿਹਰਾ ਇਹ ਦੱਸਦਾ ਹੈ ਕਿ ਜਿਹੜਾ ਬੈਡਮਿੰਟਨ ਹੈ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬੜਾ ਮਾਇਨੇ ਰੱਖਦਾ, ਔਰ ਇਹਨਾਂ ਦੀ ਪਰਸਨੈਲਿਟੀ ਨੂੰ ਬਣਾਉਣ ਦੇ ਵਿੱਚ ਵੀ ਬੜਾ ਜਿਹੜਾ ਆਪਣਾ ਵੱਡਾ ਰੋਲ ਪਲੇ ਕਰ ਰਿਹਾ ਹੈਗਾ। ਸੋ ਵਧਾਈ ਦੇ ਪਾਤਰ ਹੋ ਕਾਸਮ ਜੀ ਕਿ
1: ਜੀ
0: ਤੁਸੀਂ
1: ਸ਼ੁਕਰੀਆ,
0: ਜੀ
1: ਅਤੇ ਗੱਲਾਂ ਬਾਤਾਂ ਜਾਰੀ ਰੱਖਾਂਗੇ, ਲੇਕਿਨ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ।

0: ਦੋਸਤੋ, ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਇੱਥੇ ਹੀ ਖਤਮ ਕਰਨ ਦੀ ਮੈਨੂੰ ਮੁਹੰਮਦ ਕਾਸਿਮ ਨੂੰ
1: ਅਤੇ ਮੈਨੂੰ ਗੁਰਹਰਪ੍ਰੀਤ ਨੂੰ ਦਿਓ ਇਜਾਜ਼ਤ। ਹੱਸਦੇ ਰਹੋ, ਵੱਸਦੇ ਰਹੋ ਅਤੇ ਖੇਡਦੇ ਰਹੋ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਯਾਇਰ ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 5:30 ਵੱਜ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਕਿਸਾਨ ਵਾਣੀ। ਅੱਜ ਦੇ ਪ੍ਰੋਗਰਾਮ ਕਿਸਾਨ ਵਾਣੀ ਵਿੱਚ ਤੁਸੀਂ ਸੁਣੋਗੇ ਅਗਾਂਹ ਵਧੂ ਕਿਸਾਨ ਗੁਰਪ੍ਰੀਤ ਸਿੰਘ ਨਾਲ ਗੱਲਬਾਤ। ਗੱਲਬਾਤ ਕਰ ਰਹੇ ਨੇ ਰਣਵੀਰ ਸਿੰਘ ਤੇ ਪ੍ਰੋਗਰਾਮ ਦਾ ਵਿਸ਼ਾ ਹੈ ਧਰਤੀ ਨੂੰ ਹਰਿਆ ਭਰਿਆ ਬਣਾਓ, ਜ਼ਿਆਦਾ ਰੁੱਖ ਲਗਾਓ।

0: ਪੇਸ਼ ਹੈ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ।
1: ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

0: ਕਿਸਾਨ ਭੈਣੋ ਅਤੇ ਕਿਸਾਨ ਵੀਰੋ, ਰਣਬੀਰ ਸਿੰਘ ਰਾਣਾ ਹਾਜ਼ਰ ਹੈ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ। ਕਿਸਾਨ ਵੀਰੋ, ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕਿ ਵਣ ਮਹੋਤਸਵ ਭਾਰਤ ਵਿੱਚ ਮਨਾਇਆ ਜਾਣ ਵਾਲਾ ਸਾਲਾਨਾ ਉਤਸਵ ਹੈ ਜਿਸ ਵਿੱਚ ਇੱਕ ਹਫ਼ਤੇ ਤੱਕ ਰੁੱਖ ਲਗਾਏ ਜਾਂਦੇ ਨੇ। ਇਹ ਉਤਸਵ ਜੁਲਾਈ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਹੈ। ਇਸ ਉਤਸਵ ਦੀ ਸ਼ੁਰੂਆਤ ਕਨ੍ਹੱਈਆ ਲਾਲ ਮੁਨਸ਼ੀ ਨੇ ਸੰਨ 1950 ਦੇ ਵਿੱਚ ਰਾਜਘਾਟ ਦਿੱਲੀ ਵਿਖੇ ਇੱਕ ਰੁੱਖ ਲਗਾ ਕੇ ਕੀਤੀ ਸੀ। ਰੁੱਖਾਂ ਦੇ ਫਾਇਦੇ ਅਸੀਂ ਸਾਰੇ ਜਾਣਦੇ ਹਾਂ। ਖਾਦ ਸਰੋਤਾਂ ਦਾ ਬਹੁਤ ਵੱਡਾ ਉਤਪਾਦਨ ਰੁੱਖਾਂ ਤੋਂ ਹੁੰਦਾ ਹੈ। ਪਸ਼ੂਆਂ ਲਈ ਭੋਜਨ ਅਤੇ ਛਾਂ ਪ੍ਰਦਾਨ ਰੁੱਖ ਕਰਵਾਉਂਦੇ ਨੇ, ਬਹੁਤ ਵੱਡੀ ਭੂਮਿਕਾ ਰੁੱਖਾਂ ਦੀ ਪਸ਼ੂਆਂ ਦੇ ਲਈ। ਸੋਕੇ ਦੇ ਹਾਲਾਤ ਨੂੰ ਘਟਾਉਣ ਦੇ ਵਿੱਚ ਵੀ ਰੁੱਖਾਂ ਦੀ ਬਹੁਤ ਵੱਡੀ ਭੂਮਿਕਾ ਹੈ। ਇਸ ਤੋਂ ਇਲਾਵਾ ਭੌਂ ਖੁਰਣ, ਜਿਸ ਨੂੰ ਧਰਤੀ ਦਾ ਖੁਰਨਾ ਕਹਿੰਦੇ ਹਾਂ, ਉਸ ਦੇ ਵਿੱਚ ਉਸ ਨੂੰ ਰੋਕਣ ਦੇ ਲਈ ਵੀ ਰੁੱਖ ਬਹੁਤ ਵੱਡੀ ਮਦਦ ਸਾਡੀ ਕਰਦੇ ਨੇ। ਵੱਡੀ ਮਾਤਰਾ 'ਚ ਰੁੱਖਾਂ ਤੋਂ ਸਾਨੂੰ ਬਾਲਣ ਅਤੇ ਲੱਕੜੀ ਪ੍ਰਾਪਤ ਹੋ ਜਾਂਦੀ ਹੈ, ਅਸੀਂ ਸਾਰੇ ਜਾਣਦੇ ਹਾਂ। ਔਰ ਸਭ ਤੋਂ ਵੱਡਾ ਫਾਇਦਾ ਜੋ ਰੁੱਖਾਂ ਦਾ ਹੈ ਉਹ ਹੈ ਕਿ ਵਾਤਾਵਰਣ ਨੂੰ ਸਾਫ਼ ਰੱਖਣ ਦੇ ਵਿੱਚ ਰੁੱਖਾਂ ਦੀ ਸਭ ਤੋਂ ਵੱਡੀ ਭੂਮਿਕਾ ਹੈ। ਸਾਨੂੰ ਸਾਫ਼ ਆਕਸੀਜਨ ਦੇਣ ਦੇ ਲਈ ਰੁੱਖ ਦਿਨ ਰਾਤ ਆਪਣਾ ਕੰਮ ਕਰਦੇ ਨੇ। ਰੁੱਖ ਸਾਡੇ ਜੀਵਨ ਦੇ ਵਿੱਚ ਕਿੰਨਾ ਕੁ ਮਹੱਤਵ ਰੱਖਦੇ ਨੇ, ਇਸ ਵਿਸ਼ੇ ਦੇ ਉੱਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ। ਸਾਡੇ ਅੱਜ ਦੇ ਮਹਿਮਾਨ ਬਹੁਤ ਹੀ ਅਗਾਂਹ ਵਧੂ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਸੰਧੂ, ਪਿੰਡ ਮਵੀ ਸੱਪਾਂ ਤੋਂ ਸਾਡੇ ਵਿਚਕਾਰ ਹਾਜ਼ਰ ਨੇ, ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਔਰ ਸਾਡੇ ਸਟੂਡੀਓ ਪਹੁੰਚ ਚੁੱਕੇ ਨੇ। ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਇਸ ਵਿਸ਼ੇ ਦੇ ਉੱਤੇ। ਔਰ ਮੈਂ ਥੋੜ੍ਹਾ ਜਿਹਾ ਗੁਰਪ੍ਰੀਤ ਬਾਰੇ ਦੱਸਦਿਆਂ ਕਿ ਚਾਰ ਦੇਸ਼ਾਂ ਦੀ ਯਾਤਰਾ ਕਰਨ ਤੋਂ ਬਾਅਦ ਉੱਥੇ ਉਹਨਾਂ ਨੇ ਰਹਿਣਾ ਮੁਨਾਸਿਬ ਨਹੀਂ ਸਮਝਿਆ ਔਰ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਪਹਿਲ ਦਿੱਤੀ ਔਰ ਖੇਤੀਬਾੜੀ ਦੇ ਨਾਲ ਜੁੜੀ। ਗੁਰਪ੍ਰੀਤ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ।
1: ਧੰਨਵਾਦ ਜੀ।
0: ਗੁਰਪ੍ਰੀਤ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਤੁਹਾਡੇ ਬਾਰੇ ਅਤੇ ਤੁਹਾਡੇ ਪਰਿਵਾਰ ਬਾਰੇ ਜਾਣਨਾ ਚਾਹਾਂਗੇ।
1: ਜੀ, ਮੇਰਾ ਨਾਮ ਗੁਰਪ੍ਰੀਤ ਸਿੰਘ ਹੈ। ਮੈਂ ਪਿੰਡ ਮਵੀ ਸੱਪਾਂ, ਜ਼ਿਲ੍ਹਾ ਪਟਿਆਲਾ

0: ਤੋਂ ਬਿਲੋਂਗ ਕਰਦਾ। ਸਾਡੀ ਫੈਮਿਲੀ ਦੇ ਵਿੱਚ ਅਸੀਂ 6 ਜੀ ਸੀ ਜੀ, ਜੋ ਕਿ ਹੁਣ 5 ਰਹਿ ਗਏ। ਪਿੱਛੇ ਜੇ ਮੇਰੇ ਡੈਡੀ ਐਕਸਪਾਇਰ ਹੋ ਗਏ, ਉਹਨਾਂ ਦਾ ਵੀ ਬਹੁਤ ਘੱਟ ਆ ਸਾਨੂੰ, ਪਰ ਉਹਨਾਂ ਦੇ ਨਾਲ ਸਾਨੂੰ ਹਰਿਆ ਭਰਿਆ ਪਰਿਵਾਰ ਛੱਡ ਗਏ ਜੀ। ਉਹ ਮੈਂ, ਮੇਰੀ ਮਿਸਿਜ, ਮੇਰੇ ਬੱਚੇ, ਇੱਕ ਮੁੰਡਾ ਅਤੇ ਕੁੜੀ ਅਤੇ ਇੱਕ ਚਾਚਾ ਜੀ।
1: ਗੁਰਪ੍ਰੀਤ ਜੀ, ਧਰਤੀ ਤੋਂ ਰੁੱਖ ਦਿਨੋਂ ਦਿਨ ਘੱਟਦੇ ਜਾ ਰਹੇ ਨੇ, ਬਹੁਤ ਵੱਡੀ ਸਮੱਸਿਆ ਸਾਡੇ ਲਈ। ਖਾਸ ਕਰ ਜੇ ਅਸੀਂ ਪੁਰਾਣੇ ਰੁੱਖਾਂ ਦੀ ਗੱਲ ਕਰੀਏ, ਜਿਨ੍ਹਾਂ ਦੇ ਵਿੱਚ ਬੋਹੜ ਹੈ, ਪਿੱਪਲ ਹੈ, ਟਾਹਲੀ ਹੈ, ਨਿੰਮ ਨੇ, ਔਰ ਕੁਝ ਰੁੱਖ ਐਸੇ ਨੇ ਜਿਨ੍ਹਾਂ ਦਾ ਪੰਜਾਬੀਆਂ ਦੀ ਜ਼ਬਾਨ ਤੋਂ ਨਾਮ ਵੀ ਅਲੋਪ ਹੋ ਗਿਆ, ਜਿਨ੍ਹਾਂ ਦੇ ਵਿੱਚ ਫਰਾਂ, ਜੰਡੀ, ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਰੁੱਖ ਨੇ। ਤੁਹਾਨੂੰ ਕੀ ਲੱਗਦਾ, ਸਾਡੇ ਵਿਚਕਾਰ ਕੁਝ ਕਮੀਆਂ ਨੇ ਜਾਂ ਧਰਤੀ ਦਾ ਵਾਤਾਵਰਨ ਇੰਨਾ ਵਿਗੜ ਚੁੱਕਿਆ ਕਿ ਜਿਹੜੇ ਰੁੱਖ ਨੇ ਹੁਣ ਦਿਨੋਂ ਦਿਨ ਸੁੱਕਦੇ ਜਾ ਰਹੇ ਨੇ ਇਸ ਧਰਤੀ ਦੇ ਉੱਤੋਂ?
0: ਰਣਵੀਰ ਸਿੰਘ ਰਾਣਾ ਜੀ, ਜੋ ਰੁੱਖ ਨੇ ਇਹ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜੀਵਨ ਦਿੰਦੇ ਨੇ, ਆਕਸੀਜਨ ਦਿੰਦੇ ਨੇ। ਜੇ ਕੋਈ ਰੁੱਖ ਕਿਸੇ ਚੀਜ਼ ਕਰਕੇ ਖਰਾਬ ਹੋ ਜਾਂਦਾ ਤਾਂ ਵੀ ਉਹ ਆਪਣੀ ਲੱਕੜੀ ਨਾਲ ਆਪਾਂ ਨੂੰ ਕੁਛ ਨਾ ਕੁਛ ਬਾਲਣ ਦੇ ਰੂਪ ਦੇ ਵਿੱਚ ਕੁਛ ਨਾ ਕੁਛ ਦੇ ਕੇ ਜਾਂਦਾ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਵੀ ਰੁੱਖ ਘੱਟਦੇ ਜਾ ਰਹੇ ਨੇ, ਇਹਦੇ ਵਿੱਚ ਸਭ ਤੋਂ ਬੜੀ ਚੀਜ਼ ਹੈ ਜਿਹੜੀ ਆਪਾਂ ਜ਼ਮੀਨ ਉਪਜਾਊ ਹੈ, ਸਾਰੇ ਉਪਜਾਊ, ਜੋ ਹਰੇਕ ਬੰਦਾ ਚਾਹੁੰਦਾ ਵੀ ਮੈਂ ਹਰੇਕ ਜ਼ਮੀਨ 'ਤੇ ਖੇਤੀ ਕਰਾਂ। ਜਿਹੜੇ ਪੁਰਾਣੇ ਬਜ਼ੁਰਗਾਂ ਦੇ ਰੁੱਖ ਲਾਏ ਹੋਏ ਸੀ ਉਹਨਾਂ ਨੂੰ ਵੀ ਉਹਨਾਂ ਨੇ ਕੱਟ ਦਿੱਤਾ। ਔਰ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਨਾ, ਜਦੋਂ ਵੀ ਆਪਣੀ ਕਟਾਈ ਹੁੰਦੀ ਹੈ ਜੀਰੀ ਜਾਂ ਕਣਕ ਦੀ, ਜਿਹੜਾ ਲੱਕੜਹਾਰਾ ਪਿਛਲੇ ਜ਼ਮਾਨੇ 'ਚ ਆਪਾਂ ਕਹਿੰਦੇ ਸੀ, ਅੱਜ ਕੱਲ੍ਹ ਉਹਨਾਂ ਨੇ ਟਰੈਕਟਰ ਟਰਾਲੀਆਂ ਲੈ ਲਈਆਂ, ਉਹ ਆਪਣੀ ਦੂਰਾਬੀਨ ਲਾ ਕੇ ਦੇਖਦੇ ਰਹਿੰਦੇ ਨੇ ਵੀ ਕਿਹਦੇ ਕਿਹਦੇ ਖੇਤ ਦੇ ਵਿੱਚ ਵੱਧ ਰੁੱਖ ਖੜੇ ਨੇ, ਔਰ ਉਹਨੂੰ ਉਹਨਾਂ ਜਾ ਕੇ ਉਹ ਲਾਲਚ ਦਿੰਦੇ ਨੇ ਵੀ ਅਸੀਂ ਇਹਨੂੰ ਕੱਟ ਦਈਏ,
1: ਇੰਨੇ ਪੈਸੇ ਸਾਡੇ ਤੋਂ
0: ਇਹ ਸਰ, ਹਾਂਜੀ ਹਾਂ, ਅਸੀਂ ਇਹਨਾਂ ਨੂੰ ਇੰਨਾ ਪੈਸੇ ਦਈਏ, ਤਾਂ ਜੋ ਕਿਸਾਨ ਵੀ, ਤੁਹਾਨੂੰ ਪਤਾ ਅੱਜ ਕੱਲ੍ਹ ਕਿਸਾਨ ਦੀ ਆਰਥਿਕ ਸਥਿਤੀ ਇੰਨੀ ਵਧੀਆ ਨਹੀਂ ਹੈਗੀ, ਜੋ ਫਸਲਾਂ ਕਦੇ ਅੱਪ ਵਗ ਜਾਂਦੀਆਂ ਨੇ, ਕਦੇ ਡਾਊਨ ਵਗ ਜਾਂਦੀਆਂ, ਪਿੱਛੇ ਜੇ ਆਲੂ ਥੋੜ੍ਹਾ ਜਿਹਾ ਡਾਊਨ ਰਿਹਾ ਉਹਦੇ ਕਰਕੇ, ਉਹ ਵੀ ਇਹ ਚੀਜ਼ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ ਵੀ ਇਹਨਾਂ ਨੂੰ ਘਟਾ ਦਾਂਗੇ ਆਪਾਂ। ਪਰ ਜਿਹੜੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਜਿਹੜੇ ਰੁੱਖ ਨੇ ਸਦਾ ਆਬਾਦ ਰਹਿੰਦੇ ਨੇ, ਸਦਾ ਹੀ ਆਕਸੀਜਨ ਦਿੰਦੇ ਰਹਿੰਦੇ ਨੇ ਆਪਾਂ ਨੂੰ। ਅਤੇ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਹੁਣ ਆਪਾਂ ਰੇਡੀਓ ਸਟੇਸ਼ਨ ਆਉਂਦੇ ਹਾਂ, ਜਿੰਨੇ ਵੀ ਡਾਕਟਰ ਆਉਂਦੇ ਨੇ, ਹੋਰ ਵਿਗਿਆਨੀ ਆਉਂਦੇ ਨੇ, ਸਭ ਤੋਂ ਪਹਿਲਾਂ ਆ ਕੇ ਉਹ ਦੇਖਦੇ ਨੇ ਬੋਰਡ, ਤੁਹਾਡੇ ਦਰਖਤ ਜੋ ਲੱਗਿਆ ਹੋਇਆ, ਬੋਰਡ ਦੇਖ ਕੇ ਕਈ ਗੱਲਾਂ ਵੀ ਕਰਦੇ ਨੇ, ਬਹੁਤ ਪੁਰਾਣਾ ਬੋਰਡ ਹੈ, ਪਰ ਹਰੇਕ ਬੰਦਾ ਕਹਿੰਦਾ ਬੋਰਡ ਮੈਂ ਦੇਖੀ ਜਾਵਾਂ ਲਾਵਾਂ ਨਾ, ਦੇਖੀ ਜਾਵਾਂ ਲਾਵਾਂ ਨਾ। ਉਹੀ ਗੱਲ ਹੋ ਗਈ ਜਿਵੇਂ ਅੱਜ ਕੱਲ੍ਹ ਆਪਾਂ ਕਹਿੰਦੇ ਸੁਧਾਰੀਏ, ਭਗਤ ਸਿੰਘ ਦੀਆਂ ਗੱਲਾਂ ਕਰੀਏ, ਮੇਲੇ ਲੱਗਦੇ ਨੇ ਉਹਨਾਂ ਦੇ, ਹਰੇਕ ਭਗਤ ਸਿੰਘ ਪਰ ਗੱਲਾਂ ਸਾਰੇ ਕਰਨਾ ਚਾਹੁੰਦੇ ਨੇ, ਬਣਨਾ ਕੋਈ ਚਾਹੁੰਦਾ ਨਹੀਂ ਉਹਦੀ ਲੈਣ 'ਤੇ, ਇਸੇ ਕਰਕੇ ਸਾਰੇ ਕਹਿੰਦੇ ਨੇ ਅਸੀਂ ਬਾਹਰ ਜਾ ਕੇ ਦੇਖਦੇ ਹਾਂ ਵੀ ਇੰਨੀ ਗ੍ਰੀਨਰੀ ਆ, ਇੰਨਾ ਤਾਂ ਵਧੀਆ ਮੌਸਮ ਆ ਉੱਥੇ, ਅਸੀਂ ਗੋਲੀ ਨਹੀਂ ਲੈਂਦੇ। ਨਾਲੇ ਉਹ ਦੇਖ ਕੇ ਆਉਂਦੇ ਨੇ ਵੀ ਕਿੰਨਾ ਜਿਹੜੀ ਇਹ ਗ੍ਰੀਨਰੀ ਆ, ਹਰਿਆਲੀ ਹੈ, ਵੀ ਇੰਨਾ ਮਹੱਤਵ ਕਿੰਨਾ ਇਹਦਾ ਆਪਣੇ ਜੀਵਨ ਦੇ ਵਿੱਚ, ਫਿਰ ਵੀ ਉਹ ਉਰੇ ਆ ਕੇ ਉਹ ਚੀਜ਼ਾਂ ਅਡੋਪਟ ਨਹੀਂ ਕਰਦੇ
1: ਜੀ। ਗੁਰਪ੍ਰੀਤ ਜੀ, ਬਹੁਤ ਵਧੀਆ ਤੁਸੀਂ ਗੱਲ ਕਹੀ। ਰੇਡੀਓ ਸਟੇਸ਼ਨ ਦੇ ਅੰਦਰ ਐਂਟਰੀ ਹੋਣ ਦੇ ਸਾਰ ਹੀ ਬਹੁਤ ਵੱਡਾ ਬੋਰਡ ਹੈ ਜਿਹੜਾ ਲੱਗਿਆ ਹੋਇਆ, ਔਰ ਜਿਨ੍ਹਾਂ ਨੇ ਲਗਾਇਆ ਸੀ ਉਹ ਵੀ ਸਾਡੇ ਨਾਲ ਇਸ ਵੇਲੇ ਕੰਮ ਕਰ ਹੀ ਰਹੇ ਨੇ। ਜਸਪਾਲ ਸਿੰਘ ਉਹਨਾਂ ਦਾ ਨਾਮ ਹੈ, ਬਹੁਤ ਮਿਹਨਤੀ ਨੇ, ਕੰਮ ਕਰਦੇ ਨੇ ਉਹ, ਰੁੱਖਾਂ ਦੀ ਸਾਂਭ ਸੰਭਾਲ ਦਾ ਜ਼ਿੰਮੇਵਾਰੀ ਉਹਨਾਂ ਦੇ ਸਿਰ ਹੀ ਹੈ, ਔਰ ਬਹੁਤ ਸੋਹਣਾ ਵੀ ਲੱਗਦਾ ਉਹ ਰੁੱਖ ਜਿਸ ਦੀ ਤੁਸੀਂ ਗੱਲ ਕੀਤੀ ਹੈ। ਤੁਹਾਡੇ ਤੋਂ ਜਾਣਨਾ ਚਾਹਾਂਗੇ, ਤੁਸੀਂ ਇਸ ਧਰਤੀ ਦੇ ਬਹੁਤ ਸਾਰੇ ਦੇਸ਼ਾਂ ਦੇ ਉੱਤੇ ਯਾਤਰਾਵਾਂ ਕੀਤੀਆਂ ਨੇ, ਜਾ ਕੇ ਆਏ ਹੋ, ਤੁਸੀਂ ਤੁਹਾਡਾ ਉੱਥੇ ਰਹਿਣ ਦਾ ਮਨ ਨਹੀਂ ਬਣਿਆ, ਜਾਂ ਤੁਹਾਨੂੰ ਉੱਥੇ ਦਾ ਅਤੇ ਇੱਥੇ ਦਾ ਵਾਤਾਵਰਨ ਦੇ ਵਿੱਚ ਕੀ ਫਰਕ ਲੱਗਿਆ?
0: ਜਿਹੜਾ ਆਪਣੇ ਇੰਡੀਆ ਦਾ ਵਾਤਾਵਰਨ ਹੈ ਉਹ ਤੁਹਾਨੂੰ ਪਤਾ ਸਾਰੇ ਕਿਤੇ ਸੰਪੂਰਨ ਮੰਨਿਆ ਗਿਆ, ਗਰਮੀ, ਠੰਡ, ਸਰਦੀ ਸਾਰੇ ਮੌਸਮ ਨੇ ਆਪਣੇ ਕੋਲ। ਪਰ ਜੇ ਆਪਾਂ ਕਹੀਏ, ਮੈਂ ਗਿਆ ਸੀ ਇਟਲੀ, ਸਪੇਨ, ਰਸ਼ੀਆ, ਜਿਹਨੂੰ ਯੂਰਪ ਕਹਿੰਦੇ ਆਪਾਂ, ਉੱਥੇ ਵਾਤਾਵਰਨ ਜਾਂ ਤਾਂ ਬਹੁਤ ਹੀ ਅੱਪ ਹੁੰਦਾ ਜਾਂ ਬਹੁਤ ਡਾਊਨ ਵਗ ਜਾਂਦਾ, ਜਿਵੇਂ ਆਪਾਂ ਲਾ ਲਓ ਪੋਲੈਂਡ ਹੋ ਗਏ ਦੇਸ਼, ਠੀਕ ਹੈ, ਜਿਹੜੇ ਤਰਸਦੇ ਨੇ ਗਰਮੀ ਵਾਸਤੇ ਉੱਥੇ, ਕਿਉਂ ਤਰਸਦੇ ਕਾਹਤੇ ਨੇ, ਉੱਥੇ ਬਰਫ਼ ਹੀ ਬਰਫ਼ ਹੁੰਦੀ ਹੈ, ਰੁੱਖ ਹੁੰਦੀ ਨਹੀਂ, ਜਿੱਥੇ ਤੁਹਾਡੇ ਰੁੱਖ ਹੋਣਗੇ ਸਭ ਤੋਂ ਜ਼ਿਆਦਾ ਉੱਥੇ ਉਹ ਵਾਤਾਵਰਨ ਨੂੰ ਸਟੇਬਲ ਰੱਖਣਗੇ, ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਸਰਦੀ। ਤੁਸੀਂ ਹੁਣ ਦੇਖ ਲਓ ਯੂਰਪ ਦੇ ਵਿੱਚ ਇੰਨੀ ਅੱਗ ਕਾਹਤੋਂ ਪੈ ਰਹੀ ਹੈ, ਆਪਣੇ ਟੈਂਪਰੇਚਰ ਜੇ ਆਪਾਂ ਚਲੇ ਜਾਈਏ ਉਹਨਾਂ ਦੇ ਕੋਲ, ਉਹਨਾਂ ਦਾ 35 ਟੈਂਪਰੇਚਰ ਆਪਣੇ 50 ਦੇ ਟੈਂਪਰੇਚਰ ਨੂੰ ਮਾਤ ਕਰਦਾ। ਅੱਜ ਕੱਲ੍ਹ ਆਪਾਂ ਖ਼ਬਰਾਂ ਦੇਖ ਲਿਓ ਤੁਸੀਂ ਵੀ ਯੂਰਪ ਦੇ ਵਿੱਚ ਕਿੰਨੀ ਗਰਮੀ ਪੈ ਰਹੀ ਹੈ, ਇੰਨਾ ਫਰਕ ਹੈ ਉਹਨਾਂ ਦਾ ਅਤੇ ਆਪਣੇ ਮੌਸਮ ਦੇ ਵਿੱਚ। ਪਰ ਫਿਰ ਵੀ ਆਪਣੇ ਰੁੱਖ ਜਿੰਨੇ ਆਪਾਂ ਰੁੱਖ ਲਗਾ ਸਕਦੇ ਹਾਂ ਉਨੇ ਲਗਾਉਣੇ ਚਾਹੀਦੇ ਨੇ ਆਪਾਂ ਨੂੰ।
1: ਇੱਕ ਖੇਤੀ ਕਰਨ ਵਾਲਾ ਕਿਸਾਨ, ਖਾਸ ਕਰ ਅਸੀਂ ਜਦੋਂ ਨੌਜਵਾਨ ਕਿਸਾਨ ਦੀ ਗੱਲ ਕਰਦੇ ਹਾਂ, ਤੁਹਾਡੀ ਉਮਰ ਦੇ ਹਾਣੀਆਂ ਦੀ ਗੱਲ ਕਰਦੇ ਹਾਂ, ਕੀ ਯੋਗਦਾਨ ਪਾ ਸਕਦਾ ਖੇਤੀ ਦੇ ਨਾਲ ਨਾਲ ਵਾਤਾਵਰਨ ਨੂੰ ਸੰਭਾਲਣ ਦੇ ਵਿੱਚ?
0: ਇਹ ਜੀ, ਤੁਸੀਂ ਜੇ ਉਹਨਾਂ ਦੇ ਮਾਂ ਬਾਪ ਨੂੰ, ਪੇਰੈਂਟਸ ਨੂੰ ਉਹ ਚੀਜ਼ ਸ਼ੁਰੂ ਤੋਂ ਬੱਚੇ ਨਾਲ, ਜਿਵੇਂ ਆਪਾਂ ਛੋਟੇ ਆਪਣੇ ਗਮਲੇ ਹੁੰਦੇ ਨੇ ਘਰੇ, ਉਹਨਾਂ ਦੇ ਵਿੱਚ ਰੁੱਖ

0: ਲਾਉਂਦੇ ਹਾਂ, ਉਹਨਾਂ ਨੂੰ ਵਧੀਆ ਪਾਣੀ ਪਾਉਂਦੇ ਹਾਂ, ਗ੍ਰੀਨਰੀ ਹੁੰਦੀ ਆ ਆਪਣੇ ਘਰ ਆਲੇ ਦੁਆਲੇ, ਆਪਾਂ ਕਹਿੰਦੇ ਵਧੀਆ ਲੱਗਦਾ। ਜੇ ਤਾਂ ਆਪਾਂ ਉਹ ਕੰਮ ਆਪਣੇ ਘਰ ਵੀ ਕਰ ਰਹੇ ਹਾਂ ਅਤੇ ਖੇਤ ਵੀ ਕਰ ਰਹੇ, ਉਹੀ ਕੰਮ ਆਪਣੇ ਬੱਚੇ ਆਪਾਂ ਨੂੰ ਦੇਖਣਗੇ, ਉਹ ਵੀ ਕਹਿਣਗੇ ਵੀ ਆਪਣੇ ਪੇਰੈਂਟਸ ਵਧੀਆ ਕੰਮ ਕਰ ਰਹੇ ਨੇ, ਆਪਾਂ ਵੀ ਇਹੀ ਲੀਹ 'ਤੇ ਚੱਲੀਏ ਅਤੇ ਰੁੱਖ ਵੱਧ ਤੋਂ ਵੱਧ ਲਗਾਈਏ। ਹੁਣ ਤੁਸੀਂ, ਮੈਂ ਤੁਹਾਨੂੰ ਇਗਜ਼ਾਮਪਲ ਦੇ ਦੇਣਾ ਚਾਹੁੰਦਾ, ਸਾਡੇ ਦੋ ਖੇਤ ਨੇ ਜੀ, ਦੋਨਾਂ ਖੇਤਾਂ ਦੇ ਉੱਪਰ ਅਸੀਂ ਨੇ ਕਦੇ ਰੁੱਖ ਨਹੀਂ ਵੱਢਿਆ, ਹੈਗੇ ਤਾਂ ਗਿਣਤੀ 'ਚ 5-6 ਰੁੱਖ ਨੇ, ਹਰੇਕ 5-6 ਉੱਧਰ ਨੇ 5-6 ਉੱਧਰ ਨੇ, ਪਰ ਅਸੀਂ ਕਦੇ ਕੱਟਿਆ ਨਹੀਂ ਹੈਗਾ। ਹੁਣ ਜਦੋਂ ਅਸੀਂ ਸ਼ਾਮ ਨੂੰ, ਹੁਣ ਗਰਮੀਆਂ ਦੇ ਵਿੱਚ ਤਾਂ ਆਪਾਂ ਨੂੰ ਇਹਦੀ ਇੰਨੀ ਲੋੜ ਹੈ ਜਿੰਨੀ ਕਹਿ ਦਿਉ, ਹੁਣ ਪਤਾ ਲੱਗਦਾ ਵੀ ਹਾਂ ਹਾਂ ਬਾਈ ਰੁੱਖ ਦੇ ਜਗ੍ਹਾ ਥੱਲੇ ਆ ਗਏ। ਪਰ ਜਦੋਂ ਆਪਾਂ ਸਰਦੀਆਂ ਦੇ ਵਿੱਚ ਦੇਖਦੇ ਹਾਂ ਵੀ ਰੁੱਖ ਦੀ ਤਾਂ ਕੋਈ ਲੋੜ ਹੀ ਨਹੀਂ ਹੈਗੀ, ਆਪਾਂ ਸੋ ਵੀ ਹਰੇਕ ਬੰਦੇ ਉਹਨੂੰ ਕਟਾਉਣ ਨੂੰ ਫਿਰਦੇ ਹੁੰਦੇ ਨੇ, ਪਰ ਸਾਡੀ ਇਹੋ ਜਿਹੀ ਲੀਹ ਪਈ ਹੋਈ ਹੈ ਅਸੀਂ ਰੁੱਖ ਲਗਾ ਸਕਦੇ ਹਾਂ, ਕੱਟਦੇ ਨਹੀਂ ਹੈਗੇ, ਸਾਡੇ ਬੱਚੇ ਵੀ ਇਹ ਲੀਹ 'ਤੇ ਚੱਲ ਰਹੇ ਨੇ।
1: ਬਹੁਤ ਵਧੀਆ ਗੱਲ ਕੀਤੀ ਗੁਰਪ੍ਰੀਤ ਜੀ ਤੁਸੀਂ। ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਸਾਰ ਹੀ, ਜਦੋਂ ਥੋੜ੍ਹੀ ਜਿਹੀ ਵੱਧ ਗਰਮੀ ਪੈਂਦੀ ਹੈ, 2-4 ਦਿਨ ਲਗਾਤਾਰ ਵੱਧ ਗਰਮੀ ਪੈ ਜਾਂਦੀ ਹੈ, ਉਦੋਂ ਸਾਨੂੰ ਸਾਰਿਆਂ ਨੂੰ ਹੀ ਰੁੱਖ ਯਾਦ ਆ ਜਾਂਦੇ ਨੇ, ਰੁੱਖ ਲਗਾਓ, ਵੱਧ ਤੋਂ ਵੱਧ ਇਹਨਾਂ ਨੂੰ ਸੰਭਾਲ ਕਰੋ। ਪਰ ਪਹਿਲਾਂ ਕੋਈ ਗੱਲ ਨਹੀਂ ਹੁੰਦੀ, ਸੋਸ਼ਲ ਮੀਡੀਆ ਦੇ ਪਲੇਟਫਾਰਮ ਜਿੰਨੇ ਵੀ ਨੇ ਸਾਰਿਆਂ ਦੇ ਉੱਤੇ ਹੀ ਪੰਛੀਆਂ ਨੂੰ ਪਾਣੀ ਰੱਖਣ ਦੀ ਗੱਲ ਕੀਤੀ ਜਾਂਦੀ ਹੈ, ਰੁੱਖ ਲਗਾਉਣ ਦੀ ਗੱਲ ਕੀਤੀ ਜਾਂਦੀ ਹੈ, ਪਰ ਜਿਉਂ ਹੀ ਗਰਮੀ ਦਾ ਪ੍ਰਕੋਪ ਹੈ ਥੋੜ੍ਹਾ ਘਟਦਾ, ਰੁੱਖਾਂ ਦੀ ਕੋਈ ਗੱਲ ਨਹੀਂ ਕਰਦਾ। ਕਿੱਥੇ ਕਮੀਆਂ ਨੇ ਸਾਡੇ 'ਚ, ਸਾਨੂੰ ਕੀ ਕਰ ਸਕਦੇ ਹਾਂ ਅਸੀਂ, ਕੀ ਕੀ ਚੀਜ਼ਾਂ ਕਰ ਸਕਦਾ ਇੱਕ ਕਿਸਾਨ ਖਾਸ ਤੌਰ 'ਤੇ ਜੇ ਅਸੀਂ ਗੱਲ ਕਰੀਏ?
0: ਸਭ ਤੋਂ ਕਿਸਾਨ ਪਹਿਲਾਂ ਤਾਂ ਜੀ ਆਪਣਾ ਘਰ ਸੰਵਾਰੇ, ਆਪਣੇ ਘਰ ਰੁੱਖ ਲਾਵੇ, ਫਿਰ ਉਹ ਜਿਹੜੇ ਆਪਣੇ ਰਿਸ਼ਤੇਦਾਰ ਨੇ ਉਹ ਆਉਂਦੇ ਨੇ, ਜਦੋਂ ਆਪਣੇ ਖੇਤ ਦਰਾਡੇ ਦੇਖਣ, ਉਹ ਕਹਿੰਦੇ ਤੁਹਾਡਾ ਇੰਨਾ ਵਧੀਆ ਲੋਨ ਹੈ ਜਾਂ ਇੰਨੇ ਵਧੀਆ ਦਰਖਤ ਨੇ, ਠੀਕ ਹੈ, ਉਹਨਾਂ ਨੂੰ ਵੀ ਅਵੇਅਰ ਕਰਨਾ ਚਾਹੀਦਾ ਵੀ ਤੁਸੀਂ ਵੀ ਆਪਣੇ ਖੇਤ ਦੇ ਵਿੱਚ ਇਹ ਦਰਖਤ ਲਗਾਓ, ਠੀਕ ਹੈ, ਤਾਂ ਜੋ ਆਪਾਂ ਵਧੀਆ ਤੋਂ ਵਧੀਆ ਆਕਸੀਜਨ ਲੈ ਸਕੀਏ ਉਹਨਾਂ ਤੋਂ।
1: ਗੁਰਪ੍ਰੀਤ ਜੀ, ਖੇਤੀ ਦੇ ਵਿੱਚ ਜਦੋਂ ਖੇਤੀਬਾੜੀ ਦੀ ਅਸੀਂ ਗੱਲ ਕਰਦੇ ਹਾਂ, ਕਿੰਨੇ ਏਕੜ ਦੀ ਤੁਸੀਂ ਖੇਤੀ ਕਰ ਰਹੇ ਹੋ ਔਰ ਕੀ ਖਾਸ ਹੈ ਇਸ ਵਾਰ ਤੁਹਾਡੀ ਖੇਤੀ ਦੇ ਵਿੱਚ?
0: ਇਸ ਵਾਰ ਜੀ ਅਸੀਂ 14 ਏਕੜ ਦੀ ਖੇਤੀ ਕਰ ਰਹੇ ਹਾਂ ਰਣਵੀਰ ਸਿੰਘ ਜੀ, ਜਿਹਦੇ ਵਿੱਚ ਕੁਛ ਕੁ ਬਾਂਸਪਤੀ ਦਾ ਸਮੇਲ ਹੈ ਅਤੇ ਕੁਛ ਕੁ ਜੋ ਸਰਕਾਰ ਨੇ ਆਪਾਂ ਨੂੰ ਦੱਸਿਆ ਹੋਇਆ ਮਾਪਦੰਡ, ਜਿਹੜੀਆਂ ਕਿਸਮਾਂ ਆਪਾਂ ਨੂੰ ਰਿਕਮੈਂਡ ਕਰੀਆਂ ਹੋਈਆਂ ਨੇ ਉਹੀ ਕਿਸਮਾਂ ਆਪਾਂ ਨੇ ਖੇਤ ਦੇ ਵਿੱਚ ਲਾਈਆਂ ਹੋਈਆਂ ਨੇ। ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅੱਜ ਕੱਲ੍ਹ ਘਾਹ ਫੂਸ ਬਹੁਤ ਹੋ ਜਾਂਦਾ ਹੈ, ਜਦੋਂ ਆਪਾਂ ਜੀਰੀ ਲਾ ਦਿੰਦੇ ਹਾਂ ਵੱਟਾਂ 'ਤੇ ਆਲੇ ਦੁਆਲੇ, ਫਿਰ ਆਪਾਂ ਉਹਨੂੰ ਨਾ ਨੌਕਰ ਦਿਓ ਕਿਸੇ ਤੋਂ ਕਰਾਉਣ ਤੋਂ, ਆਪਾਂ ਨੂੰ ਲੱਗਦਾ ਵੀ ਇਹਦੇ ਵਿੱਚ ਖਰਚਾ ਵੱਧ ਆਊਗਾ, ਆਪਾਂ ਇੱਕ ਦਵਾਈ ਲਿਆਉਂਦੇ ਹਾਂ ਬਾਜ਼ਾਰ 'ਚੋਂ, ਠੀਕ ਹੈ, ਬਜਾਇਰ 'ਚੋਂ ਦਵਾਈ ਦਾ ਨਾਮ ਹੈਗਾ ਜੀ ਰਾਊਂਡ ਅਪ,
1: ਹਰਬੀਸਾਈਡ,
0: ਹਾਂ ਹਰਬੀਸਾਈਡ ਹੈ ਜੀ ਉਹ, ਉਹਨੂੰ ਹਰ ਕਿਸਾਨ ਕਹਿੰਦਾ ਵੀ ਮੈਨੂੰ ਵੀ ਮਿਲ ਜੇ, ਜੇ ਕਿਸੇ ਨੂੰ ਮਿਲਣਾ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਦਾ ਵੀ ਯਾਰ ਮੈਨੂੰ ਲੈ ਕੇ ਦੇ ਦਵਾਈ, ਪਰ ਜਿੰਨਾ ਉਹ ਦਵਾਈ ਦਾ ਡੇਂਜਰ ਹੈ, ਮੈਂ ਕਹਿੰਦਾ ਕਿਸੇ ਦਵਾਈ ਦਾ ਡੇਂਜਰ ਨਹੀਂ ਹੈਗਾ, ਉਹ ਬੂਟਿਆਂ ਨੂੰ ਤਾਂ ਮਾਰਦੀ ਓ ਮਾਰਦੀ ਹੈ, ਬਟ ਅਤੇ ਘਾਹ ਨੂੰ ਵੀ ਆਪਣੀ ਜਿਹੜੀ ਫਰਟਾਈਲ ਮਿੱਟੀ ਹੈ ਉਹਨੂੰ ਵੀ ਖਰਾਬ ਕਰਦੀ ਹੈ ਉਹ, ਅਤੇ ਉਸ ਤੋਂ ਬਾਅਦ ਜਦੋਂ ਆਪਾਂ ਉਹਨੂੰ ਢੋਲੀ ਚੱਕ ਕੇ ਜਿਹੜਾ ਬੰਦਾ ਉਹਨੂੰ ਛਿੜਕਦਾ ਦਵਾਈ ਨੂੰ, ਉਹਦੀ ਸਿਹਤ ਲਈ ਵੀ ਉਹ ਹਾਨੀਕਾਰਕ ਹੈ, ਉਹ ਇੰਨੀ ਹਾਨੀਕਾਰਕ ਹੈ ਜੀ ਉਹਦੇ ਨਾਲ ਕੈਂਸਰ ਵੀ ਹੋ ਸਕਦਾ, ਠੀਕ ਹੈ। ਪਰ ਹੁਣ ਜਿਹੜੇ ਜੱਟ ਨੇ ਤੁਹਾਨੂੰ ਪਤਾ ਪੁਰਾਣੇ ਬਾਬੇ ਨੇ ਆਪਣੇ, ਉਹਨਾਂ ਨੂੰ ਇਹ ਚੀਜ਼ਾਂ ਅਵੇਅਰ ਨਹੀਂ ਹੈਗੀਆਂ, ਪਰ ਜੋ ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਨੇ ਇਹਨਾਂ ਨੂੰ ਵੀ ਮੈਂ ਸੇਧ ਦਿਵਾਉਣਾ ਚਾਹੁੰਦਾ ਵੀ ਉਹ ਚੀਜ਼ ਦਵਾਈ ਉਹੀ ਲੈ ਕੇ ਆਓ ਜਿਹੜੀ ਕਿ ਤੁਹਾਨੂੰ ਸਰਕਾਰ ਵੱਲੋਂ ਰਿਕਮੈਂਡ ਹੋਵੇ, ਜੋ ਹਾਨੀਕਾਰਕ ਨਾ ਹੋਵੇ, ਅਤੇ ਇੱਕ ਸਰਕਾਰ ਨੂੰ ਵੀ ਥੋੜ੍ਹਾ ਜਿਹਾ ਮੈਂ ਕਹਿਣਾ ਚਾਹੁੰਦਾ ਜਿਹੜੇ ਆਪਣੇ ਖੇਤੀਬਾੜੀ ਅਫਸਰ ਨੇ ਵੀ ਜਿਹੜੀ ਰਾਊਂਡ ਅਪ ਦਵਾਈ ਨਾਲੇ ਸਰਕਾਰ ਨੇ ਬੈਨ ਕਰੀ ਹੋਈ ਹੈ ਫਿਰ ਵੀ ਇਹ ਮਿਲਦੀ ਹੈ, ਪਰ ਕਿਸਾਨ ਇਹਨਾਂ ਨੂੰ ਲੈਣਾ ਚਾਹੁੰਦੇ ਨੇ, ਉਹਨਾਂ ਦੀ ਪੂਰਤੀ ਨਹੀਂ ਹੁੰਦੀ ਇਸ ਤੋਂ ਬਗੈਰ
1: ਜੀ। ਅਤੇ ਗੁਰਪ੍ਰੀਤ ਜੀ, ਬਹੁਤ ਵਧੀਆ ਜਾਣਕਾਰੀ ਹੈ ਵੀ ਕਿ ਅਸੀਂ ਜਿਹੜੀਆਂ ਦਵਾਈਆਂ ਬੈਨ ਕੀਤੀਆਂ ਗਈਆਂ ਨੇ ਸਾਡੇ ਵਿਭਾਗ ਵੱਲੋਂ, ਅਲੱਗ ਅਲੱਗ ਸੂਬਿਆਂ ਦੇ ਹਿਸਾਬ ਨਾਲ ਅਲੱਗ ਅਲੱਗ ਖਿੱਤਿਆਂ ਦੇ ਵਿੱਚ ਕੁਝ ਦਵਾਈਆਂ ਬੈਨ ਕੀਤੀਆਂ ਜਾਂਦੀਆਂ ਨੇ ਕਿ ਉਹ ਇਸ ਖਿੱਤੇ ਦੇ ਲਈ ਹਾਨੀਕਾਰਕ ਨੇ, ਘਾਤਕ ਸਿੱਧ ਹੋ ਸਕਦੀਆਂ ਨੇ ਜਿਹੜੀਆਂ ਖਾਸ ਤੌਰ 'ਤੇ ਜੀਵ ਜੰਤੂ ਨੇ ਉਹਨਾਂ ਦੇ ਲਈ, ਔਰ ਫਿਰ ਵੀ ਕਿਸਾਨ ਉਹਨਾਂ ਦੀ ਵਰਤੋਂ ਕਰਦੇ ਨੇ, ਉਹਨਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਜੇ ਅਸੀਂ ਖੇਤੀਬਾੜੀ ਦੀ ਜਦੋਂ ਗੱਲ ਕਰਦੇ ਹਾਂ, ਬਾਂਸਮਤੀ ਦੀ ਖਾਸ ਤੌਰ 'ਤੇ ਤੁਸੀਂ ਕਾਸ਼ਤ ਕਰ ਰਹੇ ਹੋ, ਬਾਂਸਮਤੀ ਦੇ ਵਿੱਚ ਜਿਹੜਾ ਸਾਡਾ ਚੌਲ ਹੈ ਬਹੁਤ ਵਧੀਆ ਮੰਨਿਆ ਜਾਂਦਾ, ਲੰਮਾ ਚੌਲ ਹੈ, ਖੁਸ਼ਬੂਦਾਰ ਹੈ ਔਰ ਖਾਣ ਦੇ ਵਿੱਚ ਵੀ ਬੜਾ ਸਵਾਦ ਹੈ, ਐਕਸਪੋਰਟ ਵੀ ਕੀਤੀ ਜਾਂਦੀ ਹੈ ਸਾਡੀ ਬਾਂਸਮਤੀ ਵਿਦੇਸ਼ਾਂ ਦੇ ਵਿੱਚ, ਔਰ ਉਸ ਦੇ ਵਿੱਚ ਵੀ ਕਈ ਵਾਰ ਬਹੁਤ ਸਾਰੀਆਂ ਜ਼ਹਿਰਾਂ ਪਾਈਆਂ ਗਈਆਂ ਨੇ ਉਹਨਾਂ ਦੇ ਚੌਲਾਂ ਦੇ ਵਿੱਚ, ਜਦੋਂ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ, ਔਰ ਸਾਡਾ ਜਿਹੜਾ ਮਾਲ ਹੈ ਕਈ ਵਾਰੀ ਖਰਾਬ ਨਿਕਲ ਜਾਂਦਾ, ਉਸਨੂੰ ਵਾਪਸ ਵੀ ਕਰ ਦਿੱਤਾ ਜਾਂਦਾ ਕਿ ਇਸ ਦੇ ਵਿੱਚ ਜ਼ਿਆਦਾ ਪੈਸਟੀਸਾਈਡ ਦੀ ਮਾਤਰਾ ਜਿਹੜੀ ਲੋੜ ਤੋਂ ਵੱਧ ਹੋ ਚੁੱਕੀ ਹੈ। ਕੀ ਕਰ ਸਕਦਾ ਕਿਸਾਨ, ਜੈਵਿਕ ਖੇਤੀ ਕਰੇ, ਜੈਵਿਕ ਖੇਤੀ ਦੇ ਵਿੱਚੋਂ ਉਸਨੂੰ ਝਾੜ ਨਹੀਂ ਪ੍ਰਾਪਤ ਹੁੰਦਾ, ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ, ਮਧਰੇਪਣ ਦੀ ਸਮੱਸਿਆ ਆ ਜਾਂਦੀ ਹੈ ਝੋਨੇ ਦੇ ਵਿੱਚ, ਉੱਥੇ ਕਿਸਾਨ ਨੂੰ ਨੁਕਸਾਨ ਇੰਨਾ ਹੋ ਜਾਂਦਾ ਕਿ ਉਹ ਅਗਲੀਆਂ 2-3 ਫਸਲਾਂ ਦੇ ਲਈ ਕਰਜ਼ਾਈ ਹੋ ਜਾਂਦਾ, ਫਿਰ ਉਸਨੂੰ ਸੋਚਣਾ ਪੈਂਦਾ ਕੀ ਚੀਜ਼ਾਂ ਕਰਨ ਦੀ ਲੋੜ ਹੈ, ਸ਼ੁਰੂਆਤ ਕਿੱਥੋਂ ਕਰੀਏ?
0: ਸ਼ੁਰੂਆਤ ਤਾਂ ਰਣਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਅਵੇਅਰਨੈਸ ਹੈ। ਜੇ ਉਹਨੂੰ ਹਰੇਕ ਫਸਲ ਬਾਰੇ ਆਪਣੀ ਬਾਰੇ ਪਤਾ ਵੀ ਆਪਾਂ ਨੇ ਇਹ ਜਿਹੜੀ ਫਸਲ ਹੈ, ਜਦੋਂ ਤੱਕ ਉਹਦਾ ਮੁੱਢ ਨਹੀਂ ਆਪਾਂ ਵਧੀਆ ਰੱਖਦੇ, ਉਸ ਉਹਨੂੰ ਮੁਨਾਫਾ ਨਹੀਂ ਦੇ ਕੇ ਜਾ ਸਕਦੇ। ਚਲੋ ਕਰੋਪੀਆਂ ਕਰੋਪੀਆਂ ਦਾ ਪਰਮਾਤਮਾ ਦੀ ਕਿਰਪਾ ਕਦੇ ਵੀ ਆ ਸਕਦੀ ਹੈ, ਠੀਕ ਹੈ। ਜਿਵੇਂ ਪਿਛਲੀ ਵਾਰ ਬੋਨਾ ਬੂਟਾ ਗਿਆ, ਕਿਸੇ ਨੂੰ ਵੀ ਪਤਾ ਨਹੀਂ ਸੀ ਵੀ ਇਹੋ ਜਿਹੀ ਬਿਮਾਰੀ ਵੀ ਕੋਈ ਆਊਗੀ। ਪਰ ਜੇ ਆਪਾਂ ਸ਼ੁਰੂ ਤੋਂ ਫਸਲ ਨੂੰ ਨਿਰੋਗ ਰੱਖੀਏ, ਠੀਕ ਹੈ, ਉਹਦੀ ਜੋ ਮਾਪਦੰਡ ਦੀਆਂ ਦਵਾਈਆਂ ਉਹਦੇ ਵਿੱਚ ਪਾਈਏ, ਜਿਵੇਂ ਹੁਣ ਤੁਸੀਂ ਇਹ ਲਾ ਲਓ ਵੀ 1509 1121 ਇਹ ਚੌਲ ਤਾਂ ਇਹਦਾ ਵਧੀਆ ਤੋਂ ਵਧੀਆ ਹੈਗਾ, ਪਰ ਇਹ ਪਾਣੀ ਵੀ ਘੱਟ ਲੈਂਦੀਆਂ ਨੇ।
1: ਬਿਲਕੁਲ
0: ਠੀਕ ਹੈ ਜੀ, ਦੋਨਾਂ ਚੀਜ਼ਾਂ ਦੇ ਵਿੱਚ ਇਹ ਪੱਕੀਆਂ ਨੇ। ਜਿਵੇਂ ਆਪਾਂ ਘੱਟ ਪਾਣੀ ਨਾਲ ਵੱਧ ਉਪਜ ਵੀ ਹੋ ਜਾਂਦੀ ਹੈ, ਸਮਾਂ ਵੀ ਬਹੁਤ ਘੱਟ ਲੈਂਦੀਆਂ ਨੇ ਪਰਮਲ ਦੇ ਮੁਕਾਬਲੇ। ਇੱਕ ਇਹਨਾਂ ਦਾ ਇੱਕ ਮਾਪਦੰਡ ਹੋਦਾ ਜੀ, ਸਰਕਾਰ ਦਾ MSP ਨਹੀਂ ਇਹਦੇ ਉੱਪਰ ਹੈਗਾ, ਇਸ ਕਰਕੇ ਕਿਸਾਨ ਥੋੜ੍ਹਾ ਜਿਹਾ ਗੁਰੇਜ ਕਰਦੇ ਨੇ। ਜਿਹੜੇ ਠੇਕੇ ਦੇ ਜ਼ਮੀਨ ਲੈਂਦੇ ਨੇ ਉਹ ਕਹਿੰਦੇ ਨਹੀਂ ਪੱਕੀ ਫਸਲੇ ਲਾਓ, ਪਰ ਪੱਕੀ ਫਸਲ ਇਹਦੇ ਨਾਲ ਪਹਿਲਾਂ ਮਹੀਨਾ ਪਹਿਲਾਂ ਲਾਉਣੀ ਪੈਂਦੀ ਹੈ, ਮਹੀਨਾ ਬਾਅਦ 'ਚ ਵੱਢਣੀ ਪੈਂਦੀ ਹੈ। ਤੁਸੀਂ ਐਂ ਲਾ ਲਓ ਵੀ ਪਾਣੀ ਦੀ ਕਿੰਨੀ ਵੇਸਟੇਜ ਹੁੰਦੀ ਹੈ।
1: ਬਿਲਕੁਲ,
0: ਜੋ ਇਹਦਾ ਚੌਲ ਹੈ, ਤੁਹਾਨੂੰ ਗੱਲ ਕਰੀਏ ਵੀ ਉਹ ਥੋੜ੍ਹਾ ਜਿਹਾ ਪੈਸਟੀਸਾਈਡ ਜ਼ਿਆਦਾ ਆ ਰਹੀਆਂ ਨੇ, ਇੱਕ ਤਾਂ ਬਿਮਾਰੀਆਂ ਇਹੋ ਜਿਹੀਆਂ ਆ ਗਈਆਂ, ਉਹ ਬਿਮਾਰੀਆਂ ਵੀ ਤਾਂ ਆਈਆਂ ਨੇ ਜੇ ਆਪਾਂ ਨੇ ਵਾਤਾਵਰਨ ਨਾਲ ਛੇੜਛਾੜ ਕਰ ਰੱਖਿਆ। ਧੁੱਪ ਦੇ ਟਾਈਮ ਧੁੱਪ ਬਹੁਤ ਪੈ ਜਾਂਦੀ ਹੈ, ਕਈ ਵਾਰ ਬਾਰਿਸ਼ ਓਲੇ, ਤੁਸੀਂ ਐਂ ਲਾਓ ਪਹਿਲਾਂ ਕਦੇ ਕਦੇ ਪੈਂਦੇ ਹੁੰਦੇ ਸੀ ਓਲੇ, ਅੱਜ ਕੱਲ੍ਹ ਪਤਾ ਹੀ ਨਹੀਂ ਲੱਗਦਾ। ਆਪਾਂ ਫੇਸਬੁੱਕ 'ਤੇ ਦੇਖਦੇ ਹਾਂ ਵੀ ਇਸ ਜਗ੍ਹਾ 'ਤੇ ਵੀ ਓਲੇ ਪੈ ਗਏ। ਇਹ ਸਾਰਾ ਜਿਹੜਾ ਸਭ ਤੋਂ ਜਿਹੜਾ ਆਪਣਾ ਮੇਨ ਵਿਸ਼ਾ ਹੈ ਗ੍ਰੀਨਰੀ 'ਤੇ, ਇਹ ਜਿਹੜਾ ਆਪਾਂ ਕੁਦਰਤ ਨਾਲ ਛੇੜਛਾੜ, ਦਰਖਤ ਵੱਧ ਕੱਟ ਰਹੇ ਹਾਂ, ਪੋਲਿਊਸ਼ਨ ਵੱਧਦਾ ਜਾ ਰਿਹਾ, ਉਹਦੇ ਨਾਲ ਰਿਲੇਟਡ ਹੈ। ਜੇ ਆਪਾਂ ਦਰਖਤ ਵੱਧ ਤੋਂ ਵੱਧ ਲਾਵਾਂਗੇ, ਸਾਰੀਆਂ ਚੀਜ਼ਾਂ ਇੱਕ ਘੇਰੇ 'ਚ ਰੱਖਾਂਗੇ, ਉਹਨਾਂ ਨੂੰ ਕੱਟਾਂਗੇ ਨਹੀਂ। ਮੈਂ ਇੱਕ ਹੋਰ ਗੱਲ ਦੱਸਦਾ ਜੀ, ਜਿੰਨੇ ਵੀ ਆਪਣੇ ਪੰਚ ਸਰਪੰਚ ਨੇ ਇੱਕ ਉਹ ਮਾਪਦੰਡ ਰੱਖ ਲੈਣ ਵੀ ਆਪਾਂ ਨੇ ਹੋਰ ਕੰਮ ਤਾਂ ਆਪਾਂ ਕਰਦੇ ਹਾਂ, ਦੇਖੋ ਸਾਰੇ
1: ਪਿੰਡ ਦੇ
0: ਹਾਂ, ਵੀ ਜਿਹੜੀ ਆਪਣੀ ਪਿੰਡ ਦੀ ਜੂਹ ਹੁੰਦੀ ਹੈ, ਹੱਦ ਹੁੰਦੀ ਹੈ ਹੱਦਬੰਦੀ ਦੇ, ਉੱਥੇ ਤੱਕ ਇੱਕ ਸਰਕਾਰ ਪੇਡੇ ਲਵਾ ਕੇ ਜਾਂਦੀ ਹੈ।
1: ਬਿਲਕੁਲ, ਬੂਟੇ ਲਗਾਏ ਜਾਂਦੇ
0: ਸਰਕਾਰ ਵੱਲੋਂ। ਸਰਕਾਰ ਬਹੁਤ ਅਵੇਅਰ ਹੈ ਜੀ ਇਹਦੇ ਵਿੱਚ ਵੀ ਲੋਕਾਂ ਨੂੰ ਮੈਂ ਵਧੀਆ ਚੀਜ਼ਾਂ, ਵਧੀਆ ਸੜਕਾਂ ਦੇਵਾਂ। ਪਰ ਇੱਕ ਗੱਲ ਇਹ ਦੇਖੋ ਵੀ ਸਰਕਾਰ ਬੂਟੇ ਬਾਅਦ 'ਚ ਲਾ ਕੇ ਜਾਂਦੀ ਹੈ, ਲੋਕ ਵੱਢ ਪਹਿਲਾਂ ਦਿੰਦੇ ਨੂੰ, ਰਾਤ ਨੂੰ ਜਾ ਕੇ ਉਹਨੂੰ ਵੀ ਕੋਈ ਦੇਖ ਤਾਂ ਨਹੀਂ ਰਿਹਾ ਮੈਂ ਇਹਨੂੰ ਪੱਟਦਾ, ਮੈਂ ਉਹ ਕੋਈ ਥੋੜ੍ਹੇ ਜਿਹੇ ਇੱਕ ਪਲੈਨ ਨਾਲ ਨਹੀਂ ਲਾਏ ਜਾਂਦੇ। ਉਹ ਪਲੈਨ ਦੇਣਾ ਚਾਹੀਦਾ ਸਰਕਾਰ ਨੇ, ਸਿੱਧਾ ਸਰਪੰਚਾਂ ਦੇ ਥਰੂ ਕਰਨਾ ਚਾਹੀਦਾ ਜੀ ਉਹਨਾਂ ਨੂੰ। ਉਹਨਾਂ ਨੂੰ ਕਹਿਣਾ ਚਾਹੀਦਾ ਵੀ ਪਹਿਲਾਂ ਤਾਂ ਸੜਕ ਦੇ ਆਲੇ ਦੁਆਲੇ ਤੁਸੀਂ ਪ੍ਰੋਪਰ ਜੋ ਜਗ੍ਹਾ ਬਣਦੀ ਹੈ ਉਹ ਮਿੱਟੀ ਲਵਾਓ, ਮਿੱਟੀ ਲਵਾ ਕੇ ਉਹਦੇ ਵਿੱਚ ਉੱਚੇ ਹੋ ਜਾਣਗੇ ਬੂਟੇ, ਕੁਛ ਤਾਂ ਉਹਨਾਂ ਦੀ ਫਸਲ ਦੇ ਪਾਣੀ ਨਾਲ ਨਹੀਂ ਮਰਨਗੇ, ਉਹ ਉੱਚੇ ਰਹਿਣਗੇ, ਉੱਚੇ ਰਹਿਣ ਦੇ ਮਾਣ ਹੁਣ ਉਹਦੀ ਜਗ੍ਹਾ ਕਵਰ ਹੋ ਗਈ ਪੂਰੇ ਜਗ੍ਹਾ ਨਾਲ ਉਹ।
1: ਬਿਲਕੁਲ, ਤੁਸੀਂ ਬਹੁਤ ਵਧੀਆ ਗੱਲ ਕੀਤੀ, ਜਦੋਂ ਸੜਕ ਦੇ ਸਾਈਡਾਂ ਦੇ ਉੱਤੇ ਲੱਗੇ ਬੂਟਿਆਂ ਦੀ ਸੰਭਾਲ ਅਸੀਂ ਕਰਾਂਗੇ, ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਉੱਥੇ ਕਿ ਅਸੀਂ ਉਹਨਾਂ ਦੀ ਸੰਭਾਲ ਕਰੀਏ, ਉਹਨਾਂ ਦਾ ਪ੍ਰੋਪਰ ਖਿਆਲ ਰੱਖੀਏ। ਜਦੋਂ ਵੀ ਕਦੇ ਖੇਤ ਦੇ ਵਿੱਚ ਸਾਡੇ ਅੱਗ ਲੱਗ ਜਾਂਦੀ ਹੈ ਜਾਂ ਕਿਤੇ ਸਪਾਰਕ ਹੋ ਜਾਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਬੂਟਿਆਂ ਨੂੰ ਬਚਾਉਣ ਦੀ ਸੋਚੀਏ, ਕਿਉਂਕਿ ਵਾਤਾਵਰਨ ਔਰ ਪਾਣੀ ਦਾ ਪੱਧਰ ਦਿਨੋਂ ਦਿਨ ਥੱਲੇ ਜਾਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਨੇ। ਬੂਟੇ ਬਹੁਤ ਵੱਡੀ ਸਾਡੀ ਮਦਦ ਕਰ ਸਕਦੇ ਨੇ, ਸਹਾਇਤਾ ਕਰ ਸਕਦੇ ਨੇ। ਇਸ ਲਈ ਸਾਡਾ ਫਰਜ਼ ਬਣਦਾ ਕਿ ਅਸੀਂ ਬੂਟਿਆਂ ਦੀ ਖਾਸ ਤੌਰ 'ਤੇ ਸਾਂਭ ਸੰਭਾਲ ਕਰੀਏ, ਆਪਣੀਆਂ ਖਾਲੀ ਥਾਵਾਂ 'ਤੇ, ਖਾਲੀ ਮੋਟਰਾਂ ਦੇ ਉੱਤੇ ਜਿਹੜੀ ਜਗ੍ਹਾ ਪਈ ਹੈ ਸਾਡੇ ਕੋਲ ਘਰ ਦੇ ਵਿੱਚ, ਜਿਹੜੀ ਖਾਲੀ ਜਗ੍ਹਾ ਪਈ ਹੈ ਉੱਥੇ ਇੱਕ ਇੱਕ ਦੋ ਦੋ ਬੂਟੇ ਜ਼ਰੂਰ ਲਗਾਈਏ ਜੀ।
0: ਬੂਟੇ ਪ੍ਰੋਪਰ ਮੈਨੇਜਮੈਂਟ ਨਾਲ ਲੱਗਣੇ ਚਾਹੀਦੇ ਨੇ ਜੀ, ਉਹ ਪੂਰੀ ਜਗ੍ਹਾ ਨੂੰ ਸਰਪੰਚ ਸਾਹਿਬ ਪੂਰੀ ਮਿੱਟੀ ਲਾ ਕੇ ਉਹਨਾਂ ਨੂੰ ਪ੍ਰੋਪਰ ਰੱਖ ਕੇ ਹਰੇਕ ਚੀਜ਼ ਦਾ ਰੱਖ ਰਖਾਵ, ਔਰ ਜ਼ਿੰਮੇਵਾਰੀ ਵੀ ਉਹ ਕਿਸਾਨ ਨੂੰ ਦੇਣੀ ਚਾਹੀਦੀ ਹੈ ਜਿਹਦੇ ਖੇਤ ਦੇ ਹੱਦ ਆ ਗਈ ਵੀ ਆਹ 10 ਬੂਟੇ ਤੇਰੇ ਨੇ ਭਾਈ।
1: ਬਿਲਕੁਲ,
0: ਕੱਲ੍ਹ ਨੂੰ ਜੇ ਕੋਈ ਇਹਨੂੰ ਪੱਟਦਾ ਤਾਂ ਤੇਰੇ ਜ਼ਿੰਮੇ, ਉਹਦਾ ਤੈਨੂੰ ਫਾਈਨ ਲੱਗੂਗਾ, 1,000 ਰੁਪਇਆ 2,000 ਰੁਪਇਆ, ਜਿੰਨਾ ਕੁ ਆਪਣਾ ਸਰਕਾਰ ਪੰਚਾਇਤ ਮੈਂਬਰ ਸਾਹਿਬਾਨ ਤੈਅ ਕਰਨਗੇ ਉਹਨਾਂ ਨੂੰ ਡੰਡ ਲਾਏ। ਜਦੋਂ ਤੱਕ ਇਹ ਕੰਮ ਨਹੀਂ ਕੀਤਾ ਜਾਊਗਾ ਰਣਵੀਰ ਸਿੰਘ ਜੀ, ਸੜਕਾਂ ਦੇ ਉੱਪਰ ਬੂਟੇ ਨਹੀਂ ਹੋ ਸਕਦੇ। ਕਿਸਾਨਾਂ ਨੂੰ ਐਂ ਲੱਗਦਾ ਵੀ ਇਹ ਬੂਟੇ ਸਾਡੀ ਫਸਲ ਨੂੰ ਮਾਰਦੇ ਨੇ, ਪਰ ਫਸਲ ਨੂੰ ਤਾਂ ਥੋੜ੍ਹਾ ਚਲੋ ਘੱਟ ਮਾਰਦੇ ਨੇ, ਤੁਹਾਡੀ ਜੇ ਉਹ ਬੂਟੇ ਹੋ ਜਾਣਗੇ ਤੁਹਾਡੀ ਸਿਹਤ ਨੂੰ ਉਨੀ ਬੈਨੀਫਿਟ ਹੈ। ਹੁਣ ਆਪਾਂ ਸਵੇਰੇ ਘੁੰਮਣ ਜਾਂਦੇ ਹਾਂ, ਹਰੇਕ ਬੰਦਾ ਕਹਿੰਦਾ ਵੀ ਵਾਹ ਕਿਸੇ ਪਿੰਡ 'ਚ ਵਗ ਜਾਓ, ਕਈ ਸਾਰੇ ਪਿੰਡ ਇੱਕੋ ਬਰਾਬਰ ਨਹੀਂ, ਆਪਾਂ ਕਹਿੰਦੇ ਵੀ ਸਾਰੇ ਪਿੰਡ ਇੱਕੋ ਬਰਾਬਰ ਨੇ, ਕਈ ਆਪਾਂ ਫੇਸਬੁੱਕ ਦੇ ਉੱਪਰ ਚੀਜ਼ਾਂ ਦੇਖੀ ਜਾਵਾਂਗੇ ਸਕਰੋਲ ਕਰਕੇ ਵੀ ਆਹ ਪਿੰਡ ਦੀ ਦੇਖੋ ਕਿੰਨੀ ਵਧੀਆ ਗ੍ਰੀਨਰੀ ਹੈ, ਆਹ ਦੇਖੋ, ਪਰ ਕਰਦਾ ਕੋਈ ਨਹੀਂ ਹੈਗਾ ਉਹਨੂੰ। ਕਿਤੇ ਆਪਾਂ ਰਿਸ਼ਤੇਦਾਰਾਂ ਦੇ ਕਹੀਏ ਲੈ ਇਹਨਾਂ ਦੇ ਉਰੇ ਤੱਕ। ਹੁਣ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ, ਜਿਹੜਾ ਸੰਗਰੂਰ ਜ਼ਿਲ੍ਹਾ ਹੈ, ਸੰਗਰੂਰ ਜ਼ਿਲ੍ਹੇ ਦੇ ਵਿੱਚ ਆਲੇ ਦੁਆਲੇ ਜਿੰਨੀਆਂ ਵੀ ਸੜਕਾਂ ਨੇ ਉਹਦੇ ਉੱਪਰ ਦਰਖਤ ਨੇ, ਆਪਾਂ ਇਹ ਨਹੀਂ ਕਹਿੰਦੇ ਵੀ ਸਾਰੀਆਂ ਦੇ ਉੱਪਰ ਨੇ,
1: ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ,
0: ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ

0: ਇਹ ਬਹੁਤ ਵਧੀਆ ਦਰਖਤ ਲੱਗੇ ਹੋਏ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ।
1: ਜੀ
0: ਜਦੋਂ ਆਪਾਂ ਹੁਣ ਆਪਾਂ ਗੱਡੀ ਲੈ ਕੇ ਜਾਂਦੇ ਹਾਂ, ਜਦੋਂ ਆਪਾਂ ਕਹਿੰਦੇ ਵੀ ਗੱਡੀ ਆਪਾਂ ਛਾਂ ਦੇ ਵਿੱਚ ਲੈ ਕੇ ਖੜਦੇ ਹਾਂ, ਏਸੀ ਕਿੰਨਾ ਵਧੀਆ ਕਿ ਜਦੋਂ ਦਰਖਤਾਂ ਦੇ ਆਪਣੇ ਹਰੇਕ ਦਰਖਤ ਸੜਕ ਦੇ ਉੱਪਰ ਲੱਗੇ ਹੋਣਗੇ, ਸਾਰੀ ਜਗ੍ਹਾ 'ਤੇ ਪ੍ਰੋਪਰ ਛਾਂ ਹੋਊਗੀ, ਏਸੀ ਵੀ ਆਪਾਂ ਨੂੰ ਘੱਟ ਚਲਾਉਣਾ ਪਊਗਾ ਉਹਦੇ ਵਿੱਚ, ਨਾਲੇ ਤਾਂ ਆਪਣੀ ਤੇਲ ਦੀ ਕੰਜਪਸ਼ਨ ਘਟੂਗੀ, ਨਾਲੇ ਸਿਹਤ ਵੀ ਵਧੀਆ ਰਹੂਗੀ।
1: ਜੀ ਗੁਰਪ੍ਰੀਤ ਜੀ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਕਿਸਾਨ ਵੀਰਾਂ ਦੇ ਨਾਲ ਸਾਂਝੀ ਕੀਤੀ। ਉਮੀਦ ਕਰਦੇ ਹਾਂ ਕਿ ਕਿਸਾਨ ਵੀਰ ਵੀ ਇਸ ਦਾ ਲਾਹਾ ਲੈਣਗੇ, ਔਰ ਜਦੋਂ ਅਸੀਂ ਕਿਸਾਨ ਵੀਰੋ ਇਸ ਮੌਸਮ ਦੇ ਵਿੱਚ ਖਾਸ ਤੌਰ 'ਤੇ ਬੂਟਿਆਂ ਦੀ ਗੱਲ ਕਰਦੇ ਹਾਂ, ਵਣ ਮਹੋਤਸਵ ਅਸੀਂ ਮਨਾ ਰਹੇ ਹਾਂ, ਇਸ ਹਫ਼ਤੇ ਨੂੰ ਅਸੀਂ ਮਨਾ ਰਹੇ ਹਾਂ ਵਣ ਮਹੋਤਸਵ ਵਜੋਂ, ਇਸ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਬਰਸਾਤਾਂ ਦੇ ਮੌਸਮ ਦੇ ਵਿੱਚ ਬੂਟੇ ਲਾਉਂਦੇ ਹਾਂ ਤਾਂ ਉਹਨਾਂ ਨੂੰ ਸਾਂਭਣ ਦੀ ਸਾਨੂੰ ਬਹੁਤ ਘੱਟ ਲੋੜ ਪੈਂਦੀ ਹੈ, ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਹੈ, ਔਰ ਇਸ ਮੌਸਮ ਦੇ ਵਿੱਚ ਲਗਾਏ ਬੂਟੇ ਬੜੀ ਤੇਜ਼ੀ ਦੇ ਨਾਲ ਵੱਧਦੇ ਫੁੱਲਦੇ ਨੇ, ਜੜ੍ਹਾਂ ਮਜ਼ਬੂਤ ਹੁੰਦੀਆਂ ਨੇ, ਔਰ ਬਹੁਤ ਜਲਦੀ ਉਹ ਗਰੋਥ ਕਰ ਜਾਂਦੇ ਨੇ। ਮੌਸਮ ਦੇ ਹਿਸਾਬ ਨਾਲ ਔਰ ਸਮੇਂ ਦੀ ਲੋੜ ਅਨੁਸਾਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਆਪਣੀ ਧਰਤੀ ਨੂੰ ਬਹੁਤ ਵਧੀਆ ਹਰੀ ਭਰੀ ਬਣਾਈਏ। ਧਰਤੀ ਦਾ ਸ਼ਿੰਗਾਰ ਰੁੱਖ ਨੇ ਔਰ ਰੁੱਖ ਲਗਾਉਣਾ ਸਾਡਾ ਸਭ ਦਾ ਫਰਜ਼ ਹੈ। ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਗੁਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਾਂਜੀ, ਦੱਸ ਕਹਿਣਾ ਚਾਹੁੰਦੇ ਹੋ ਕੁਝ?
0: ਹਾਂਜੀ ਹਾਂ, ਜਿਵੇਂ ਅੱਜ ਕੱਲ੍ਹ ਰੁਝਾਨ ਮੈਂ ਦੇਖਦਾ ਹਰੇਕ ਰਿਸ਼ਤੇਦਾਰ ਦਾ, ਆਪਾਂ ਫੇਸਬੁੱਕ ਜਾਂ ਵਟਸਐਪ 'ਤੇ ਦੇਖਦੇ ਹਾਂ ਕਿੱਥੇ ਗਿਆ ਹੈ ਜੀ, ਸ਼ਿਮਲੇ ਗਿਆ ਹੋਇਆ, ਕੋਈ ਕਹਿੰਦਾ ਮੈਂ ਮਨਸੂਰੀ ਗਿਆ ਹੋਇਆ, ਉੱਧਰ ਨੂੰ ਭੱਜਦੇ ਨੇ, ਉੱਧਰ ਜਾ ਕੇ ਉਹਦੀ ਗ੍ਰੀਨਰੀ ਦੇਖਦੇ ਨੇ, ਉੱਥੇ ਦੀਆਂ ਚੀਜ਼ਾਂ ਤਾਂ ਫੋਟੋਆਂ ਖਿੱਚ ਖਿੱਚ ਕੇ ਪਾਈ ਜਾਣਗੇ, ਪਰ ਜਿਹੜੀ ਆਪਣੇ ਪੰਜਾਬ ਦੀ ਗ੍ਰੀਨਰੀ ਤੁਸੀਂ ਖਰਾਬ ਕਰ ਰਹੇ ਹੋ। ਮੇਰੇ ਤਾਂ ਸਾਰੇ ਹੀ ਲੋਕਾਂ ਅਤੇ ਕਿਸਾਨ ਵੀਰਾਂ ਨੂੰ ਇਹੀ ਆਵੇਦਨ ਹੈ, ਜਿਵੇਂ ਆਪਾਂ ਬਾਹਰ ਲੈ ਜਾ ਕੇ ਦੇਖਦੇ ਹਾਂ ਵੀ ਇੱਥੇ ਗ੍ਰੀਨਰੀ ਵਧੀਆ ਸ਼ਿਮਲੇ, ਆਪਣੇ ਪੰਜਾਬ ਨੂੰ ਵੀ ਆਪਾਂ ਇਹੋ ਜਿਹੀ ਕਰੀਏ, ਹਰੇਕ ਬੰਦਾ ਜੇ ਆਪਣਾ ਫਰਜ਼ ਸਮਝੇ ਗ੍ਰੀਨਰੀ ਵਾਸਤੇ। ਮੈਂ ਇਸ ਨੂੰ ਕਹਿੰਦਾ ਆਪਣੀ ਇੰਨੀ ਵਧੀਆ ਫਰਟਾਈਲ ਲੈਂਡ ਹੈ, ਦੂਜੇ ਦੇ ਮੁਕਾਬਲੇ ਜੇ ਉੱਥੇ ਦਰਖਤ 5 ਸਾਲਾਂ 'ਚ ਹੁੰਦਾ ਤਾਂ ਆਪਣੇ 3 ਸਾਲਾਂ 'ਚ ਹੋ ਜਾਂਦਾ
1: ਜੀ,
0: ਸਿਰਫ ਉਹਨੂੰ ਜਸਟ ਪਹਿਲਾਂ ਉਹਦਾ ਰੱਖ ਰਖਾਵ ਸਾਲ ਕਰ ਲਓ, ਉਸ ਤੋਂ ਬਾਅਦ ਤਾਂ ਬੂਟਾ ਆਪਦੇ ਆਪ ਹੀ ਆਪਦਾ ਰੱਖ ਰਖਾਵ ਕਰੀ ਜਾਊਗਾ।
1: ਜੀ ਬਹੁਤ ਵਧੀਆ ਗੁਰਪ੍ਰੀਤ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਔਰ ਕਿਸਾਨ ਵੀਰੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਬੂਟੇ ਲਗਾਈਏ ਔਰ ਉਹਨਾਂ ਦੀ ਸਾਂਭ ਸੰਭਾਲ ਕਰੀਏ, ਇਸ ਦੇ ਵਿੱਚ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਜਿਹੜੀਆਂ ਉਹ ਤੰਦਰੁਸਤ ਰਹਿਣਗੀਆਂ, ਜਿਹੜੀ ਸਾਡੀ ਫਸਲ ਹੈ, ਸਾਡੀ ਧਰਤੀ ਦੀ ਸਿਹਤ ਹੈ, ਉਹ ਵੀ ਚੰਗੀ ਰਹੇਗੀ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਤੁਹਾਡਾ।
0: ਧੰਨਵਾਦ ਰਵਨੀਤ ਸਿੰਘ ਜੀ।
1: ਕਿਸਾਨ ਵੀਰੋ, ਇਹ ਸਨ ਪਿੰਡ ਮਵੀ ਸੱਪਾਂ ਤੋਂ ਅਗਾਂਹ ਵਧੂ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਸੰਧੂ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਗਿਆ ਇੱਕ ਪੰਜਾਬੀ ਗੀਤ ਦਾ, ਆਓ ਸੁਣਦੇ ਹਾਂ ਗੁਰਦਾਸ ਮਾਨ ਨੂੰ।

ਗੁਰਦਾਸ ਮਾਨ ਦੀ ਆਵਾਜ਼ ਵਿੱਚ ਇਹ ਗੀਤ ਤੁਸੀਂ ਸੁਣਿਆ। ਹੁਣ ਸਾਂਝਾ ਕਰਦੇ ਹਾਂ ਮੌਸਮ ਦਾ ਹਾਲ। ਕਿਸਾਨ ਵੀਰੋ, ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਰਿਹਾ। ਇਸੇ ਤਰ੍ਹਾਂ ਰਾਤ ਨੂੰ ਘੱਟੋ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਤੱਕ ਰਹੇਗਾ। ਭਲਕੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਤੱਕ ਰਹੇਗਾ। ਆਉਣ ਵਾਲੇ 24 ਘੰਟਿਆਂ ਦੌਰਾਨ ਪਟਿਆਲਾ ਅਤੇ ਨਾਲ ਲੱਗਦੇ ਇਲਾਕਿਆਂ 'ਚ ਬੱਦਲਵਾਈ ਬਣੀ ਰਹੇਗੀ। ਕਈ ਥਾਵਾਂ 'ਤੇ ਛਿੱਟੇ ਪੈਣ ਦਾ ਵੀ ਅਨੁਮਾਨ ਹੈ। ਇਹ ਸੀ ਮੌਸਮ ਦਾ ਹਾਲ। ਇਸ ਦੇ ਨਾਲ ਹੀ ਅੱਜ ਦਾ ਕਿਸਾਨ ਬਾਣੀ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਰਣਬੀਰ ਸਿੰਘ ਰਾਣਾ ਨੂੰ ਦਿਓ ਇਜਾਜ਼ਤ।

6 ਵਜ ਕੇ 20 ਮਿੰਟ 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ ਅਤੇ ਸ਼ਾਮੀ 6:30 ਵਜੇ ਨੌਜਵਾਨਾਂ ਲਈ ਖਾਸ ਪ੍ਰੋਗਰਾਮ ਵਿਵ ਕਿਓਰ ਲੈ ਕੇ ਹਾਜ਼ਰ ਹੋਵਾਂਗੇ। ਸ਼ਾਮੀ 7:02 'ਤੇ ਪ੍ਰੋਗਰਾਮ ਬੰਦਗੀ ਪੇਸ਼ ਕਰਾਂਗੇ ਅਤੇ 7:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।

7:40 'ਤੇ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਤੁਸੀਂ ਸਾਨੂੰ ਸਾਡੇ ਸਟੂਡੀਓ ਨੰਬਰ 0175-82-494 'ਤੇ ਕਾਲ ਕਰਕੇ ਆਪਣਾ ਕੋਈ ਵੀ ਫਰਮਾਇਸ਼ੀ ਪੰਜਾਬੀ ਜਾਂ ਹਿੰਦੀ ਗੀਤ ਸੁਣ ਸਕਦੇ ਹੋ। ਅਤੇ ਰਾਤੀ 8:15 'ਤੇ ਨੌਨ ਫਿਲਮੀ ਹਿੰਦੀ ਗੀਤਾਂ ਦੀ ਮਿਠਾਸ ਨਾਲ ਭਰਪੂਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਰਾਤੀ 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ, ਅਤੇ 9 ਵਜੇ ਤੋਂ 10 ਵਜੇ ਤੱਕ ਤੁਸੀਂ ਸੁਣੋਗੇ ਸਾਡੀ ਕੌਮੀ ਸੇਵਾ ਵਿਵਿਧ ਭਾਰਤੀ ਤੋਂ ਪ੍ਰਸਾਰਣ।

ਰਾਤੀ 10:02 ਤੇ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹੋਵਾਂਗੇ ਅਤੇ ਰਾਤੀ 10:30 ਤੁਸੀਂ ਸੁਣੋਗੇ ਪ੍ਰੋਗਰਾਮ ਰਜਨੀਗੰਧਾ, ਜਿਸ ਵਿੱਚ ਅਸੀਂ ਤੁਹਾਨੂੰ ਪੁਰਾਣੇ ਹਿੰਦੀ ਫਿਲਮੀ ਗੀਤ ਸੁਣਵਾਉਂਦੇ ਹਾਂ।

ਰਾਤੀ 10:30 ਵਜੇ ਤੋਂ ਤੁਸੀਂ ਸਾਡੇ FM ਬੈਂਡ 100.2 ਮੈਗਾਹਰਟਸ 'ਤੇ ਸੁਣੋਗੇ ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਲੰਡਨ ਇੰਗਲੈਂਡ ਦੇ ਓਵਲ ਸਟੇਡੀਅਮ ਵਿੱਚ ਇੰਗਲੈਂਡ ਅਤੇ ਸਾਊਥ ਅਫਰੀਕਾ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਸੈਕਿੰਡ ਸੈਮੀਫਾਈਨਲ ਮੈਚ ਦੀ ਆਫ ਟਿਊਬ ਕਮੈਂਟਰੀ ਦਾ ਸਿੱਧਾ ਪ੍ਰਸਾਰਣ ਅਤੇ ਬਾਕੀ ਦੇ ਪ੍ਰੋਗਰਾਮ ਤੁਸੀਂ ਸੁਣੋਗੇ ਨਿਊਜ਼ ਔਨ AIR ਐਪ 'ਤੇ।

ਰਾਤੀ 11 ਵਜੇ ਤੁਸੀਂ ਸੁਣੋਗੇ ਹਿੰਦੀ ਮੇਂ ਸਮਾਚਾਰ ਤੇ 11:05 ਤੇ ਨਿਊਜ਼ ਇਨ ਇੰਗਲਿਸ਼ ਸਾਡੇ ਦਿੱਲੀ ਕੇਂਦਰ ਤੋਂ। ਦੋਸਤੋ, ਇਹ ਸੀ ਸਾਡੀ ਅੱਜ ਦੀ ਇਸ ਸਭਾ ਦੇ ਰਹਿੰਦੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਸੰਬੰਧੀ ਜਾਣਕਾਰੀ। ਤੇ ਆਓ ਹੁਣ ਸੁਣਦੇ ਹਾਂ ਏਕ ਭਾਰਤ ਸ੍ਰੇਸ਼ਟ ਭਾਰਤ ਗੀਤ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਕੁਛ ਪਲ ਕਰੋ ਉਡੀਕ।

0: हम प्रीमियम ज्यादा बोनस अपनों के लिए सबसे सही RKLI इससे बेहतर कुछ नहीं।
1: अपने परिवार को दीजिए सुरक्षित जीवन रूरल पोस्ट लाइफ इंश्योरेंस RKLI की लाइफ इंश्योरेंस पॉलिसीज के साथ। अपने नजदीकी डाकघर से आज ही संपर्क करें या indiapost.gov.in पर लॉग ऑन करें।
2: नमस्कार, ये आकाशवाणी है, हुण तुसी चंचल शर्मा तों प्रदेशक खबरां सुनो। पहला इस बुलेटिन दीआं खास खबरां। केंद्रीय रेल राज मंत्री रवनीत सिंह बिट्टू ने कहा, प्रधानमंत्री नरेंद्र मोदी जल्द ही पंजाब का दौरा करेंगे। पंजाब के मुख चोण अफसर अनंतता मित्रा ने कहा, सूबे च पहली जुलाई तक 97.44% गणना फार्मा की वंड मुकम्मल हुई। सेहत मंत्री डॉ बलबीर सिंह ने राष्ट्रीय डॉक्टर दिवस नूं समर्पित पहले सूबा पदरी सम्मान समारोह च सरकारी ते निजी हस्पतालां दे डॉक्टरां ते अधिकारियां नूं कीता सम्मानित। सिक्ख्या मंत्री हरजोत सिंह बैंस ने ब्राइट माइंडस पंजाब 2026 तहत लुधियाना च विद्यार्थियों नाल कीता सीधा संवाद, कहा सूबे च जल्द ही AI पाठक्रम शुरू होगा। अते मौसम विभाग वल्लों अज तो 7 जुलाई तक पंजाब हरियाणा ते चंडीगढ़ च कई थावां ते भारी मीह बारे येलो अलर्ट जारी। पंजाब च कई थावां ते मीह पिया। ते हुण खबरां विस्थार नाल। प्रधानमंत्री नरेंद्र मोदी जल्द ही पंजाब का दौरा करेंगे अते सूबे नूं वड्डे रेलवे प्रोजेक्ट समर्पित करेंगे। इसका खुलासा करदिआं केंद्रीय रेलवे राजमंत्री रवनीत सिंह बिट्टू ने कहा कि प्रधानमंत्री सूबे दे लोकां नूं संबोधन भी करेंगे।
3: ਅਸੀਂ 2 ਸਾਲ ਤੋਂ ਪ੍ਰੋਜੈਕਟਾਂ ਦੀ ਤਿਆਰੀ ਕਰ ਰਹੇ ਸੀ, ਹੁਣ ਉਹ ਵੱਡੇ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਆਪਣੇ ਬਿਲਕੁਲ ਜਿਹੜੇ ਤਿਆਰੀ ਚ ਆ ਗਏ ਤੇ ਰੇਲਵੇ ਵੱਲੋਂ ਇੱਕ ਬਹੁਤ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਜੀ ਕੁਛ ਹੀ ਦਿਨਾਂ ਚ ਉਹ ਪੰਜਾਬ ਆਉਣਗੇ ਤੇ ਪੰਜਾਬ ਨੂੰ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਸਮਰਪਿਤ ਕਰਨਗੇ ਤੇ ਪੰਜਾਬੀਆਂ ਨਾਲ ਗੱਲ ਕਰਨਗੇ, ਸਿੱਧੀ ਵਾਰਤਾ ਕਰਨਗੇ, ਹੋਰ ਅੱਗੇ ਪੰਜਾਬ ਲਈ ਕੀ ਕੀ ਚੀਜ਼ਾਂ ਹੈ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਹੈ, ਕੋਈ ਨਾ ਕੋਈ ਜਿਹੜੇ ਆ ਉਹ ਦਰਵਾਜ਼ੇ ਖੁੱਲਣਗੇ।
2: ਪੰਜਾਬ ਵਿਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 25 ਜੂਨ ਤੋਂ ਲੈ ਕੇ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਸੂਬੇ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਦੱਸਿਆ ਕਿ ਪੰਜਾਬ 'ਚ SIR ਸਬੰਧੀ ਕਾਰਵਾਈ ਬਹੁਤ ਸੁਚਾਰੂ ਢੰਗ ਨਾਲ ਚੱਲ ਰਹੀ ਹੈ, ਜਿਸ ਦੇ ਸਦਕਾ ਸੂਬੇ ਦੇ 24,453 BLOs ਵੱਲੋਂ ਘਰ ਘਰ ਜਾ ਕੇ 1 ਜੁਲਾਈ ਤੱਕ 2,09,12,619 ਵੋਟਰਾਂ ਨੂੰ ਗਣਨਾ ਫਾਰਮ ਵੰਡ ਦਿੱਤੇ ਗਏ ਨੇ। ਉਨ੍ਹਾਂ ਦਸਿਆ ਕਿ ਕੁੱਲ ਵੋਟਰਾਂ ਦਾ 97.44% ਬੰਦ ਹੈ। BLOs ਵੋਟਰਾਂ ਨੂੰ ਗਣਨਾ ਫਾਰਮ ਭਰਨ ਦੇ ਨਾਲ ਨਾਲ ਫਾਰਮ ਭਰਵਾਉਣ ਵਿਚ ਵੀ ਮਦਦ ਕਰ ਰਹੇ ਨੇ ਤਾਂ ਜੋ ਕਿਸੇ ਵੀ ਵੋਟਰਾਂ ਦੇ ਗਣਨਾ ਫਾਰਮ ਚ ਕੋਈ ਗਲਤੀ ਨਾ ਹੋਵੇ। ਉਨ੍ਹਾਂ ਦਸਿਆ ਕਿ BLOs ਵੱਲੋਂ ਭਰੇ ਗਏ ਗੰਨਾ ਫਾਰਮ ਇਕੱਤਰ ਕਰਨ ਤੇ ਫਾਰਮਾਂ ਦੇ ਡਿਜੀਟਲਾਈਜੇਸ਼ਨ ਦਾ ਕੰਮ ਵੀ ਸ਼ੁਰੂ ਹੋ ਗਿਆ। ਸ੍ਰੀਮਤੀ ਮਿੱਤਰਾ ਨੇ ਸੂਬੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਗਣਨਾ ਫਾਰਮ ਭਰਨ ਨੂੰ ਯਕੀਨੀ ਬਣਾਉਣ ਤੇ BLOs ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਇਸ ਵੱਡੇ ਕਾਰਜ ਨੂੰ ਸਮੇਂ ਸਿਰ ਨੇਪਰੇ ਚੜਾਇਆ ਜਾ ਸਕੇ। ਘਰ ਘਰ ਜਾ ਕੇ ਗਣਨਾ ਫਾਰਮ ਦੀ ਵੰਡ ਤੇ ਭਰੇ ਹੋਏ ਫਾਰਮ ਵਾਪਸ ਲੈਣ ਦਾ ਕਾਰਜ 24 ਜੁਲਾਈ ਤੱਕ ਕੀਤਾ ਜਾਵੇਗਾ। ਸੂਬੇ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਵੱਖ ਵੱਖ ਜ਼ਿਲ੍ਹਿਆਂ ਦੇ 40 ਸਰਕਾਰੀ ਤੇ 8 ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਸਨਮਾਨਿਤ ਕੀਤਾ। ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਚੰਡੀਗੜ੍ਹ 'ਚ ਹੋਏ ਪਹਿਲੇ ਸੂਬਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਅੱਜ ਉਨ੍ਹਾਂ ਸਿਹਤ ਵਿਭਾਗ ਡਾਇਰੈਕਟੋਰੇਟ ਦੇ 7 ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ। ਮੈਡੀਕਲ ਸਿੱਖਿਆ 4 ਪੁਰਸਕਾਰ ਵੀ ਦਿੱਤੇ ਗਏ ਨੇ। ਇਸ ਮੌਕੇ ਆਪਣੇ ਸੰਬੋਧਨ 'ਚ ਸਿਹਤ ਮੰਤਰੀ ਨੇ ਕਿਹਾ ਕਿ ਡਾਕਟਰਾਂ ਦੇ ਕਿੱਤੇ ਨੂੰ ਰੱਬ ਵਾਂਗ ਮੰਨਿਆ ਜਾਂਦਾ ਤੇ ਡਾਕਟਰਾਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਨਰਮ ਸੁਭਾਅ ਨਾਲ ਆਪਣੇ ਮਰੀਜ਼ਾਂ ਨੂੰ ਪੇਸ਼ ਆਉਣ ਤੇ ਉਨ੍ਹਾਂ ਦੀ ਤਕਲੀਫ਼ ਨੂੰ ਘਟਾਉਣ। ਉਨ੍ਹਾਂ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਲਈ ਵਰਦਾਨ ਦੱਸਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,
4: ਜਿਹੜੀ ਹੈਲਥ ਕੇਅਰ ਹੈਗੀ ਹੈ, ਇਟਸ ਨਾਟ ਡਿਲੀਵਰਡ ਬਾਈ ਦਾ ਡਾਕਟਰਸ ਅਲੋਨ, ਦੇਰ ਇਜ਼ ਅ ਟੀਮ ਸਟਾਰਟਿੰਗ ਫਰੋਮ ਸਫਾਈ ਸੇਵਕ, ਆਸ਼ਾ ਵਰਕਰ, ANM, CHOs, ਮੈਡੀਕਲ ਆਫਿਸਰਸ, ਲੈਬੋਰਟਰੀ ਟੈਕਨੀਸ਼ੀਅਨਸ, OT ਅਸਿਸਟੈਂਟਸ ਐਂਡ ਆਲ ਅਦਰ ਪੈਰਾਮੈਡਿਕਸ, ਜਿਹੜੇ ਵਾਰਡ ਬੋਇਜ਼ ਐਂਡ ਐਵਰੀਬਾਡੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੰਨੇ ਵੀ ਡਾਕਟਰ ਨੂੰ ਅਸੀਂ ਆਨਰ ਕੀਤਾ, ਉਹਨਾਂ ਦੇ ਸਾਰਿਆਂ ਦੇ ਵਿੱਚ ਇੱਕ ਚੀਜ਼ ਬੜੀ ਕਾਮਨ ਹੈ, ਡਾਕਟਰਸ ਓਪਰੇਸ਼ਨ ਥੀਏਟਰ 'ਚ ਕੀ ਕਰਦੇ ਆ, ਡਾਕਟਰ ਲੈਬੋਰਟਰੀ 'ਚ ਕੀ ਕਰਦੇ ਆ, ਉਹ ਪੇਸ਼ੈਂਟਸ ਨੂੰ ਨਹੀਂ ਪਤਾ ਹੁੰਦਾ। ਪੇਸ਼ੈਂਟਸ ਨੂੰ ਤਾਂ ਪਤਾ ਹੁੰਦਾ ਵੀ ਡਾਕਟਰ ਨੇ ਉਹਦੇ ਨਾਲ ਗੱਲ ਕਿਵੇਂ ਕੀਤੀ, ਦਾ ਕਾਈਂਡ ਵਰਡਸ, ਵੈਰੀ ਰਿਸੀ ਜੈਂਟਲ ਹੀਲਿੰਗ ਟੱਚ, ਆਈ ਕੰਟੈਕਟ ਵਿਦ ਦ ਪੇਸ਼ੈਂਟ, ਇੰਪਥੀ, ਦੀਸ ਆਰ ਦਾ ਟ੍ਰੇਟਸ ਵਿੱਚ ਹੀਲ। ਸੋ ਉਹਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਆਊਟਸਟੈਂਡਿੰਗ ਕੰਮ ਕੀਤਾ, ਸੋ ਆਈ ਕੰਗਰੈਚੁਲੇਟ ਯੂ ਫੋਰ ਦੈਟ।
2: ਪੰਜਾਬ ਦੇ ਖਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਧੀਨ 619 ਮਲਟੀਪਰਪਜ਼ ਹੈਲਥ ਵਰਕਰਾਂ ਮਹਿਲਾ ਦੀ ਭਰਤੀ ਕਰਨ ਅਤੇ ਉਦਯੋਗ ਵਿਭਾਗ 'ਚ ਮਹੱਤਵਪੂਰਨ ਪ੍ਰਸ਼ਾਸਨਿਕ ਤੇ ਫੀਲਡ ਅਹੁਦਿਆਂ ਨੂੰ ਰਣਨੀਤਿਕ ਤੌਰ ਤੇ ਸੁਰਜੀਤ ਕਰਨ ਦੀਆਂ ਵਿਆਪਕ ਪ੍ਰਸ਼ਾਸਨਿਕ ਤਜਵੀਜ਼ਾਂ ਨੂੰ ਅਧਿਕਾਰਤ ਤੌਰ ਤੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕਦਮ ਦਾ ਉਦੇਸ਼ ਜਨਤਕ ਸੇਵਾਵਾਂ 'ਚ ਵੱਡਾ ਸੁਧਾਰ ਕਰਨਾ ਤੇ ਸੰਸਥਾਗਤ ਰੁਜ਼ਗਾਰ ਪੈਦਾ ਕਰਨਾ ਹੈ। ਅੱਜ ਚੰਡੀਗੜ੍ਹ ਵਿੱਚ ਜਾਰੀ ਇੱਕ ਪ੍ਰੈਸ ਬਿਆਨ 'ਚ ਇਨ੍ਹਾਂ ਦੋਵਾਂ ਪ੍ਰਸ਼ਾਸਨਿਕ ਪ੍ਰਵਾਨਗੀਆਂ ਦੇ ਵੇਰਵੇ ਸਾਂਝੇ ਕਰਦਿਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਇਹ ਉਪਾਅ ਵਿਸ਼ੇਸ਼ ਤੌਰ ਤੇ ਸੂਬੇ ਭਰ ਵਿੱਚ ਜ਼ਮੀਨੀ ਪੱਧਰ ਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਤੇ ਵਪਾਰਕ ਪ੍ਰਸ਼ਾਸਨ ਨੂੰ ਸਥਿਰ ਕਰਨ ਲਈ ਤਿਆਰ ਕੀਤੇ ਗਏ ਨੇ। ਨਵੇਂ ਪ੍ਰਵਾਨਿਤ ਢਾਂਚੇ ਤਹਿਤ ਮਲਟੀਪਰਪਜ਼ ਹੈਲਥ ਵਰਕਰ ਮਹਿਲਾ ਦੀਆਂ ਗਰੁੱਪ ਸੀ ਦੀਆਂ 619 ਅਸਾਮੀਆਂ ਭਰੀਆਂ ਜਾਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਬ੍ਰਾਈਟ ਮਾਈਂਡਸ ਪੰਜਾਬ 2026 ਤਹਿਤ ਅੱਜ ਲੁਧਿਆਣਾ ਦੇ ਗੁਰੂ ਨਾਨਕ ਦੇਵ ਭਵਨ ਵਿਖੇ ਇੱਕ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ 'ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਿੱਧਾ ਸੰਵਾਦ ਸਥਾਪਿਤ ਕਰਨਾ ਅਤੇ ਸਿੱਖਿਆ ਪ੍ਰਣਾਲੀ 'ਚ ਹੋ ਰਹੇ ਬਦਲਾਵਾਂ ਅਤੇ ਸੁਧਾਰਾਂ ਬਾਰੇ ਵਿਚਾਰ ਚਰਚਾ ਕਰਨੀ ਸੀ। ਇਸ ਮੌਕੇ 12ਵੀਂ ਜਮਾਤ ਵਿੱਚ 95% ਤੋਂ ਵੱਧ ਅੰਕ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਵਿਦਿਆਰਥੀ ਸਿਰਫ ਆਪਣੇ ਪਰਿਵਾਰਾਂ ਲਈ ਨਹੀਂ ਸਗੋਂ ਪੰਜਾਬ ਦੇ ਦੇਸ਼ ਦਾ ਵੀ ਭਵਿੱਖ ਨੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨਾਲ ਖੁੱਲ੍ਹੀ ਗੱਲਬਾਤ ਕਰਕੇ ਪ੍ਰੀਖਿਆ ਪ੍ਰਣਾਲੀ, ਪਾਠਕ੍ਰਮ ਤੇ ਪੜ੍ਹਾਈ ਦੇ ਢੰਗ ਬਾਰੇ ਸੁਝਾਅ ਮੰਗੇ ਗਏ ਨੇ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਤੋਂ ਸੂਬੇ ਦੇ ਸਾਰੇ ਸਕੂਲਾਂ 'ਚ AI ਪਾਠਕ੍ਰਮ ਜਾਰੀ ਕੀਤਾ ਜਾਵੇਗਾ। ਓਲੰਪੀਅਨ ਸੁਰਜੀਤ ਹਾਕੀ ਸੁਸਾਇਟੀ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੂੰ ਸੁਸਾਇਟੀ ਦਾ ਸਰਪ੍ਰਸਤ ਨਿਯੁਕਤ ਕੀਤਾ। ਸੁਸਾਇਟੀ ਮੈਂਬਰਾਂ ਨੇ ਅੱਜ ਕਮਿਸ਼ਨਰ ਨੂੰ ਸਰਪ੍ਰਸਤ ਦਾ ਨਿਯੁਕਤੀ ਪੱਤਰ ਸੌਂਪਿਆ। ਪੁਲਿਸ ਕਮਿਸ਼ਨਰ ਨੇ ਸੁਸਾਇਟੀ ਦੇ ਮੈਂਬਰਾਂ ਨੂੰ ਸੁਸਾਇਟੀ ਤੇ ਹਾਕੀ ਦੀ ਖੇਡ ਦੇ ਵਿਕਾਸ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਮਾਲੀਆ ਖੁਫੀਆ ਡਾਇਰੈਕਟੋਰੇਟ ਅੰਮ੍ਰਿਤਸਰ ਅਤੇ ਕਸਟਮ ਵਿਭਾਗ ਦੀ ਇੱਕ ਸਾਂਝੀ ਟੀਮ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੇ ਸੋਨੇ ਦੀ ਤਸਕਰੀ ਦੇ ਇੱਕ ਮਾਮਲੇ ਦਾ ਪਰਦਾਫਾਸ਼ ਕੀਤਾ। ਟੀਮ ਨੇ ਕਾਰਵਾਈ ਕਰਦਿਆਂ ਸ਼ਾਰਜਾਹ ਤੋਂ ਆਉਣ ਵਾਲੇ ਇੱਕ ਮੁਸਾਫਰ ਨੂੰ ਗ੍ਰਿਫਤਾਰ ਕੀਤਾ। ਸ਼ੱਕ ਦੇ ਆਧਾਰ ਤੇ ਉਸ ਨੂੰ ਰੋਕਿਆ ਗਿਆ ਤੇ ਐਕਸਰੇ ਸਕੈਨਿੰਗ ਤੇ ਪੂਰੀ ਤਲਾਸ਼ੀ ਲਈ ਗਈ। ਜਾਂਚ ਦੌਰਾਨ ਮੁਸਾਫਰ ਤੋਂ 174 ਗ੍ਰਾਮ ਸੋਨੇ ਦੀ ਪੇਸਟ ਬਰਾਮਦ ਕੀਤੀ ਗਈ। ਸੋਨੇ ਨੂੰ ਵੱਖ ਕਰਨ ਤੋਂ ਬਾਅਦ ਇਸ ਦਾ ਪਾਰ 150.04 ਗ੍ਰਾਮ ਪਾਇਆ ਗਿਆ। ਇਸ ਦੀ ਅਨੁਮਾਨਿਤ ਕੀਮਤ 22,05,000 ਤੋਂ ਵੱਧ ਬਣਦੀ ਹੈ। ਕਸਟਮ ਅਤੇ DRI ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਨੇ। ਦਿੱਲੀ ਪੁਲਿਸ ਨੇ ਵਿਸ਼ੇਸ਼ ਸੈੱਲ ਨੇ ISI ਦੀ ਹਮਾਇਤ ਵਾਲੇ ਅੰਤਰਰਾਜੀ ਦਹਿਸ਼ਤਗਰਦੀ ਤੇ ਹਥਿਆਰਾਂ ਦੇ ਨੈਟਵਰਕ ਤੇ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦਸਿਆ ਕਿ ਮੁਲਜ਼ਮ ISI ਹੈਂਡਲਰ ਸ਼ਹਿਜ਼ਾਦ ਭੱਟੀ ਅਤੇ ਉਸਦੇ ਸਾਥੀਆਂ ਦੇ ਇਸ਼ਾਰੇ ਤੇ ਰਾਸ਼ਟਰੀ ਰਾਜਧਾਨੀ ਵਿਚ ਦਹਿਸ਼ਤਗਰਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਕਾਰਵਾਈ ਦੌਰਾਨ 2 ਵਿਦੇਸ਼ੀ ਪਿਸਤੌਲ, 9 ਅਣਚੱਲੇ ਕਾਰਤੂਸ ਤੇ 5 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਡਿਪਟੀ ਕਮਿਸ਼ਨਰ ਆਫ਼ ਪੁਲਿਸ ਪ੍ਰਵੀਨ ਕੁਮਾਰ ਤ੍ਰਿਪਾਠੀ ਨੇ ਦਸਿਆ ਕਿ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਲਈ ਵਿਦੇਸ਼ੀ ਨੰਬਰਾਂ ਦੀ ਵਰਤੋਂ ਕਰ ਰਹੇ ਸਨ। ਉਨ੍ਹਾਂ ਦਸਿਆ ਕਿ ਪੰਜਾਬ ਦੇ ਇੱਕ ਮੁਲਜ਼ਮ ਨੂੰ ਦਿੱਲੀ 'ਚ ਧਾਰਮਿਕ ਅਸਥਾਨਾਂ ਅਤੇ ਪੁਲਿਸ ਅਦਾਰਿਆਂ ਦੀ ਰੇਕੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਇਹ ਵੀ ਦਸਿਆ ਕਿ ਉਸਨੂੰ ਸ਼ਹਿਰ 'ਚ ਗੋਲੀਬਾਰੀ ਦੀ ਪੰਜਾਬ ਵਿਜੀਲੈਂਸ ਬਿਊਰੋ ਨੇ ਕਪੂਰਥਲਾ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਇੰਸ ਮਾਸਟਰ ਅਤੇ ਕਾਨੂੰਨੀ ਸਲਾਹਕਾਰ ਪਰਮਜੀਤ ਸਿੰਘ ਨੂੰ ਸਤਿੰਦਰ ਬੀਰ ਦੀ ਫਰਮ ਸਾਈਕੋਮੈਟ੍ਰਿਕ ਟੈਸਟਿੰਗ ਅਲਾਟ ਕਰਨ ਬਦਲੇ ਰਿਸ਼ਵਤ ਦੀ ਮੰਗ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ। ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਤਿੰਦਰ ਬੀਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸੇਵਾ ਮੁਕਤੀ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਲਈ ਟੈਸਟ ਕਰਵਾਉਣ ਵਾਸਤੇ ਅੰਮ੍ਰਿਤਸਰ ਦੀ ਐਜ਼ੂਰਾਈਜ਼ ਐਂਟਰਪ੍ਰਾਈਜ਼ ਨਾਂ ਦੀ ਕੰਪਨੀ ਸ਼ੁਰੂ ਕੀਤੀ। ਸ਼ਿਕਾਇਤਕਰਤਾ ਨੇ ਆਪਣੀ ਕੰਪਨੀ ਦੀ ਫਾਈਲ ਜ਼ਿਲ੍ਹਾ ਸਿੱਖਿਆ ਅਫਸਰ ਕਪੂਰਥਲਾ ਨੂੰ ਸੌਂਪੀ ਸੀ, ਜਿਸ ਦੇ ਬਦਲੇ ਉਸ ਤੋਂ ਰਿਸ਼ਵਤ ਦੀ ਮੰਗ ਕੀਤੀ ਗਈ। ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੀਆਂ ਗਈਆਂ ਰਿਕਾਰਡਿੰਗਸ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਖਿਲਾਫ਼ ਇਲਜ਼ਾਮ ਸੱਚ ਪਾਏ ਗਏ ਅਤੇ ਅਗਲੀ

0: ਸਫਾਈ ਕੀਤੀ ਜਾ ਰਹੀ ਹੈ। ਰੂਪਨਗਰ ਜ਼ਿਲ੍ਹੇ ਦੀ ਹੱਦ ਨਰੌ ਦੇ ਸਤਲੁਜ ਦਰਿਆ ਹੋਰ ਸਾਰੀਆਂ ਨਦੀਆਂ ਨਹਿਰਾਂ ਤੇ ਸੋਇਆਂ ਵਿੱਚ ਬੱਚਿਆਂ ਤੇ ਆਮ ਲੋਕਾਂ ਦੇ ਨਹਾਉਣ ਤੈਰਨ ਤੇ ਇਹਨਾਂ ਦੇ ਕਿਨਾਰਿਆਂ ਤੇ ਘੁੰਮਣ ਉੱਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਜ਼ਿਲ੍ਹਾ ਮੈਜਿਸਟਰੇਟ ਆਦਿਤਯ ਡਿਜਲਵਾਲ ਨੇ ਦੱਸਿਆ ਕਿ ਮੌਨਸੂਨ ਦੇ ਮੌਸਮ ਤੇ ਗਰਮੀ ਤੋਂ ਰਾਹਤ ਲੈਣ ਲਈ ਬੱਚੇ ਤੇ ਆਮ ਲੋਕ ਅਕਸਰ ਆਪਣੇ ਨੇੜਲੇ ਸਤਲੁਜ ਦਰਿਆ ਅਤੇ ਹੋਰ ਨਦੀਆਂ ਦੇ ਕਿਨਾਰੇ ਤੈਰਨ ਲਈ ਜਾਂਦੇ ਨੇ, ਪਰ ਇਹਨਾਂ ਦਿਨਾਂ 'ਚ ਪਹਾੜੀ ਇਲਾਕਿਆਂ 'ਚ ਹੋ ਰਹੀ ਭਾਰੀ ਬਰਸਾਤ ਕਾਰਨ ਕਿਸੇ ਵੀ ਸਮੇਂ ਪਾਣੀ ਦਾ ਪੱਧਰ ਅਚਾਨਕ ਵੱਧ ਸਕਦਾ ਹੈ, ਜਿਸ ਨੂੰ ਵੇਖਦਿਆਂ ਇਹ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮੌਨਸੂਨ ਦੇ ਸਮੇਂ ਤੋਂ ਪਹਿਲਾਂ ਆਮਦ ਨਾਲ ਵੱਧ ਤੋਂ ਵੱਧ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਦੋਵੇਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਦੇਰ ਰਾਤ ਤੇ ਅੱਜ ਤੜਕੇ ਪਏ ਮੀਂਹ ਕਾਰਨ ਬਿਜਲੀ ਦੀ ਮੰਗ ਵਿੱਚ ਤੇਜ਼ੀ ਨਾਲ ਕਮੀ ਆਈ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਰੇਲ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਕਿਹਾ ਸੂਬੇ 'ਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ ਹੋਈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਪਹਿਲੇ ਸੂਬਾ ਪੱਧਰੀ ਸਨਮਾਨ ਸਮਾਰੋਹ 'ਚ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ। ਅਤੇ ਮੌਸਮ ਵਿਭਾਗ ਵੱਲੋਂ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਸੋਸ਼ਰਿਆ 2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ 'ਤੇ ਤੁਸੀਂ ਟਿਊਨਿੰਗ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਰੋਤਿਆਂ, ਹੁਣ ਵੇਲਾ ਹੈ ਨੌਜਵਾਨਾਂ ਲਈ ਖਾਸ ਪ੍ਰੋਗਰਾਮ ਵਿਬਗਿਓਰ, ਅਤੇ ਅੱਜ ਦਾ ਪ੍ਰੋਗਰਾਮ ਵਿਬਗਿਓਰ ਲੈ ਕੇ ਹਾਜ਼ਰ ਹਾਂ ਮੈਂ ਤਰੁਣ, ਅਤੇ ਮੇਰੇ ਨਾਲ ਨੇ ਮੇਰੇ ਸਾਥੀ
2: ਮਨਪ੍ਰੀਤ।
1: ਅਤੇ ਮਨਪ੍ਰੀਤ, ਅਸੀਂ ਅੱਜ ਕਿਹੜਾ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ?
2: ਸਰੋਤਿਓ, ਜੰਗ ਕਦੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੀ। ਜਦੋਂ ਲੋਕ ਇਕੱਠੇ ਬੈਠਦੇ ਨੇ, ਗੱਲਾਂ ਕਰਦੇ ਨੇ, ਤਾਂ ਵੱਡੀਆਂ ਵੱਡੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਨੇ। ਇਸੇ ਵਿਚਾਰ ਦੇ ਨਾਲ ਅੱਜ ਸਾਡਾ ਵਿਸ਼ਾ ਹੈ ਸ਼ਿਮਲਾ ਸਮਝੌਤੇ ਦੀ ਵਰੇਗੰਢ, ਯਾਨੀ ਕਿ ਐਨੀਵਰਸਰੀ ਆਫ ਸ਼ਿਮਲਾ ਐਗਰੀਮੈਂਟ ਬਾਰੇ। ਆਓ ਸੌਖੇ ਸ਼ਬਦਾਂ ਵਿੱਚ ਸਮਝਦੇ ਹਾਂ। ਗੱਲ 1971 ਦੀ ਹੈ। ਉਸ ਸਮੇਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਹੋਈ ਸੀ। ਇਸ ਜੰਗ ਵਿੱਚ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਅਤੇ ਕਾਫੀ ਨੁਕਸਾਨ ਹੋਇਆ। ਪਰ ਜੰਗ ਖਤਮ ਹੋਣ ਦੇ ਬਾਅਦ ਦੋਨਾਂ ਦੇਸ਼ਾਂ ਨੇ ਇਹ ਮਹਿਸੂਸ ਕਰਿਆ ਕਿ ਜੰਗ ਨਾਲ ਤਾਂ ਦੋਨਾਂ ਦੇਸ਼ਾਂ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਲਈ ਦੋਨਾਂ ਦੇਸ਼ਾਂ ਦੇ ਆਗੂਆਂ ਨੇ ਹਿਮਾਚਲ ਪ੍ਰਦੇਸ਼ ਦੇ ਖੂਬਸੂਰਤ ਸ਼ਹਿਰ ਵਿੱਚ, ਯਾਨੀ ਸ਼ਿਮਲਾ ਵਿੱਚ ਬੈਠਕ ਕੀਤੀ। ਭਾਰਤ ਵੱਲੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਅਤੇ ਪਾਕਿਸਤਾਨ ਵੱਲੋਂ ਜ਼ੁਲਫਿਕਾਰ ਅਲੀ ਭੁੱਟੋ, ਦੋਵਾਂ ਨੇ ਮਿਲ ਕੇ ਇਹ ਸਮਝੌਤਾ ਕੀਤਾ ਜਿਸ ਨੂੰ ਸ਼ਿਮਲਾ ਐਗਰੀਮੈਂਟ ਕਿਹਾ ਜਾਂਦਾ ਹੈ। ਇਸ ਬੈਠਕ ਵਿੱਚ ਇਹ ਐਗਰੀਮੈਂਟ ਕੀਤਾ ਗਿਆ ਕਿ ਅੱਗੇ ਤੋਂ ਉਹ ਆਪਣੀਆਂ ਸਮੱਸਿਆਵਾਂ ਨੂੰ ਜੰਗ ਦੀ ਬਜਾਏ ਗੱਲਬਾਤ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਨਗੇ। ਅਤੇ ਇਹ ਤੈਅ ਕੀਤਾ ਗਿਆ ਦੋਵੇਂ ਇੱਕ ਦੂਜੇ ਦੀਆਂ ਸਰਹੱਦਾਂ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਨਗੇ, ਆਪਸੀ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ। ਸ਼ਿਮਲਾ ਐਗਰੀਮੈਂਟ ਦੇ ਨਾਲ ਸਾਨੂੰ ਇਹ ਸਿੱਖਿਆ ਮਿਲਦੀ ਹੈ, ਭਾਵੇਂ ਮਤਭੇਦ ਕਿੰਨੇ ਹੀ ਵੱਡੇ ਕਿਉਂ ਨਾ ਹੋਣ, ਉਹਨਾਂ ਦਾ ਹੱਲ ਹਮੇਸ਼ਾ ਸ਼ਾਂਤੀ, ਸਮਝਦਾਰੀ ਅਤੇ ਆਪਸੀ ਗੱਲਬਾਤ ਨਾਲ ਲੱਭ ਲੈਣਾ ਚਾਹੀਦਾ ਹੈ। ਆਓ ਹੁਣ ਅੱਗੇ ਵੱਧਦੇ ਹੋਏ ਸੁਣਦੇ ਹਾਂ ਸਾਡੇ ਪ੍ਰੋਗਰਾਮ ਦਾ ਪਹਿਲਾ ਗੀਤ।

ਸਰੋਤਿਓ, ਸਾਡੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਖੇਡਾਂ ਦੇਖਣ ਦਾ ਸ਼ੌਂਕ ਹੁੰਦਾ ਹੈ। ਕਿਸੇ ਨੂੰ ਕ੍ਰਿਕਟ ਪਸੰਦ ਹੈ, ਕਿਸੇ ਨੂੰ ਹਾਕੀ, ਕਬੱਡੀ, ਫੁੱਟਬਾਲ। ਅਕਸਰ ਜਦੋਂ ਵੀ ਕੋਈ ਵੱਡਾ ਮੈਚ ਹੁੰਦਾ ਹੈ, ਅਸੀਂ ਵਾਰ ਵਾਰ ਆਪਣਾ ਫੋਨ ਚੈੱਕ ਕਰਦੇ ਹਾਂ ਕੀ ਸਕੋਰ ਹੋ ਗਿਆ ਹੈ, ਕੌਣ ਜਿੱਤ ਰਿਹਾ ਹੈ, ਜਾਂ ਫਿਰ ਕੋਈ ਨਵਾਂ ਰਿਕਾਰਡ ਤਾਂ ਨਹੀਂ ਬਣ ਗਿਆ। ਪਰ ਕਦੇ ਇਹ ਸੋਚਿਆ ਹੈ ਇਹ ਜਾਣਕਾਰੀ ਸਾਡੇ ਤੱਕ ਇੰਨੀ ਜਲਦੀ ਪਹੁੰਚਦੀ ਕਿਵੇਂ ਹੈ? ਇਸ ਦੇ ਪਿੱਛੇ ਬਹੁਤ ਵੱਡਾ ਹੱਥ ਹੁੰਦਾ ਹੈ ਖੇਡ ਪੱਤਰਕਾਰਾਂ ਦਾ। ਹਰ ਸਾਲ 2 ਜੁਲਾਈ ਨੂੰ ਵਿਸ਼ਵ ਖੇਡ ਪੱਤਰਕਾਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਇਹੀ ਹੈ ਕਿ ਅਸੀਂ ਉਹਨਾਂ ਲੋਕਾਂ ਦੀ ਮਿਹਨਤ ਨੂੰ ਸਲਾਮ ਕਰੀਏ ਜੋ ਖੇਡਾਂ ਦੀ ਹਰ ਛੋਟੀ ਤੋਂ ਛੋਟੀ ਅਤੇ ਹਰ ਵੱਡੀ ਤੋਂ ਵੱਡੀ ਖਬਰ ਸਾਡੇ ਤੱਕ ਪਹੁੰਚਾਉਂਦੇ ਨੇ। ਕਈ ਵਾਰ ਅਸੀਂ ਸੋਚਦੇ ਹਾਂ ਇਹਨਾਂ ਦਾ ਕੰਮ ਤਾਂ ਸਿਰਫ ਸਕੋਰ ਦੱਸਣਾ ਹੈ, ਪਰ ਅਸਲ ਵਿੱਚ ਗੱਲ ਇਸ ਤੋਂ ਵੀ ਕਾਫੀ ਵੱਡੀ ਹੈ। ਇਹ ਲੋਕ ਸਿਰਫ ਸਾਨੂੰ ਸਕੋਰ ਹੀ ਨਹੀਂ ਦੱਸਦੇ, ਸਗੋਂ ਖਿਡਾਰੀਆਂ ਦੀ ਮਿਹਨਤ, ਉਹਨਾਂ ਦੇ ਸੰਘਰਸ਼, ਉਹ ਇਸ ਮੁਕਾਮ 'ਤੇ ਕਿਸ ਤਰ੍ਹਾਂ ਪਹੁੰਚੇ, ਇਸ ਮੁਕਾਮ 'ਤੇ ਪਹੁੰਚਣ ਲਈ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਇਹ ਸਾਰੀਆਂ ਕਹਾਣੀਆਂ ਉਹ ਸਾਨੂੰ ਦੱਸਦੇ ਨੇ। ਜਿਵੇਂ ਆਪਾਂ ਅੱਜ ਕੱਲ੍ਹ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਦਾ ਸਮਾਂ ਹੈ, ਖਬਰਾਂ 1 ਮਿੰਟ ਵਿੱਚ ਵਾਇਰਲ ਹੋ ਜਾਂਦੀਆਂ ਨੇ, ਪਰ ਹਰ ਖਬਰ ਸਹੀ ਤਾਂ ਨਹੀਂ ਹੁੰਦੀ। ਉਹ ਖਬਰ ਨੂੰ ਯਕੀਨੀ ਬਣਾਉਣਾ ਕਿ ਉਹ ਸਹੀ ਹੈ ਜਾਂ ਉਹ ਨਹੀਂ ਹੈ, ਇਹ ਇੱਕ ਵਧੀਆ ਪੱਤਰਕਾਰ ਪਹਿਲਾਂ ਪੁਸ਼ਟੀ ਕਰਦਾ ਹੈ, ਫਿਰ ਉਹ ਲੋਕਾਂ ਤੱਕ ਪਹੁੰਚਾਉਂਦਾ ਹੈ। ਸੋ ਅੱਜ ਦੇ ਇਸ ਖਾਸ ਦਿਨ 'ਤੇ ਅਸੀਂ ਸਾਰੇ ਮਿਲ ਕੇ ਖੇਡ ਪੱਤਰਕਾਰਾਂ ਦੀ ਮਿਹਨਤ, ਸਮਰਪਣ ਅਤੇ ਜਜ਼ਬੇ ਨੂੰ ਸਲਾਮ ਕਰੀਏ। ਜੇ ਖਿਡਾਰੀ ਮੈਦਾਨ ਵਿੱਚ ਹੀਰੋ ਨੇ ਤਾਂ ਖੇਡ ਪੱਤਰਕਾਰ ਉਹਨਾਂ ਦੇ ਸੱਚੇ ਸਾਥੀ ਨੇ, ਜੋ ਉਹਨਾਂ ਦੀਆਂ ਕਾਮਯਾਬੀਆਂ, ਚੁਣੌਤੀਆਂ, ਪ੍ਰੇਰਣਾਦਾਇਕ ਕਹਾਣੀਆਂ ਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚਾਉਂਦੇ ਨੇ। ਆਓ ਸੁਣਦੇ ਹਾਂ ਹੁਣ ਸਾਡੇ ਪ੍ਰੋਗਰਾਮ ਦਾ ਅਗਲਾ ਗੀਤ।

ਸਰੋਤਿਓ, ਹਰ ਸਾਲ 1 ਜੁਲਾਈ ਤੋਂ 7 ਜੁਲਾਈ ਤੱਕ ਵਨ ਮਹੋਤਸਵ ਹਫ਼ਤਾ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਸਾਲ 1950 ਵਿੱਚ ਤਤਕਾਲੀਨ ਕੇਂਦਰੀ ਖੇਤੀਬਾੜੀ ਅਤੇ ਖੁਰਾਕ ਮੰਤਰੀ KM ਮੁਨਸ਼ੀ ਨੇ ਕੀਤੀ ਸੀ। ਇਸ ਹਫ਼ਤੇ ਦਾ ਮੁੱਖ ਉਦੇਸ਼ ਲੋਕਾਂ ਵਿੱਚ ਰੁੱਖ ਲਗਾਉਣਾ, ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਸਰੋਤਿਓ, ਰੁੱਖ ਕੁਦਰਤ ਦੀ ਅਨਮੋਲ ਦਾਤ ਨੇ। ਇਹ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਨੇ, ਕਾਰਬਨ ਡਾਈਆਕਸਾਈਡ ਨੂੰ ਸੋਖਦੇ ਹਨ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਘਟਾਉਂਦੇ ਨੇ, ਅਤੇ ਗੱਲ ਕਰੀਏ ਕਿ ਮਿੱਟੀ ਦੇ ਕਟਾਅ ਨੂੰ ਵੀ ਰੋਕਦੇ ਨੇ। ਇਸ ਤੋਂ ਇਲਾਵਾ ਰੁੱਖ ਮੀਂਹ ਪੈਣ ਵਿੱਚ ਸਹਾਇਕ ਹੁੰਦੇ ਨੇ, ਜੈਵਿਕ ਵਿਭਿੰਨਤਾ ਦੀ ਰੱਖਿਆ ਕਰਦੇ ਨੇ ਅਤੇ ਅਨੇਕਾਂ ਜੀਵ ਜੰਤੂਆਂ ਦਾ ਆਸਰਾ ਬਣਦੇ ਨੇ। ਮਨਪ੍ਰੀਤ, ਜਦ ਅਸੀਂ ਸਟੱਡੀ ਕਰ ਰਹੇ ਸੀਗੇ, ਮੈਂ ਆਪਣੀ ਗੱਲ ਕਰਾਂ ਕਿ ਮਾਸਟਰ ਟਾਈਮ ਦੇ ਵਿੱਚ, ਤਾਂ ਇੱਕ ਸਟੱਡੀ ਦੇ ਦੌਰਾਨ ਮੈਨੂੰ ਪਤਾ ਲੱਗਿਆ ਕਿ ਜਦ ਅਸੀਂ ਕਦੀ ਵੀ ਇਨਵਾਇਰਮੈਂਟ 'ਤੇ $1 ਸਪੈਂਡ ਕਰਦੇ ਹਾਂ, ਮਤਲਬ $1 ਦਾ ਖਰਚ ਕਰਦੇ ਹਾਂ, ਇਨਵੈਸਟ ਕਰਦੇ ਹਾਂ, ਤਾਂ ਉਸ ਤੋਂ ਸਾਨੂੰ $9 ਦਾ ਰਿਟਰਨ ਆਉਂਦਾ ਹੈ, ਜੋ ਕਿ ਦੁਨੀਆ ਦੇ ਕਾਫੀ ਬਿਜ਼ਨਸਿਸ ਦੇ ਵਿੱਚੋਂ ਸਭ ਤੋਂ ਹਾਈਐਸਟ ਰਿਟਰਨ ਹੈ। ਅਤੇ ਗੱਲ ਕਰੀਏ, ਅਗਰ ਇੱਕ ਪੱਤਾ ਆਪਣੇ ਲਾਈਫ ਸਪੈਨ ਦੇ ਵਿੱਚ ਇੰਨੀ ਆਕਸੀਜਨ ਪ੍ਰਦਾਨ ਕਰਦਾ, ਇੰਨੀ ਆਕਸੀਜਨ ਜਿਹੜਾ ਜਨਰੇਟ ਕਰਦਾ ਹੈ ਕਿ ਇੱਕ ਮਨੁੱਖ 4 ਦਿਨ ਤੱਕ ਜਿਹੜਾ ਜਿੰਦਾ ਰਹਿ ਸਕਦਾ ਹੈ। ਇਸ ਲਈ ਸਾਨੂੰ ਵੀ ਅਸੀਂ ਆਉਂਦੇ ਆਉਂਦੇ ਜਿਹੜਾ ਪੱਤਾ ਵੱਟ ਮਤਲਬ ਖਿੱਚ ਲੈਂਦੇ ਹਾਂ, ਫਾੜ ਦਿੰਦੇ ਹਾਂ, ਉਹਨੂੰ ਪੱਟ ਦਿੰਦੇ ਹਾਂ, ਹੈ ਨਾ, ਐਂ ਨਹੀਂ ਹੋਣਾ ਚਾਹੀਦਾ। ਉਹ ਇਕੱਲੇ ਪੱਤੇ ਨੇ ਸਾਨੂੰ 4 ਦਿਨ ਜਿੰਦਾ ਰਹਿਣ ਦੀ ਆਕਸੀਜਨ ਦੇਣੀ ਹੈ। ਅਤੇ ਸਰੋਤੇ, ਵਨ ਮਹੋਤਸਵ ਹਫ਼ਤੇ ਦੌਰਾਨ ਦੇਸ਼ ਭਰ ਦੇ ਵਿੱਚ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਸਰਕਾਰੀ ਅਦਾਰਿਆਂ ਦੇ ਵਿੱਚ, ਸਮਾਜਿਕ ਸੰਸਥਾਵਾਂ ਵੱਲੋਂ ਰੁੱਖ ਲਗਾਉਣ ਦੀ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ। ਇਸ ਮੌਕੇ ਲੋਕਾਂ ਨੂੰ ਸਿਰਫ ਪੌਦੇ ਲਗਾਉਣ ਲਈ ਨਹੀਂ, ਸਗੋਂ ਉਹਨਾਂ ਦੀ ਸੰਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਅਗਰ ਅਸੀਂ ਗੱਲ ਕਰੀਏ ਕਿ ਅੱਜ ਵੱਧ ਰਹੀ ਜੰਗਲਾਂ ਦੀ ਕਟਾਈ, ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਦੇ ਮੱਦੇਨਜ਼ਰ ਵਨ ਮਹੋਤਸਵ ਦਾ ਜਿਹੜਾ ਮਹੱਤਵ ਹੈ ਹੋਰ ਵੀ ਵੱਧ ਗਿਆ। ਅਸੀਂ ਸਾਰੇ ਇੱਕ ਸੰਕਲਪ ਲਈਏ ਕਿ ਇੱਕ ਵਿਅਕਤੀ ਇੱਕ ਰੁੱਖ, ਯਾਨੀ ਕਿ ਹਰ ਵਿਅਕਤੀ ਇੱਕ ਰੁੱਖ ਲਾਵੇ ਅਤੇ ਉਹਦੀ ਪੂਰੀ ਤਰ੍ਹਾਂ ਦੇਖਭਾਲ ਕਰੇ, ਵੀ ਉਹਨੂੰ ਪਾਣੀ ਦੇਵੇ, ਵੱਡਾ ਕਰੇ, ਉਹਨੂੰ ਖਤਮ ਹੋਣ ਤੋਂ ਬਚਾਵੇ, ਜਿਹੜੀ ਜਿਹੜੀ ਉਸ 'ਚ ਦਿੱਕਤਾਂ ਆਉਣ, ਤਾਂ ਕਿ ਹਰ ਲਗਾਇਆ ਗਿਆ ਰੁੱਖ ਆਉਣ ਵਾਲੀ ਪੀੜ੍ਹੀਆਂ ਲਈ ਇੱਕ ਸੁਰੱਖਿਅਤ, ਹਰਾ ਭਰਿਆ ਅਤੇ ਸਿਹਤਮੰਦ ਭਵਿੱਖ ਦੀ ਨੀਂਹ ਹੈ। ਤੇ ਆਓ ਸਰੋਤਿਓ, ਇਸ ਦੇ ਨਾਲ ਹੀ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਸਰੋਤਿਓ, ਹੁਣ ਤੁਸੀਂ ਸੁਣੋਗੇ ਸੈਗਮੈਂਟ ਇੱਕ ਜ਼ਿੰਦਗੀ, ਜਿੱਥੇ ਅਸੀਂ ਉਹਨਾਂ ਸ਼ਖਸੀਅਤਾਂ ਦੇ ਜੀਵਨ ਸਫ਼ਰ ਨੂੰ ਜਾਣਦੇ ਹਾਂ ਜਿਨ੍ਹਾਂ ਨੇ ਮੁਸ਼ਕਲ ਨੂੰ ਆਪਣੀ ਕਮਜ਼ੋਰੀ ਨਹੀਂ ਸਗੋਂ ਆਪਣੀ ਤਾਕਤ ਬਣਾਇਆ। ਅੱਜ ਦੀ ਕਹਾਣੀ ਇੱਕ ਅਜਿਹੀ ਮਹਿਲਾ ਦੀ ਹੈ ਜਿਸਦੇ ਸਰੀਰ ਨੇ ਤਾਂ ਸਾਥ ਛੱਡ ਦਿੱਤਾ ਪਰ ਉਸਦੇ ਹੌਸਲੇ

ਸਰੋਤਿਓ ਰੋਜ਼ਗਾਰ ਸਮਾਚਾਰ ਦੇ ਵਿੱਚ ਸੂਚਨਾ। IBPS ਯਾਨੀ ਕਿ ਇੰਸਟੀਟਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ ਵੱਲੋਂ 6715 ਪ੍ਰੋਬੇਸ਼ਨਰੀ ਆਫਿਸਰ ਦੀਆਂ ਜਿਹੜੀ ਅਸਾਮੀਆਂ ਆਊਟ ਕੀਤੀ ਗਈਆਂ ਨੇ, ਜਿਹਦੇ ਵਿੱਚ ਅਪਲਾਈ ਕਰਨ ਦੀ ਸਟਾਰਟ ਡੇਟ ਹੈ 1 ਜੁਲਾਈ ਤੋਂ ਲੈ ਕੇ 21 ਜੁਲਾਈ 2026 ਤੱਕ। ਸਰੋਤਿਓ ਏਜ ਲਿਮਿਟ ਹੈ 20 ਸਾਲ ਤੋਂ ਲੈ ਕੇ 30 ਸਾਲ ਤੱਕ। ਐਜੂਕੇਸ਼ਨਲ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ, ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਕਿਸੇ ਵੀ ਸਟਰੀਮ ਦੇ ਵਿੱਚ ਤਾਂ ਤੁਸੀਂ ਐਲੀਜੀਬਲ ਹੋ। ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਕਿ ਪਹਿਲਾਂ ਪ੍ਰੀਲਿਮਸ ਐਗਜ਼ਾਮ ਹੋਏਗਾ, ਫਿਰ ਮੇਨਸ ਐਗਜ਼ਾਮ ਹੈ, ਫਿਰ ਪਰਸਨੈਲਿਟੀ ਟੈਸਟ ਹੈ ਅਤੇ ਇੰਟਰਵਿਊ। ਅਤੇ ਉਸ ਤੋਂ ਬਾਅਦ ਗੱਲ ਕਰੀਏ ਕਿ ਇਹਨਾਂ ਦੀ ਓਫਿਸ਼ੀਅਲ ਵੈਬਸਾਈਟ 'ਤੇ ਆ ਕੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਹੋਰ ਡਿਟੇਲਸ, ਜੋ ਕਿ ਹੈ www.ibps.in। ਸਰੋਤਿਓ ਅਗਲੀ ਅਸਾਮੀ ਹੈ UPSC ਵੱਲੋਂ, ਜਿਹਦੇ ਵਿੱਚ 54 ਪੋਸਟਾਂ 'ਤੇ 450 ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ, ਜਿਹਦੇ ਵਿੱਚ ਡਰੱਗ ਇੰਸਪੈਕਟਰ, ਐਰੋਨੋਟੀਕਲ ਆਫਿਸਰ, ਲੀਗਲ ਆਫਿਸਰ, ਕੰਪਨੀ ਪ੍ਰੋਸੀਕਿਊਟਰ ਅਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਪੈਸ਼ਲਿਸਟ ਦੀਆਂ ਜਿਹੜੀ ਪੋਸਟਾਂ ਨੇ ਆਊਟ ਕੀਤੀਆਂ ਗਈਆਂ ਨੇ। ਅਪਲਾਈ ਕਰਨ ਦੀ ਜਿਹੜੀ ਤਰੀਕ ਹੈ ਉਹ 25 ਜੂਨ 2026 ਤੋਂ ਲੈ ਕੇ ਆਖਰੀ ਤਰੀਕ 17 ਜੁਲਾਈ 2026 ਤੱਕ ਹੈ। ਗੱਲ ਕਰੀਏ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ, ਰਿਕਿਊਟਮੈਂਟ ਟੈਸਟ ਹੋਏਗਾ, ਫਿਰ ਇੰਟਰਵਿਊ ਹੋਏਗਾ ਅਤੇ ਇੰਟਰਵਿਊ ਜਿਹੜਾ ਉਹ ਪੋਸਟਾਂ 'ਤੇ ਨਿਰਧਾਰਿਤ ਕਰਦਾ, ਕਿਉਂਕਿ ਕਈ ਪੋਸਟਾਂ ਦੇ ਵਿੱਚ ਇੰਟਰਵਿਊ ਜਿਹੜਾ ਉਹ ਲੋੜੀਂਦਾ ਨਹੀਂ ਹੈ। ਤੁਸੀਂ ਇਹਨਾਂ ਦੀ ਓਫਿਸ਼ੀਅਲ ਵੈਬਸਾਈਟ upsc.gov.in 'ਤੇ ਜਾ ਕੇ ਜਾਂ upsconline.nic.in 'ਤੇ ਜਾ ਕੇ ਆਪਣੀ ਐਲੀਜੀਬਿਲਟੀ ਜਾਂ ਹੋਰ ਡਿਟੇਲਸ ਵੀ ਚੈੱਕ ਕਰ ਸਕਦੇ ਹੋ। ਅਤੇ ਸਰੋਤਿਓ ਆਖਰੀ ਜਿਹੜੀ ਪੋਸਟ ਹੈ ਉਹ ਹੈ SBI ਵੱਲੋਂ, ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਪ੍ਰੋਬੇਸ਼ਨਰੀ ਆਫਿਸਰ ਦੀ ਜਿਹੜੀ ਵੈਕੈਂਸੀਜ਼ ਨੇ ਆਊਟ ਕੀਤੀਆਂ ਗਈਆਂ ਨੇ, ਜਿਹਦੇ ਵਿੱਚ ਤਕਰੀਬਨ 1500 ਵੈਕੈਂਸੀਜ਼ ਹੈ। ਅਗਰ ਗੱਲ ਕਰੀਏ 8 ਜੁਲਾਈ ਤੱਕ ਜਿਹੜੀ ਹੈ ਲਾਸਟ ਡੇਟ ਇਹਨਾਂ ਦੀ ਅਪਲਾਈ ਕਰਨ ਦੀ, ਜਿਹਦੇ ਵਿੱਚ ਔਨਲਾਈਨ ਰਜਿਸਟ੍ਰੇਸ਼ਨ ਹੈ, ਫੀ ਪੇਮੈਂਟ ਹੈ। ਅਗਰ ਤੁਹਾਡੀ ਉਮਰ ਸੀਮਾ 21 ਸਾਲ ਤੋਂ ਲੈ ਕੇ 30 ਸਾਲ ਤੱਕ ਹੈ, ਹੋਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਕਿਸੇ ਵੀ ਡਿਸਿਪਲ ਦੇ ਵਿੱਚ, ਹੋਰ ਇਹਨਾਂ ਦੀ ਗ੍ਰੈਜੂਏਸ਼ਨ ਹੋਣ ਦੀ ਜਿਹੜੀ ਤਰੀਕ ਹੈ ਉਹ 30/9/2026 ਦਾ, ਯਾਨੀ ਤੁਹਾਡੀ ਆਖਰੀ ਜਿਹੜੀ ਹੈ ਇਹ ਤਰੀਕ ਤੱਕ ਤੁਹਾਡੀ ਜਿਹੜੀ ਗ੍ਰੈਜੂਏਸ਼ਨ ਉਹ ਪੂਰੀ ਹੋ ਜਾਣੀ ਚਾਹੀਦੀ ਹੈ। ਅਤੇ ਤੁਸੀਂ ਐਲੀਜੀਬਲ ਹੋ, ਤੁਸੀਂ ਅਪਲਾਈ ਕਰ ਸਕਦੇ ਹੋ। ਔਨਲਾਈਨ ਮੋਡ ਅਪਲਾਈ ਕਰਨ ਦਾ ਅਤੇ SBI ਦੇ ਕੈਰੀਅਰ ਪੋਰਟਲ 'ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਸਰੋਤਿਆ ਆਓ ਇਸ ਦੇ ਨਾਲ ਹੀ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ।

FM बैंड 100.2 MHz ते लाइव स्ट्रीमिंग ਦੇ ਨਿਊਜ਼ ਔਨ ਯਾਰ ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਵੀ ਲਾ ਲਓ, ਇਸ ਵੇਲੇ ਸ਼ਾਮ ਦੇ 7 ਵਜ ਰਹੇ ਨੇ ਤੇ ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹੁਣ ਤੱਕ ਦੀਆਂ ਸੁਰਖੀਆਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਜਾਪਾਨ ਦੇ ਪ੍ਰਧਾਨਮੰਤਰੀ ਸਾਨੇ ਤਾਕਾਇਚੀ ਦਰਮਿਆਨ ਨਵੀਂ ਦਿੱਲੀ ਵਿੱਚ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦਾ ਕਹਿਣਾ ਹੈ ਕਿ ਸਰਕਾਰ ਵਿਕਾਸ ਨੂੰ ਸਥਿਰਤਾ ਨਾਲ ਸੰਤੁਲਿਤ ਕਰਨ ਵਾਲੀਆਂ ਨੀਤੀਆਂ ਰਾਹੀਂ ਚੁਗਿਰਦਾ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ। ਸਾਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਸ਼ੁਰੂ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਖ਼ਤ ਸੁਰੱਖਿਆ ਦਰਮਿਆਨ 4,822 ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਬੰਗਲੁਰੂ ਦੇ ਦੱਖਣੀ ਤਾਲੁਕ ਵਿੱਚ ਇੱਕ ਚੱਟਾਨ ਡਿੱਗਣ ਨਾਲ 7 ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਕਈ ਹੋਰ ਜ਼ਖਮੀ। ਪੰਜਾਬ ਨੇ ਮਾਲੀ ਸਾਲ 2026-27 ਦੀ ਪਹਿਲੀ ਤਿਮਾਹੀ ਲਈ GST ਵਸੂਲੀ ਵਿੱਚ 24.45% ਦਾ ਸ਼ਾਨਦਾਰ ਵਾਧਾ ਦਰਜ ਕੀਤਾ। ਕੁੱਲ GST ਵਸੂਲੀ ਵੱਧ ਕੇ 7,833 ਕਰੋੜ ਰੁਪਏ ਹੋਈ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਹਰ ਸਕੂਲ ਵਿੱਚ ਪੋਸ਼ਣ ਬਗੀਚੀ ਬਣਾਉਣਾ ਲਾਜ਼ਮੀ ਕਰਨ ਲਈ ਕਿਹਾ ਹੈ। ਸੂਬੇ ਦੇ ਪੁਲਿਸ ਥਾਣਿਆਂ ਵਿੱਚ ਖੜ੍ਹੇ ਅਣ ਅਧਿਕ੍ਰਿਤ ਅਤੇ ਜ਼ਬਤ ਵਾਹਨਾਂ ਦੇ ਜਲਦੀ ਨਿਪਟਾਰੇ ਲਈ ਮੁਹਿੰਮ ਤਹਿਤ ਪੁਲਿਸ ਨੇ ਪਿਛਲੇ ਇੱਕ ਮਹੀਨੇ ਦੌਰਾਨ 7,402 ਜ਼ਬਤ ਵਾਹਨਾਂ ਦਾ ਨਿਪਟਾਰਾ ਕੀਤਾ। ਮੁਹਿੰਮ ਜਾਰੀ ਹੈ। ਵੈਨੇਜ਼ੁਏਲਾ ਦੇ ਲੋਕਾਂ ਨੇ ਆਪਰੇਸ਼ਨ ਅਮਿਸਤਾਦ ਤਹਿਤ ਸਥਾਪਿਤ ਫੀਲਡ ਹਸਪਤਾਲ ਵਿੱਚ ਤਬਾਹਕੁਨ ਭੂਚਾਲਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਇਲਾਜ ਦੇਣ ਲਈ ਭਾਰਤੀ ਮੈਡੀਕਲ ਟੀਮ ਦੀ ਸ਼ਲਾਘਾ ਕੀਤੀ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਅੱਜ ਤੋਂ 7 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ ਸੁਰਖੀਆਂ।

ਦੋਸਤੋ, ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 'ਤੇ। ਹੁਣ ਵੇਲਾ ਹੋ ਗਿਆ ਹੈ ਸਾਡੇ ਰੋਜ਼ਾਨਾ ਪ੍ਰੋਗਰਾਮ ਬੰਦਗੀ ਦਾ। ਅੱਜ ਦਾ ਪ੍ਰੋਗਰਾਮ ਬੰਦਗੀ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ। ਦੋਸਤੋ, ਸ਼ਾਮ ਦੀ ਇਸ ਪਵਿੱਤਰ ਘੜੀ ਦੇ ਵਿੱਚ ਆਓ ਸਰਵਨ ਕਰਦੇ ਹਾਂ ਅੱਜ ਦਾ ਪਹਿਲਾ ਸ਼ਬਦ, ਜਿਸ ਨੂੰ ਗਾਇਨ ਕੀਤਾ ਹੈ ਭਾਈ ਗੋਪਾਲ ਸਿੰਘ ਜੀ ਨੇ।

0: ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਬੰਦਗੀ ਇੱਥੇ ਹੀ ਖਤਮ ਕਰਨ ਦੀ ਮੈਨੂੰ ਤੁਹਾਡੇ ਰੇਡੀਓ ਦੋਸਤ ਮੁਹੰਮਦ ਕਾਸਿਮ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 7:30 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਉਡੀਕ।
1: ਆਕਾਸ਼ਵਾਣੀ ਏ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਤੇ ਜਾਪਾਨ ਨੇ ਆਰਥਿਕ ਤੇ ਊਰਜਾ ਸੁਰੱਖਿਆ, ਫਾਰਮਾਸੂਟੀਕਲ ਅਤੇ AI ਸਮੇਤ ਕਈ ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਅੰਤਰਰਾਸ਼ਟਰੀ ਦਹਿਸ਼ਤਗਰਦੀ ਤੇ ਇੱਕ ਵਿਆਪਕ ਸੰਮੇਲਨ ਲਈ ਭਾਰਤ ਦੀ ਤਜਵੀਜ਼ ਨੂੰ ਇੱਕ ਵਾਰ ਫਿਰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਹਮਾਇਤ ਮਿਲੀ ਏ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਆਪਣੀ ਤੇਲ ਸੋਧ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ ਤੇ ਸੂਬੇ ਨੂੰ ਵੱਡੇ ਰੇਲਵੇ ਤੇ ਹੋਰ ਪ੍ਰੋਜੈਕਟ ਸਮਰਪਿਤ ਕਰਨਗੇ। ਤੇ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ISI ਦੀ ਹਮਾਇਤ ਵਾਲੇ ਅੰਤਰਰਾਜੀ ਦਹਿਸ਼ਤਗਰਦੀ ਤੇ ਹਥਿਆਰਾਂ ਦੇ ਨੈਟਵਰਕ ਤੇ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਤੇ ਜਾਪਾਨ ਨੇ ਅੱਜ ਆਰਥਿਕ ਅਤੇ ਊਰਜਾ ਸੁਰੱਖਿਆ, ਫਾਰਮਾਸੂਟੀਕਲ, ਰੱਖਿਆ ਤੇ AI ਸਮੇਤ ਵੱਖ ਵੱਖ ਖੇਤਰਾਂ ਵਿਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਵਿਚ ਆਪਣੇ ਜਾਪਾਨੀ ਹਮਰੁਤਬਾ ਸਨਾਏ ਤਾਕਾਈਚੀ ਨਾਲ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਕੀਤੀ। ਸੰਮੇਲਨ ਨੇ ਦੋਵਾਂ ਧਿਰਾਂ ਨੂੰ ਸਮੁੱਚੇ ਦੁਆਲੇ ਸਹਿਯੋਗ ਦੀ ਸਮੀਖਿਆ ਕਰਨ ਅਤੇ ਇਸ ਨੂੰ ਮਜ਼ਬੂਤ ਬਣਾਉਣ ਦੇ ਨਾਲ ਨਾਲ ਆਪਸੀ ਹਿੱਤ ਦੇ ਖੇਤਰੀ ਤੇ ਆਲਮੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਪ੍ਰਦਾਨ ਕੀਤਾ। ਗੱਲਬਾਤ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਸੀ ਵਿਸ਼ਵਾਸ ਅੱਜ ਦੇ ਸਮੇਂ ਵਿਚ ਸਭ ਤੋਂ ਵੱਡਾ ਅਸਾਸ ਹੈ ਤੇ ਭਾਰਤ ਤੇ ਜਾਪਾਨ ਦਵੱਲੀ ਪਾਈ ਵਾਲੀ ਸਮੇਂ ਦੀ ਕਸੌਟੀ ਤੇ ਖਰੀ ਉਤਰੀਏ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਤੇ ਜਾਪਾਨ ਅੱਜ ਦੁਨੀਆ ਦੀਆਂ ਸਭ ਤੋਂ ਵੱਡੀਆਂ ਆਰਥਿਕਤਾਵਾਂ ਵਿਚੋਂ ਇਕ ਨੇ ਅਤੇ ਇਕ ਆਜ਼ਾਦ ਤੇ ਖੁੱਲ੍ਹਾ ਭਾਰਤ ਪ੍ਰਸ਼ਾਂਤ ਖੇਤਰ ਦੋਵਾਂ ਦੇਸ਼ਾਂ ਲਈ ਇਕ ਸਾਂਝੀ ਤਰਜੀਹ ਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਦੇਸ਼ ਆਰਥਿਕ ਅਤੇ ਊਰਜਾ ਸੁਰੱਖਿਆ ਦੇ ਮਹੱਤਵ ਨੂੰ ਸਮਝਦੇ ਨੇ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਤਕਨਾਲੋਜੀ ਭਾਈਵਾਲੀ ਭਾਰਤ ਜਾਪਾਨ ਸਹਿਯੋਗ ਦਾ ਸਭ ਤੋਂ ਅਹਿਮ ਥੰਮ ਹੋਏਗੀ। ਉਨ੍ਹਾਂ ਕਿਹਾ ਕਿ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਭਾਰਤ ਅਤੇ ਜਾਪਾਨ ਨੇ AI ਦੇ ਖੇਤਰ ਵਿਚ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਪਾਨ ਦੀ ਤਕਨਾਲੋਜੀ ਅਤੇ ਭਾਰਤ ਦੀ ਸਾਫਟਵੇਅਰ ਸਮਰੱਥਾ ਦਾ ਮੇਲ ਆਲਮੀ AI ਵਿਕਾਸ ਨੂੰ ਇਕ ਨਵੀਂ ਗਤੀ ਅਤੇ ਤਾਕਤ ਦੇਵੇਗਾ। ਉਨ੍ਹਾਂ ਦੱਸਿਆ ਕਿ ਅੱਜ ਰੱਖਿਆ ਦੇ ਖੇਤਰ ਵਿਚ ਦੋਵਾਂ ਦੇਸ਼ਾਂ ਨੇ ਭਾਰਤ ਤੇ ਜਾਪਾਨ ਵਿਚਕਾਰ ਪਹਿਲੇ ਸਾਂਝੇ ਵਿਕਾਸ ਪ੍ਰੋਜੈਕਟ ਤੇ ਇਕ ਸਮਝੌਤੇ ਤੇ ਦਸਤਖਤ ਕੀਤੇ ਨੇ।
2: टेक्नोलॉजी पार्टनरशिप हमारे सहयोग का सबसे मजबूत स्तंभ बनेगी। इसी विजन को साकार करने के लिए आज AI के क्षेत्र में हमने ज्वाइंट स्टेटमेंट भी जारी किया है। भारतीय AI इकोसिस्टम के कई प्रमुख संस्थानों में भी आज अपने जापानीज पार्टनर के साथ एग्रीमेंट्स किए हैं। जापान की प्रिसिशन टेक्नोलॉजी और भारत की सॉफ्टवेयर क्षमता, इसका संगम वैश्विक AI विकास को नई गति और शक्ति देगा।
1: प्रधानमंत्री ने भी कहा कि ऊर्जा सुरक्षा के खेते विच कई अहम फैसले लिए गए ने। उन्होंने कहा कि भारत जापान बायोगैस पहलकदमी राही भारत विच 1000 बायोगैस और जैविक खाद प्लांट लाए जाएंगे। उन्होंने कहा कि इस नाल भारत के पिंडा विच स्थिरता, खुशहाली और देहाती जीवन नु नवी ताकत मिलेगी।
2: भारत और जापान दोनों इकोनॉमिक सिक्योरिटी और एनर्जी सिक्योरिटी का महत्व अच्छी तरह समझते हैं। इसी दिशा में आज हमने इकोनॉमिक सिक्योरिटी के लिए एक ज्वाइंट रोड मैप तैयार किया है। इसके माध्यम से हम सेमीकंडक्टर, क्वांटम और एडवांस मटेरियल जैसे स्ट्रेटेजिक क्षेत्रों में सप्लाई चेन रेजिलियंस को मजबूत करेंगे। एनर्जी सिक्योरिटी के क्षेत्र में भी इंडिया जापान बायोगैस इनिशिएटिव के माध्यम से हमें भारत में 1000 बायोगैस और ऑर्गेनिक फर्टिलाइजर प्लांट्स लगाने में सहायता मिलेगी।
1: अपने संबोधन में जापान के प्रधानमंत्री साने ताकाइची ने कहा कि सहयोग के कई खेतरों में ऊर्जा सुरक्षा सब तो अहम खेतरों में से एक है। इस मौके पर दोनों प्रधानमंत्रियों ने साझे तौर पर हरियाणा के खरखोड़ा विखे मारुति सुजुकी की चौथी वाहन निर्माण सहूलत का उद्घाटन किया। केंद्रीय व्यापार ते सनत मंत्री पीयूष गोयल ने कहा कि निवेश भारत ते जापान विचकार रणनीतिक भाईवाली का एक मुख चालक बन के उभरिया।

0: ਅਤੇ ਇਸ ਨਾਲ ਦੁਵੱਲੇ ਸੰਬੰਧ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਉਹ ਅੱਜ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਵੱਲੋਂ ਏਸ਼ੀਆਈ ਸਦੀ ਨੂੰ ਨੁਹਾਰ ਦੇਣਾ ਵਿਸ਼ੇ ਤੇ ਭਾਰਤ ਜਾਪਾਨ ਰਣਨੀਤਿਕ ਸੰਵਾਦ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਦੇ ਹੁਨਰਮੰਦ ਕਾਰਜਬਲ ਲਈ ਮੌਕੇ ਪੈਦਾ ਹੋ ਰਹੇ ਨੇ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦਾ ਧਿਆਨ ਸਾਰਿਆਂ ਲਈ ਸਮਾਵੇਸ਼ੀ ਵਿਕਾਸ ਯਕੀਨੀ ਬਣਾਉਣ ਤੇ ਕੇਂਦਰਿਤ ਹੈ। ਅੰਤਰਰਾਸ਼ਟਰੀ ਦਹਿਸ਼ਤਗਰਦੀ ਤੇ ਇੱਕ ਵਿਆਪਕ ਸੰਮੇਲਨ ਲਈ ਭਾਰਤ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਤਜਵੀਜ਼ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਨਵੀਂ ਹਮਾਇਤ ਮਿਲੀ ਏ। 140 ਮੈਂਬਰਾਂ ਵੱਲੋਂ ਅਪਣਾਈ ਗਈ ਸੰਯੁਕਤ ਰਾਸ਼ਟਰ ਦੀ ਦਹਿਸ਼ਤਗਰਦੀ ਦੇ ਮੁਕਾਬਲੇ ਲਈ ਆਲਮੀ ਰਣਨੀਤੀ ਦੀ 9ਵੀਂ ਸਮੀਖਿਆ ਨੇ ਮੈਂਬਰ ਦੇਸ਼ਾਂ ਨੂੰ 3 ਦਹਾਕੇ ਪਹਿਲਾਂ ਭਾਰਤ ਵੱਲੋਂ ਤਜਵੀਜ਼ ਕੀਤੇ ਗਏ ਸੰਮੇਲਨ ਨੂੰ ਅੰਤਮ ਰੂਪ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਅਪੀਲ ਕੀਤੀ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਕਿਹਾ ਕਿ ਸਾਂਝੇ ਤੌਰ ਤੇ ਸਵੀਕਾਰ ਕੀਤੇ ਗਏ ਕਾਨੂੰਨੀ ਢਾਂਚੇ ਦੀ ਘਾਟ ਦਹਿਸ਼ਤਗਰਦੀ ਵਿਰੋਧੀ ਆਲਮੀ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਦੀ ਏ। ਉਨ੍ਹਾਂ ਨੇ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਵਿਚ ਦੋਹਰੇ ਮਾਪਦੰਡਾਂ ਤੋਂ ਬਚਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਤੇ ਦੋਸ਼ੀਆਂ, ਰਕਮਾਂ ਜੁਟਾਉਣ ਵਾਲਿਆਂ ਅਤੇ ਸਪਾਂਸਰਾਂ ਨੂੰ ਜਵਾਬ ਦੇ ਪਾਉਣ ਦੀ ਮੰਗ ਕੀਤੀ।
1: India has been a victim of cross-border terrorism for decades.
2: भारत दशकों से सीमा पार आतंकवाद को झेल रहा है। हमने इसकी भारी कीमत चुकाई है। इसी अनुभव के चलते भारत ने आतंकवाद को कतई बर्दाश्त न करने की नीति अपनाई है। आतंकवाद के सभी रूपों और तरीकों की निंदा की जानी चाहिए। भारत ने आतंकवाद के लिए फंडिंग को रोकने पर वैश्विक ध्यान केंद्रित करने की दिशा में काम किया है। भारत का मानना है कि आतंकवाद विरोधी प्रयासों को राजनीति से प्रेरित बयानों से कमजोर नहीं किया जाना चाहिए।
1: We must address the conditions conducive to the spread of terrorism.
0: ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਭਾਰਤ ਆਪਣੀ ਤੇਲ ਸੋਧ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਸਿਆ ਕਿ ਅਗਲੇ 6 ਤੋਂ 12 ਮਹੀਨਿਆਂ ਵਿਚ ਦੇਸ਼ ਦੀ ਰਿਫਾਇਨਰੀ ਸਮਰੱਥਾ ਨੂੰ 30 ਕਰੋੜ ਮੀਟ੍ਰਿਕ ਟਨ ਪ੍ਰਤੀ ਸਾਲ ਤੱਕ ਲਿਆਂਦਾ ਜਾਏਗਾ। ਉਨ੍ਹਾਂ ਕਿਹਾ ਕਿ ਪਹਿਲੀ ਗ੍ਰੀਨ ਫੀਲਡ ਰਿਫਾਇਨਰੀ 10 ਸਾਲਾਂ ਦੇ ਅੰਤਰਾਲ ਤੋਂ ਬਾਅਦ ਕਾਇਮ ਕੀਤੀ ਜਾ ਰਹੀ ਏ। ਪੱਛਮੀ ਏਸ਼ੀਆ ਸੰਕਟ ਦੌਰਾਨ ਭਾਰਤ ਵੱਲੋਂ ਸਥਿਤੀ ਨਾਲ ਨਜਿੱਠਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ ਕੀਤਾ ਤੇ ਉਨ੍ਹਾਂ ਤੇ ਲਾਈਆਂ ਗਈਆਂ ਡਿਊਟੀਆਂ ਨੂੰ ਘਟਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਮੇਸ਼ਾ ਨਾਗਰਿਕਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਤੇ ਉਨ੍ਹਾਂ ਤੇ ਧਿਆਨ ਕੇਂਦਰਿਤ ਕੀਤਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@airarn ਜਲੰਧਰ। ਚੋਣ ਕਮਿਸ਼ਨ ਨੇ ਅੱਜ 3 ਵਿਧਾਨ ਸਭਾ ਸੀਟਾਂ ਬਿਹਾਰ ਵਿਚ ਬਾਂਕੀਪੁਰ, ਮੱਧ ਪ੍ਰਦੇਸ਼ ਵਿਚ ਦਤੀਆ ਤੇ ਗੁਜਰਾਤ ਵਿਚ ਮੰਜਲਪੁਰ ਲਈ ਜ਼ਿਮਨੀ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। ਵੋਟਾਂ ਇਸ ਮਹੀਨੇ ਦੀ 30 ਤਰੀਕ ਨੂੰ ਪੈਣਗੀਆਂ ਤੇ ਵੋਟਾਂ ਦੀ ਗਿਣਤੀ ਅਗਲੇ ਮਹੀਨੇ ਦੀ 3 ਤਰੀਕ ਨੂੰ ਹੋਏਗੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ ਤੇ ਸੂਬੇ ਨੂੰ ਵੱਡੇ ਰੇਲਵੇ ਅਤੇ ਹੋਰ ਪ੍ਰੋਜੈਕਟ ਸਮਰਪਿਤ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਮਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਬੇ ਦੇ ਲੋਕਾਂ ਨੂੰ ਸੰਬੋਧਨ ਵੀ ਕਰਨਗੇ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ,
3: ਅਸੀਂ 2 ਸਾਲ ਤੋਂ ਪ੍ਰੋਜੈਕਟਾਂ ਦੀ ਤਿਆਰੀ ਕਰ ਰਹੇ ਸੀ, ਹੁਣ ਉਹ ਵੱਡੇ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਆਪਣੇ ਬਿਲਕੁਲ ਜਿਹੜੇ ਤਿਆਰੀ ਚ ਆ ਗਏ ਤੇ ਰੇਲਵੇ ਵੱਲੋਂ ਇੱਕ ਬਹੁਤ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਜੀ ਕੁਛ ਹੀ ਦਿਨਾਂ ਚ ਉਹ ਪੰਜਾਬ ਆਉਣਗੇ ਤੇ ਪੰਜਾਬ ਨੂੰ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਸਮਰਪਿਤ ਕਰਨਗੇ ਤੇ ਪੰਜਾਬੀਆਂ ਨਾਲ ਗੱਲ ਕਰਨਗੇ, ਸਿੱਧੀ ਵਾਰਤਾ ਕਰਨਗੇ, ਹੋਰ ਅੱਗੇ ਪੰਜਾਬ ਲਈ ਕੀ ਕੀ ਚੀਜ਼ਾਂ ਹੈ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਹੈ, ਕੋਈ ਨਾ ਕੋਈ ਜਿਹੜੇ ਆ ਉਹ ਦਰਵਾਜ਼ੇ ਖੁੱਲਣਗੇ।
0: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISI ਦੀ ਹਮਾਇਤ ਵਾਲੇ ਅੰਤਰਰਾਜੀ ਦਹਿਸ਼ਤਗਰਦੀ ਤੇ ਹਥਿਆਰਾਂ ਦੇ ਨੈਟਵਰਕ ਤੇ ਕਾਰਵਾਈ ਕਰਦਿਆਂ ਪੰਜਾਬ ਤੋਂ ਫੜੇ ਮੁਲਜ਼ਮਾਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਹੈ ਕਿ ਮੁਲਜ਼ਮ ISI ਹੈਂਡਲਰ ਸ਼ਹਿਜ਼ਾਦ ਪੱਟੀ ਅਤੇ ਉਸਦੇ ਸਾਥੀਆਂ ਦੇ ਇਸ਼ਾਰੇ ਤੇ ਰਾਸ਼ਟਰੀ ਰਾਜਧਾਨੀ ਵਿਚ ਦਹਿਸ਼ਤਗਰਦ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਕਾਰਵਾਈ ਦੌਰਾਨ 2 ਵਿਦੇਸ਼ੀ ਪਿਸਤੌਲ, 9 ਜ਼ਿੰਦਾ ਕਾਰਤੂਸ ਤੇ 5 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਡਿਪਟੀ ਕਮਿਸ਼ਨਰ ਪੁਲਿਸ ਪ੍ਰਵੀਨ ਕੁਮਾਰ ਤ੍ਰਿਪਾਠੀ ਨੇ ਦੱਸਿਆ ਹੈ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚਣ ਲਈ ਵਿਦੇਸ਼ੀ ਨੰਬਰਾਂ ਦੀ ਵਰਤੋਂ ਕਰ ਰਹੇ ਸਨ। ਸ਼੍ਰੀ ਤ੍ਰਿਪਾਠੀ ਨੇ ਦੱਸਿਆ ਕਿ ਪੰਜਾਬ ਤੇ ਇੱਕ ਮੁਲਜ਼ਮ ਨੂੰ ਦਿੱਲੀ ਵਿਚ ਧਾਰਮਿਕ ਸਥਾਨਾਂ ਤੇ ਪੁਲਿਸ ਅਦਾਰਿਆਂ ਦੀ ਗੁਪਤ ਨਜ਼ਰਸਾਨੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਸਨਾਂ ਨੂੰ ਸ਼ਹਿਰ ਵਿਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਵੀ ਕੰਮ ਦਿੱਤਾ ਗਿਆ ਸੀ।
4: दिल्ली पुलिस स्पेशल सेल न्यू दिल्ली रेंज की एक टीम ने 4 अभियुक्तों को गिरफ्तार किया है जो पाकिस्तान बेस्ड शहजाद भट्टी नेटवर्क के संपर्क में थे। इनमें से 3 अभियुक्तों को पंजाब के बॉर्डरिंग एरिया से गिरफ्तार किया गया जो कि नार्को और आर्म्स कंसाइनमेंट ड्रोन के जरिए रिसीव किया करते थे। एक अभियुक्त को दिल्ली से गिरफ्तार किया गया है जिसे दिल्ली में रिलीजियस प्लेसेज, सिक्योरिटी एस्टैब्लिशमेंट, पुलिस स्टेशन, पुलिस नाकाज की रेकी करने का जिम्मा दिया गया था। हैंडलर्स ने उसे यह भी प्रॉमिस किया था कि उसे हथियार मुहैया कराया जाएगा किसी गतिविधि को अंजाम देने के लिए। अभियुक्तों से 2 स्मॉल आर्म्स और कुछ लाइव कार्ट्रिजेस भी बरामद किए हैं।
0: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੰਦਿਤਾ ਮਿੱਤਰਾ ਨੇ ਦੱਸਿਆ ਕਿ ਸੂਬੇ ਵਿਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗੈਂਦ ਸੋਧ ਤਹਿਤ 1 ਜੁਲਾਈ ਤੱਕ ਸੂਬੇ ਦੇ ਕੋਲ 2,14,00,000 ਤੋਂ ਵੱਧ ਵੋਟਰਾਂ ਵਿਚੋਂ 2,09,00,000 ਤੋਂ ਵੱਧ ਯੋਗ ਵੋਟਰਾਂ ਨੂੰ ਗਣਨਾ ਫਾਰਮ ਵੰਡੇ ਜਾ ਚੁੱਕੇ ਨੇ। ਉਨ੍ਹਾਂ ਕਿਹਾ ਕਿ ਮੁਹਿੰਮ ਸੂਬੇ

ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਤੁਸੀਂ ਸਾਨੂੰ ਸਾਡੇ ਸਟੂਡੀਓ ਨੰਬਰ 0175-2280-494 'ਤੇ ਕਾਲ ਕਰਕੇ ਆਪਣਾ ਕੋਈ ਵੀ ਫਰਮਾਇਸ਼ੀ ਪਸੰਦੀਦਾ ਪੰਜਾਬੀ ਜਾਂ ਹਿੰਦੀ ਗੀਤ ਸੁਣ ਸਕਦੇ ਹੋ। ਸਾਡਾ ਸਟੂਡੀਓ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 0175-2280-494।

0: ਜਿੰਨਾ ਚਾਰ ਜੱਗ ਜਿਉਂਦੇ ਲੋਕੀ ਪੈਂਦੀ ਰਹੂ ਕਹਾਣੀ।
1: ਹੈਲੋ,
2: ਸਤਿ ਸ਼੍ਰੀ ਅਕਾਲ ਸਰ ਜੀ।
1: ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਨਾਂ ਦੱਸ ਦਿਓ ਜੀ।
2: ਪਰਮਜੀਤ ਸਿੰਘ, ਪਿੰਡ ਸਰੁਸਤੀਗੜ੍ਹ ਤੋਂ ਜੀ।
1: ਪਿੰਡ ਸਰੁਸਤੀਗੜ੍ਹ ਤੋਂ
2: ਜੀ।
1: ਹੋਰ ਠੀਕ ਠਾਕ ਹੋ ਪਰਮਜੀਤ ਜੀ?
2: ਆਏ ਕਿਰਪਾ ਮਾਲਕ ਦੀ।
1: ਕਿਹੜਾ ਗੀਤ ਸੁਣਾ ਦੀ ਅੱਜ ਫਿਰ ਤੁਹਾਨੂੰ?
2: ਹਰਭਜਨ ਮਾਨ ਦਾ ਗੀਤ ਹੈ ਜੀ।
1: ਹਾਂਜੀ,
2: ਮੈਨੂੰ ਇਹਨਾਂ ਮਨੋਂ ਵਿਸਾਰ ਦੇ, ਮੈਂ ਤੇਰੀ ਮਾਂ ਦੀ ਬੋਲੀ ਹੈ।
1: ਠੀਕ ਹੈ ਜੀ, ਆਕਾਸ਼ਵਾਣੀ ਪਟਿਆਲਾ ਤੇ ਕਾਲ ਕਰਨ ਲਈ ਧੰਨਵਾਦ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਗੀਤ, ਮੈਂ ਤੇਰੀ ਮਾਂ ਦੀ ਬੋਲੀ ਹਾਂ।
2: ਠੀਕ।

ਬਾਰਿਸ਼ਾਂ ਦਾ ਮੌਸਮ ਹੈ, ਛੱਤਰੀ ਲੈ ਕੇ ਜਾਣ ਦੀ ਤਾਂ ਸਾਰੇ ਸਲਾਹ ਦਿੰਦੇ ਹੀ ਨੇ, ਪਰ ਜੇ ਬਿਜਲੀ ਡਿੱਗ ਪਏ ਤਾਂ ਕੀ ਕਰਨਾ ਕਦੇ ਸੋਚਿਆ? ਪਹਿਲਾਂ ਤਾਂ ਧਿਆਨ ਦਿਓ ਕਿ ਹਵਾ ਦੀ ਗਤੀ

0: ਬੜੀ ਤੇਜ਼ ਹੈ, ਆਸਮਾਨ ਕਾਲਾ ਪੈ ਗਿਆ, ਬੱਦਲ ਜ਼ੋਰ ਜ਼ੋਰ ਦੀ ਗੱਜ ਰਹੇ ਨੇ ਤਾਂ ਧਾਰ ਲਓ ਕਿ ਬਿਜਲੀ ਡਿੱਗ ਸਕਦੀ ਹੈ। ਅਜਿਹੇ ਹਾਲਾਤਾਂ 'ਚ ਆਪਣੇ ਘਰ ਅੰਦਰ ਹੀ ਰਹੋ ਅਤੇ ਸਫ਼ਰ ਲਈ ਵੀ ਨਾ ਨਿਕਲੋ। ਆਪਣੇ ਘਰ ਦੇ ਬੂਹੇ ਬਾਰੀਆਂ ਬੰਦ ਰੱਖੋ, ਬੱਚਿਆਂ ਨੂੰ ਅਤੇ ਪਾਲਤੂ ਪਸ਼ੂਆਂ ਨੂੰ ਘਰ ਦੇ ਅੰਦਰ ਕਰ ਲਓ। ਬਿਜਲੀ ਦੇ ਉਪਕਰਨਾਂ ਨੂੰ ਬੰਦ ਕਰ ਦਿਓ ਅਤੇ ਪਲੱਗ ਨੂੰ ਸਾਕਟ ਤੋਂ ਬਾਹਰ ਕੱਢ ਦਿਓ। ਬਿਜਲੀ ਪਾਣੀ ਦੀਆਂ ਪਾਈਪਾਂ ਵਿੱਚ ਵੀ ਆ ਸਕਦੀ ਹੈ, ਇਸ ਲਈ ਚੱਲਦੇ ਪਾਣੀ ਤੋਂ ਵੀ ਦੂਰ ਰਹੋ। ਕਿਸੇ ਟੀਨ ਥੱਲੇ ਵੀ ਖੜ੍ਹੇ ਨਾ ਹੋ, ਕੋਸ਼ਿਸ਼ ਕਰੋ ਕਿ ਕਿਸੇ ਨੀਵੀਂ ਥਾਂ 'ਤੇ ਚਲੇ ਜਾਓ ਜਿਸ 'ਚ ਪਾਣੀ ਨਾ ਭਰੇ। ਜ਼ਮੀਨ 'ਤੇ ਆਪਣੇ ਆਪ ਨੂੰ ਸੁੰਗੜਾ ਕੇ ਬੈਠ ਜਾਓ, ਦਰੱਖਤਾਂ ਥੱਲੇ ਨਾ ਖਲੋ ਅਤੇ ਕਾਰ ਟਾਇਰ 'ਤੇ ਰਬੜ ਦੇ ਸੂਲਾਂ 'ਚ ਵੀ ਬਿਜਲੀ ਪ੍ਰਤੀਰੋਧਕ ਸ਼ਕਤੀ ਨਹੀਂ ਹੈ। ਜੇ ਬਿਜਲੀ ਡਿੱਗ ਪਏ ਤਾਂ ਪੀੜਤ ਨੂੰ ਹਸਪਤਾਲ ਪਹੁੰਚਾ ਦਿਓ, ਮੁੱਢਲੀ ਸਹਾਇਤਾ ਦਿਓ ਅਤੇ ਜਲੇ ਦੇ ਦਾਗ ਦਾ ਧਿਆਨ ਰੱਖ ਲਓ।
1: ਬੀਜੀ, ਇਸ ਵਾਰ ਤਾਂ ਆਪਾਂ ਨਿੰਮ ਵੀ ਵਢਾ ਦੇਣੀ ਆ ਆਪਣੇ ਵਿਹੜੇ ਚੋਂ, ਸਾਰਾ ਦਿਨ ਪੱਤੇ ਖਿਲਰੇ ਰਹਿੰਦੇ ਨੇ।
2: ਨਾ ਪੁੱਤ, ਪੰਛੀਆਂ ਦਾ ਰਣ ਬਸੇਰਾ ਏ, ਆਪਾਂ ਨੂੰ ਕੀ ਕਹਿੰਦਾ ਹੈ।
1: ਲੈ ਬੀਜੀ, ਮਾੜੀ ਜੀ ਹਵਾ ਚੱਲੇ ਤੇ ਸਾਰਾ ਵਿਹੜਾ ਪੱਤਿਆਂ ਨਾਲ ਭਰ ਜਾਂਦਾ, ਨਾਲੇ ਕਾਰ ਵੀ ਇਹਦੇ ਕਰਕੇ ਸਿੱਧੀ ਅੰਦਰ ਨਹੀਂ ਆਉਂਦੀ।
2: ਰੁੱਖ ਤੇ ਮਿੱਟੀ ਨੂੰ ਨਹੀਂ ਨਿੰਦਦੇ ਹੁੰਦੇ ਧੀਏ, ਇਹ ਤਾਂ ਜਿਉਂਦੇ ਜੀ ਵੀ ਸਾਨੂੰ ਪਾਲਦੇ ਨੇ ਤੇ ਮਰਨ ਤੇ ਵੀ ਇਹਨਾਂ ਨੇ ਹੀ ਕੰਮ ਆਉਣਾ। ਯਾਦ ਰੱਖ, ਅਸੀਂ ਜਦ ਵੀ ਇਸ ਜਹਾਨ ਤੋਂ ਰੁਖਸਤ ਹੋਣਾ ਤਾਂ ਆਪਣੇ ਨਾਲ ਇੱਕ ਰੁੱਖ ਵੀ ਲੈ ਕੇ ਜਾਵਾਂਗੇ।
1: ਹਾਂਜੀ ਬੀਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਮੈਨੂੰ ਆ ਗਈ ਹੈ ਹੁਣ ਤੁਹਾਡੀ ਗੱਲ ਸਮਝ। ਹੁਣ ਨਹੀਂ ਆਪਾਂ ਵੱਢਦੇ ਨਿੰਮ ਨੂੰ,
3: ਹਰ ਮਨੁੱਖ ਲਾਵੇ ਇੱਕ ਰੁੱਖ।
4: ਹੈਲੋ,
5: ਨਮਸਕਾਰ ਜੀ।
4: ਹਾਂਜੀ ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ ਜੀ?
5: ਮੈਂ ਸਮਾਣੇ ਤੋਂ ਅਰਜਨ ਦਾਸ ਬੋਲਦਾ ਜੀ।
4: ਅਰਜਨ ਦਾਸ ਜੀ, ਠੀਕ ਠਾਕ ਹੋ?
5: ਹਾਂਜੀ, ਕਿਰਪਾ ਜੀ, ਕਿਰਪਾ ਪਰਮਾਤਮਾ ਦੀ।
4: ਹਾਂਜੀ, ਕਿਹੜਾ ਗੀਤ ਸੁਣਾ ਦੀ ਅੱਜ ਤੁਹਾਨੂੰ?
5: ਹਰਭਜਨ ਮਾਨ ਦਾ ਸੁਣਾ ਦਿਓ ਜੀ, ਕੋਈ ਮਰਜ਼ੀ।
4: ਹਰਭਜਨ ਮਾਨ ਦਾ ਜੀ, ਠੀਕ ਹੈ ਜੀ। ਤੁਹਾਡੀ ਫਰਮਾਇਸ਼ 'ਤੇ ਪੇਸ਼ ਹੈ ਗੀਤ ਹਰਭਜਨ ਮਾਨ ਦੀ ਆਵਾਜ਼ 'ਤੇ।
5: ਥੈਂਕ ਯੂ, ਥੈਂਕ ਯੂ।
4: ਆਕਾਸ਼ਵਾਣੀ ਪਟਿਆਲਾ 'ਤੇ ਕਾਲ ਕਰਨ ਲਈ ਤੁਹਾਡਾ ਧੰਨਵਾਦ।
5: ਧੰਨਵਾਦ, ਧੰਨਵਾਦ।

FM band 100.2 MHz से लाइव स्ट्रीमिंग ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਰਾਤ ਦੇ 8 ਵਜ ਰਹੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ।

ਭਾਰਤ ਤੇ ਜਾਪਾਨ ਨੇ ਆਰਥਿਕ ਅਤੇ ਊਰਜਾ ਸੁਰੱਖਿਆ, ਫਾਰਮਾਸਿਊਟੀਕਲ ਅਤੇ AI ਸਮੇਤ ਕਈ ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਅੰਤਰਰਾਸ਼ਟਰੀ ਦਹਿਸ਼ਤਗਰਦੀ ਤੇ ਇੱਕ ਵਿਆਪਕ ਸੰਮੇਲਨ ਲਈ ਭਾਰਤ ਦੀ ਤਜਵੀਜ਼ ਨੂੰ ਇੱਕ ਵਾਰ ਫਿਰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਹਿਮਾਇਤ ਮਿਲੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਹੈ ਕਿ ਭਾਰਤ ਆਪਣੀ ਤੇਲ ਸੋਧ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ ਅਤੇ ਸੂਬੇ ਨੂੰ ਵੱਡੇ ਰੇਲਵੇ ਅਤੇ ਹੋਰ ਪ੍ਰੋਜੈਕਟ ਸਮਰਪਿਤ ਕਰਨਗੇ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISI ਦੀ ਹਮਾਇਤ ਵਾਲੇ ਅੰਤਰਰਾਜੀ ਦਹਿਸ਼ਤਗਰਦੀ ਅਤੇ ਹਥਿਆਰਾਂ ਦੇ ਨੈੱਟਵਰਕ 'ਤੇ ਕਾਰਵਾਈ ਕਰਦਿਆਂ ਪੰਜਾਬ ਤੋਂ ਫੜੇ ਮੁਲਜ਼ਮਾਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਸੂਬੇ ਵਿੱਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ ਹੋਈ। ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਪਹਿਲੇ ਸੂਬਾ ਪੱਧਰੀ ਸਨਮਾਨ ਸਮਾਰੋਹ 'ਚ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ। ਪੰਜਾਬ ਸਰਕਾਰ ਨੇ ਹੈਲਥ ਵਰਕਰਾਂ ਦੀਆਂ 619 ਅਸਾਮੀਆਂ ਭਰਨ ਅਤੇ ਸਨਅਤ ਵਿਭਾਗ ਵਿੱਚ ਅਹੁਦਿਆਂ ਨੂੰ ਰਣਨੀਤਕ ਤੌਰ 'ਤੇ ਸੁਰਜੀਤ ਕਰਨ ਦੀ ਪ੍ਰਵਾਨਗੀ ਦਿੱਤੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬ੍ਰਾਈਟ ਮਾਈਂਡਸ ਪੰਜਾਬ 2026 ਤਹਿਤ ਲੁਧਿਆਣਾ ਵਿੱਚ ਵਿਦਿਆਰਥੀਆਂ ਨਾਲ ਕੀਤਾ ਸਿੱਧਾ ਸੰਵਾਦ, ਕਿਹਾ ਸੂਬੇ ਵਿੱਚ ਜਲਦ ਹੀ AI ਪਾਠਕ੍ਰਮ ਹੋਵੇਗਾ ਸ਼ੁਰੂ। ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਕਿਹਾ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸਡ ਅਮਲੇ ਨੂੰ ਠੇਕੇ 'ਤੇ ਲਿਆਉਣ ਦਾ ਫੈਸਲਾ ਨਿਰਪੱਖ ਢੰਗ ਨਾਲ ਲਾਗੂ ਕੀਤਾ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ।

ਦੋਸਤੋ, ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਹੀ ਸਮਾਪਤ ਹੁੰਦਾ ਹੈ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਰਾਤ ਦੇ 8:15 ਹੋ ਰਹੇ ਨੇ ਅਤੇ ਹੁਣ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ। ਅੱਜ ਦਾ ਇਹ ਪ੍ਰੋਗਰਾਮ ਰਹੇਗਾ ਨੌਨ ਫਿਲਮੀ ਹਿੰਦੀ ਮਿਊਜ਼ਿਕ ਦਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸੁਣਾਵਾਂਗੇ ਕੁਝ ਚੁਨਿੰਦਾ ਹਿੰਦੀ ਗੈਰ ਫਿਲਮੀ ਗੀਤ।

ਦੋਸਤੋ, ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਗੈਰ ਫਿਲਮੀ ਹਿੰਦੀ ਗੀਤਾਂ ਦਾ, ਅਤੇ ਇਸੇ ਲੜੀ ਦੇ ਤਹਿਤ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਕੈਲਾਸ਼ ਖੇਰ ਨੇ।

ਦੋਸਤੋ, ਤੁਸੀਂ ਟਿਊਨ ਕੀਤਾ ਹੋਇਆ ਹੈ ਤੁਹਾਡਾ ਆਪਣਾ ਰੇਡੀਓ 100.2 ਮੈਗਾਹਰਟਜ਼ ਤੇ ਆਕਾਸ਼ਵਾਣੀ ਪਟਿਆਲਾ ਤੇ। ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਗੈਰ ਹਿੰਦੀ ਫਿਲਮੀ ਗੀਤਾਂ ਦੇ ਪ੍ਰੋਗਰਾਮ ਦਾ। ਤੇ ਆਓ ਹੁਣ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਵਾ ਰਹੇ ਹਾਂ, ਗੁਲਾਮ ਅਲੀ ਸਾਹਿਬ ਦੀ ਆਵਾਜ਼ ਦੇ ਵਿੱਚ।

0: ਦੋਸਤੋ ਹੁਣ ਪੇਸ਼ ਹੈ ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਕੈਲਾਸ਼ ਖੈਰ ਨੇ।
1: ਪ੍ਰੀਤ ਕੀ ਲਤ ਮੋਹ ਐਸੀ ਲਾਗੀ

ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਗੈਰ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਮੈਨੂੰ ਤੁਹਾਡੇ ਰੇਡੀਓ ਦੋਸਤ ਮੁਹੰਮਦ ਕਾਸਿਮ ਨੂੰ ਦਿਓ ਇਜਾਜ਼ਤ। FM band 100.2 MHz।

FM band 100.2 megahertz ਤੇ live streaming ਜ਼ਰੀਏ news on AIR app ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਜੀ, ਇਸ ਵੇਲੇ ਰਾਤ ਦੇ 10 ਵਜ ਰਹੇ ਨੇ ਤੇ ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਸੁਰਖੀਆਂ। ਭਾਰਤ ਤੇ ਜਾਪਾਨ ਨੇ ਆਰਥਿਕ ਅਤੇ ਊਰਜਾ ਸੁਰੱਖਿਆ, ਫਾਰਮਾਸਿਊਟੀਕਲ ਅਤੇ AI ਸਮੇਤ ਕਈ ਸਮਝੌਤਿਆਂ ਤੇ ਦਸਤਖਤ ਕੀਤੇ ਨੇ।

ਅੰਤਰਰਾਸ਼ਟਰੀ ਦਹਿਸ਼ਤਗਰਦੀ ਤੇ ਇੱਕ ਵਿਆਪਕ ਸੰਮੇਲਨ ਲਈ ਭਾਰਤ ਦੀ ਤਜਵੀਜ਼ ਨੂੰ ਇੱਕ ਵਾਰ ਫਿਰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਹਿਮਾਇਤ ਮਿਲੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਹੈ ਕਿ ਭਾਰਤ ਆਪਣੀ ਤੇਲ ਸੋਧ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ ਅਤੇ ਸੂਬੇ ਨੂੰ ਵੱਡੇ ਰੇਲਵੇ ਅਤੇ ਹੋਰ ਪ੍ਰੋਜੈਕਟ ਸਮਰਪਿਤ ਕਰਨਗੇ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISI ਦੀ ਹਮਾਇਤ ਵਾਲੇ ਅੰਤਰਰਾਜੀ ਦਹਿਸ਼ਤਗਰਦੀ ਅਤੇ ਹਥਿਆਰਾਂ ਦੇ ਨੈੱਟਵਰਕ 'ਤੇ ਕਾਰਵਾਈ ਕਰਦਿਆਂ ਪੰਜਾਬ ਤੋਂ ਫੜੇ ਮੁਲਜ਼ਮਾਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਸੂਬੇ ਵਿੱਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ ਹੋਈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਪਹਿਲੇ ਸੂਬਾ ਪੱਧਰੀ ਸਨਮਾਨ ਸਮਾਰੋਹ 'ਚ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ। ਪੰਜਾਬ ਸਰਕਾਰ ਨੇ ਹੈਲਥ ਵਰਕਰਾਂ ਦੀਆਂ 619 ਅਸਾਮੀਆਂ ਭਰਨ ਅਤੇ ਸਨਅਤ ਵਿਭਾਗ ਵਿੱਚ ਅਹੁਦਿਆਂ ਨੂੰ ਰਣਨੀਤਕ ਤੌਰ 'ਤੇ ਸੁਰਜੀਤ ਕਰਨ ਦੀ ਪ੍ਰਵਾਨਗੀ ਦਿੱਤੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬ੍ਰਾਈਟ ਮਾਈਂਡਸ ਪੰਜਾਬ 2026 ਤਹਿਤ ਲੁਧਿਆਣਾ ਵਿੱਚ ਵਿਦਿਆਰਥੀਆਂ ਨਾਲ ਕੀਤਾ ਸਿੱਧਾ ਸੰਵਾਦ, ਕਿਹਾ ਸੂਬੇ ਵਿੱਚ ਜਲਦ ਹੀ AI ਪਾਠਕ੍ਰਮ ਹੋਵੇਗਾ ਸ਼ੁਰੂ। ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਕਿਹਾ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸ ਅਮਲੇ ਨੂੰ ਠੇਕੇ 'ਤੇ ਲਿਆਉਣ ਦਾ ਫੈਸਲਾ ਨਿਰਪੱਖ ਢੰਗ ਨਾਲ ਲਾਗੂ ਕੀਤਾ ਜਾਵੇਗਾ। ਮੌਸਮ ਵਿਭਾਗ ਵੱਲੋਂ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ। ਪੰਜਾਬ ਵਿੱਚ ਕਈ ਥਾਵਾਂ 'ਤੇ ਮੀਂਹ ਪਿਆ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਦੋਸਤੋ, ਹੁਣ ਵੇਲਾ ਹੋ ਗਿਆ ਤੁਹਾਡੇ ਪਸੰਦੀਦਾ ਪ੍ਰੋਗਰਾਮ ਪੰਜਾਬੀ ਤੜਕਾ ਦਾ। ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ। ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਅਸੀਂ ਤੁਹਾਨੂੰ ਤੁਹਾਡੀਆਂ ਵਟਸਐਪ ਅਤੇ ਖਤਾਂ ਦੀਆਂ ਫਰਮਾਇਸ਼ਾਂ ਦੇ ਆਧਾਰ 'ਤੇ ਪੰਜਾਬੀ ਗੀਤ ਸੁਣਵਾਉਂਦੇ ਹਾਂ। ਸਾਡਾ ਵਟਸਐਪ ਨੰਬਰ ਹੈ 9496506268। ਇਸ ਨੰਬਰ 'ਤੇ ਤੁਸੀਂ ਸਾਨੂੰ ਆਪਣਾ ਨਾਮ, ਪਤਾ ਅਤੇ ਆਪਣਾ ਕੋਈ ਵੀ ਫਰਮਾਇਸ਼ੀ ਗੀਤ ਲਿਖ ਕੇ ਭੇਜ ਸਕਦੇ ਹੋ ਵਟਸਐਪ ਦੇ ਰਾਹੀਂ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀਆਂ ਸਭ ਦੀਆਂ ਫਰਮਾਇਸ਼ਾਂ ਨੂੰ ਪੂਰਾ ਕਰਨ ਦੀ।

ਤੁਹਾਡੇ ਬਹੁਤ ਸਾਰੇ ਮੈਸੇਜਸ ਸਾਨੂੰ ਆਉਣੇ ਸ਼ੁਰੂ ਹੋ ਗਏ ਨੇ ਵਟਸਐਪ 'ਤੇ। ਪਹਿਲਾ ਮੈਸੇਜ ਸਾਨੂੰ ਮਿਲਿਆ ਜੀ ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁਲਾਪੁਰ ਉੱਤਰ ਪ੍ਰਦੇਸ਼ ਤੋਂ। ਮੈਸੇਜ ਭੇਜਣ ਵਾਲੇ ਨੇ ਮੁਕੇਸ਼ ਕਸ਼ਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਚਲ, ਮਾਨਵੀ, ਲਕਸ਼ੇ, ਮੋਹਿਨੀ ਅਤੇ ਬਲਵੀਰ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਉੱਤਰ ਪ੍ਰਦੇਸ਼ ਤੋਂ। ਆਮਿਰ ਹੁਸੈਨ, ਬੇਗਮ ਤੈਯਬਾ ਸ਼ੇਖ, ਫੌਜੀਆ ਸ਼ੇਖ, ਆਹਿਲ ਹੁਸੈਨ, ਅਰਹਾਨ ਹੁਸੈਨ ਅਤੇ ਉਹਨਾਂ ਦੇ ਪਰਿਵਾਰ ਦੇ ਸਾਰੇ ਸਦੱਸਿਆ ਫਰਮਾਇਸ਼ ਕਰ ਰਹੇ ਨੇ ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਾਉਣ ਦੀ। ਇੱਕ ਹੋਰ ਮੈਸੇਜ ਸਾਨੂੰ ਮਿਲਿਆ ਜੀ ਜ਼ਿਲ੍ਹਾ ਕਿਸ਼ਨਗੰਜ ਬਿਹਾਰ ਤੋਂ। ਰਵਿੰਦਰ ਮੋਹਨਦਾਸ, ਆਸ਼ਾ ਦੇਵੀ, ਰਾਘਵ ਕੁਮਾਰ, ਭਾਨੂ ਪ੍ਰਿਆ ਅਤੇ ਦੇਵਾਸ਼੍ਰੀ ਮੈਸੇਜ ਭੇਜਣ ਵਾਲੇ ਨੇ। ਰਹਾਟ ਗਾਓਂ ਕੰਪ ਅਮਰਾਵਤੀ ਮਹਾਰਾਸ਼ਟਰਾ ਤੋਂ ਮੈਸੇਜ ਸਾਡੇ ਤੱਕ ਪਹੁੰਚਿਆ ਜੀ। ਦਲੀਪ ਰਾਮੇਕਰ, ਹਰਸ਼ਾ, ਅਕਸ਼ੈ, ਰੁਦਰਾ ਅਤੇ ਰਾਮੇਕਰ ਪਰਿਵਾਰ ਦੇ ਵੱਲੋਂ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਦਿਲਾਵਰ ਖਾਨ, ਹਸੀਨ ਬਾਨੋ, ਹਸੀਨਾ ਬਾਨੋ, ਐਲੀਜ਼ਾ ਨਾਇਬ ਲੱਡੂ ਅਤੇ ਉਹਦੇ ਉਹਨਾਂ ਦੇ ਸਾਰੇ ਪਰਿਵਾਰ ਦੇ ਵੱਲੋਂ ਸਾਡੇ ਤੱਕ ਮੈਸੇਜ ਪਹੁੰਚਿਆ ਹੈ। ਮੈਸੇਜ ਭੇਜ ਰਹੇ ਨੇ ਰਘੁਵੀਰ ਨਗਰ ਦਿੱਲੀ ਤੋਂ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ ਹੋਰਾਂ ਦਾ। ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਸਬਜ਼ੀ ਮੰਡੀ ਬੁਲਡਾਣਾ ਤੋਂ। ਸ਼ਬੀਰ ਹੁਸੈਨ, ਸ਼ਹਿਜ਼ਾਦ ਹੁਸੈਨ, ਮੁੱਜੂ ਬਾਬਾ, ਆਇਜ਼ਾ, ਅਨਮ, ਮੁਦੱਸਿਰ ਹੁਸੈਨ ਅਤੇ ਉਹਨਾਂ ਦਾ ਪੂਰਾ ਪਰਿਵਾਰ ਮੈਸੇਜ ਭੇਜ ਰਿਹਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਮੁੰਬਈ ਸ਼ਹਿਰ ਕੇ ਛੋਟੀ ਬਲੀਆ ਤੋਂ। ਅਹਿਮਦ ਭਾਈ ਫੂਲ ਵਾਲੇ, ਸਦਫ ਆਰਜ਼ੂ, ਜੂਹੀ ਇਕਬਾਲ, ਆਮਨਾ ਨਸਰੀਨ, ਆਸਮਾ ਪਰੀ ਅਤੇ ਇਮਰਾਨ ਅਹਿਮਦ ਫੂਲ ਵਾਲੇ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਮੰਡੀ ਡੱਬਵਾਲੀ ਹਰਿਆਣਾ ਤੋਂ। ਆਸ਼ਾ ਵਾਲਮੀਕੀ, ਵੇਦ ਚਿੰਦਾਲੀਆ, ਜੀਆ ਚਿੰਦਾਲੀਆ, ਵਿਜੇ, ਵਿਜੇਤਾ, ਵਿਕਰਾਂਤ, ਸਪਨਾ, ਆਰਵ ਅਤੇ ਓਜਸਵੀ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਆਸਿਫ ਅਲੀ ਖਾਨ, ਮੋਮਿਨਾ ਨਾਜ਼, ਮੁਸਕਾਨ, ਆਸਿਫ ਸਾਦਿਕ ਅਤੇ ਸਾਰਿਕ ਅਲੀ ਖਾਨ ਹੋਰਾਂ ਦਾ। ਮੈਸੇਜ ਸਾਨੂੰ ਭੇਜ ਰਹੇ ਨੇ ਕਸਬਾ ਅਗਰਵਾਲ, ਮੰਡੀ ਟਟੀਰੀ, ਬਾਗਪਤ ਤੋਂ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਗੁਲਾਮ ਰੋਡ, ਹਰਗੋਬਿੰਦ ਨਗਰ, ਨਵਾਂ ਸ਼ਹਿਰ ਤੋਂ। ਮੈਸੇਜ ਭੇਜਣ ਵਾਲੇ ਨੇ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼, ਪ੍ਰੀਤੀਸ਼ਾ ਅਤੇ ਮੈਕਸ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਚੰਡੀਗੜ੍ਹ ਤੋਂ। ਮੈਸੇਜ ਭੇਜਣ ਵਾਲੇ ਨੇ ਸਤੀਸ਼ ਨੇਜਾ, ਬਿਮਲਾ ਨੇਜਾ, ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਕ੍ਰਿਸ਼ਨਾ ਕੀ ਨਗਰੀ ਮਥੁਰਾ ਤੋਂ, ਸਭਾ ਅੰਸਾਰੀ, ਸ਼ਕੀਲ ਅੰਸਾਰੀ, ਹੀਨਾ, ਬੁਸ਼ਰਾ, ਗੁਲਿਸਤਾ, ਨੰਦਿਨੀ ਅਤੇ ਅੰਜਲੀ ਹੋਰਾਂ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਮੋਤਾਲਾ ਮਹਾਰਾਸ਼ਟਰਾ ਤੋਂ, ਵਿਜੇ ਸੁਰਲਕਰ ਅਤੇ ਰਤਨ ਮਾਲਾ ਹੋਰਾਂ ਦਾ। ਹੁਸਨਜੀਤ ਸਿੰਘ, ਨਵਜੋਤ ਕੌਰ, ਹਰਜੋਤ ਸਿੰਘ ਮੈਸੇਜ ਸਾਨੂੰ ਭੇਜ ਰਹੇ ਨੇ ਰਣਜੀਤ ਵਿਹਾਰ ਸਰਹੰਦ ਰੋਡ ਪਟਿਆਲਾ ਤੋਂ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਤਾਜ ਮੰਜੇ ਲੱਕੜ ਬਾਜ਼ਾਰ ਖੰਡਵਾ ਤੋਂ, ਮੈਸੇਜ ਭੇਜਣ ਵਾਲੇ ਨੇ ਮੁਹੰਮਦ ਰਫੀਕ ਪੰਵਾਰ, ਬੇਨਜ਼ੀਰ ਕੌਸਰ, ਮੁਹੰਮਦ ਸਾਕਿਬ ਪੰਵਾਰ, ਅਲਮਾਸ ਬਾਨੋ, ਮੋਇਨ ਛੋਟੂ, ਸ਼ੰਕਰ ਲਾਲ, ਬਨੀਤਾ ਅਤੇ ਮੁਹੰਮਦ ਹਸਨੈਨ ਪੰਵਾਰ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਿਹਰ ਜਾਂ, ਅਤੇ ਮੈਸੇਜ ਸਾਨੂੰ ਭੇਜ ਰਹੇ ਨੇ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ, ਸੋਭਾ ਨਾਇਕ ਅਤੇ ਉਹਨਾਂ ਦਾ ਪੂਰਾ ਡਾਗਲਾ ਪਰਿਵਾਰ। ਮੈਸੇਜ ਸਾਨੂੰ ਭੇਜ ਰਹੇ ਨੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਰਿਆਸਤ ਹੁਸੈਨ ਸਿੱਦੀਕੀ, ਨਜ਼ਮਾ ਬੇਗਮ ਸਿੱਦੀਕੀ, ਰਿਆਜ਼, ਰਿਫਾਕਤ, ਮੁਹੰਮਦ ਰੇਹਾਨ, ਸਮਰੀਨ ਅਤੇ ਮਾਹਿਰਾ ਨੂਰ ਹੋਰਾਂ ਦਾ। ਮੈਸੇਜ ਸਾਨੂੰ ਭੇਜ ਰਹੇ ਨੇ ਜਸਪੁਰ ਉੱਤਰਾਖੰਡ ਤੋਂ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਹੋਰਾਂ ਦਾ। ਇੱਕ ਹੋਰ ਮੈਸੇਜ ਸਾਨੂੰ ਮਿਲਿਆ ਜੀ ਰਜ਼ਾਕ ਮੁਹੰਮਦ, ਸਮੂਨ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ ਹੋਰਾਂ ਦਾ। ਮੈਸੇਜ ਸਾਨੂੰ ਭੇਜ ਰਹੇ ਨੇ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ, ਪਿੰਡ ਅਤੇ ਡਾਕਖਾਨਾ ਨਿਮਨਾਬਾਦ, ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ। ਮੈਸੇਜ ਭੇਜ ਰਹੇ ਨੇ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਛੱਤੀਸਗੜ੍ਹ ਪਲਾਰੀ ਤੋਂ, ਮੈਸੇਜ ਭੇਜਣ ਵਾਲੇ ਨੇ ਪ੍ਰਕਾਸ਼ ਵਰਮਾ, ਨਿਖਿਲ ਵਰਮਾ, ਪ੍ਰਿੰਸ ਵਰਮਾ ਅਤੇ ਯਸ਼ਵੀ ਵਰਮਾ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਪਟੇਲ ਨਗਰ ਮਲੋੜ ਤੋਂ, ਮੈਸੇਜ ਭੇਜਣ ਵਾਲੇ ਨੇ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਅਤੇ ਆਰਜੂ ਜਜੋਰੀਆ ਅਤੇ ਉਹਨਾਂ ਦੇ ਨਾਲ ਗੁੱਡੂ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਗੁਰਮੀਤ ਸਿੰਘ ਸੀਤਾ, ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਈ ਦਿੱਲੀ ਤੋਂ। ਇੱਕ ਹੋਰ ਮੈਸੇਜ ਸਾਨੂੰ ਮਿਲਿਆ ਜੀ ਅਨੰਤਾ ਭਗਤ, ਅਰੁਣਾ ਭਗਤ, ਚੇਤਨ ਭਗਤ ਅਤੇ ਸੁਲੋਚਨਾ ਭਗਤ ਦਾ। ਮੈਸੇਜ ਸਾਨੂੰ ਭੇਜ ਰਹੇ ਨੇ ਪੂਰਨਾ ਜੰਕਸ਼ਨ ਮਸਤਾਨਪੁਰਾ ਤੋਂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ।

ਦੋਸਤੋ, ਤੁਸੀਂ ਇਸ ਵੇਲੇ ਟਿਊਨ ਇਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਅਤੇ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ ਦਾ। ਪੰਜਾਬੀ ਤੜਕਾ ਵਿੱਚ ਸਾਨੂੰ ਅਗਲਾ ਮੈਸੇਜ ਮਿਲਿਆ ਹੈ ਪਿੰਡ ਨਾਨੇਓਲਾ ਅੰਬਾਲਾ ਤੋਂ। ਮੈਸੇਜ ਭੇਜਣ ਵਾਲੇ ਨੇ ਮਹਿੰਦਰ ਰੋਹਿਲਾ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ ਅਤੇ ਸਿਮੂ ਰੋਹਿਲਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਮਾਡਲ ਟਾਊਨ ਕਰਨਾਲ ਤੋਂ। ਸੁਧੀਰ ਨੂਤਾਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਕਿਰਨ ਠਾਕੁਰ, ਜੱਗੀ ਦੁਆ, ਮੀਨਾਕਸ਼ੀ ਤਿਵਾਰ, ਵਿਪਾਸ਼ਾ ਸ਼ਰਮਾ, ਇਸ਼ਪ੍ਰੀਤ, ਸੁਹਾਨੀ, ਪੰਕਜ ਅਤੇ ਰੋਹਿਤ ਸ਼ਰਮਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਹਿੰਗੋਲੀ ਮਹਾਰਾਸ਼ਟਰਾ ਤੋਂ। ਮੈਸੇਜ ਭੇਜਣ ਵਾਲੇ ਨੇ ਸ਼ਾਹ ਜੀ ਬੋਟਕੇ, ਨੰਦਾ ਬੋਟਕੇ ਅਤੇ ਇਹਨਾਂ ਦੇ ਨਾਲ ਹੀ ਸਾਨੂੰ ਹਨੂੰਮਾਨ ਬੋਟਕੇ ਮੈਸੇਜ ਭੇਜ ਰਹੇ ਨੇ। ਅੰਬੇਡਕਰ ਚੌਂਕ ਬਾਕੋੜੀ ਤੋਂ ਮੈਸੇਜ ਭੇਜ ਰਹੇ ਨੇ ਉੱਤਮ ਜਮਦਾੜੇ ਅਤੇ ਸਵਰਾਜ ਜਮਦਾੜੇ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਸਰਗੁਜ਼ਾ ਮੇਨ ਪਾਰਟ ਤੋਂ, ਵਿਨੋਦ ਥਾਪਾ, ਪੂਜਾ ਰਾਣੀ ਅਤੇ ਵਿਜੇ ਥਾਪਾ ਦਾ। ਇਹਨਾਂ ਦੇ ਨਾਲ ਹੀ ਛੱਤੀਸਗੜ੍ਹ ਤੋਂ ਮੈਸੇਜ ਭੇਜ ਰਹੇ ਨੇ ਜਾਨਵੀ ਡੋਮਿਨ ਅਤੇ ਯਾਮਿਨੀ ਅਤੇ ਰੋਹਿਤ ਡੋਮ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਚੱਕ ਲਾਲੇਕਾ, ਬਹਾਵਲ ਨਗਰ ਤੋਂ, ਚੌਧਰੀ ਜ਼ੁਲਫਕਾਰ ਅਲੀ ਹੋਰਾਂ ਦਾ, ਪਿੰਡ ਤੰਗੌਰੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਮੈਸੇਜ ਭੇਜ ਰਹੇ ਨੇ ਗੁਰਪ੍ਰੀਤ ਸਿੰਘ, ਤੰਗੌਰੀ, ਜਸਵੀਰ ਕੌਰ, ਮਹਿਕਪ੍ਰੀਤ ਕੌਰ ਅਤੇ ਸਹਿਜਪ੍ਰੀਤ ਸਿੰਘ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ, ਗੁਰਦਰਸ਼ਨ ਲਾਲ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਉੱਤਮ ਨਗਰ ਦਿੱਲੀ ਤੋਂ। ਮੈਸੇਜ ਭੇਜਣ ਵਾਲੇ ਨੇ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ ਅਤੇ ਭਾਨੂ ਪ੍ਰਕਾਸ਼। ਪਿੰਡ ਦੇ ਡਾਕਖਾਨਾ ਲੋਹਗੜ੍ਹ ਤੋਂ ਠਾਕੁਰਾਂ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ ਅਤੇ ਬਲਦੇਵ ਸਿੰਘ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਆਦਰਸ਼ ਨਗਰ

ਰੋਡ, ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਭ ਸ਼ਰਮਾ, ਸਾਈਨਾ ਅਤੇ ਨਿਵਾਨ ਸ਼ਰਮਾ ਹੋਰਾਂ ਦਾ। ਇੱਕ ਹੋਰ ਮੈਸੇਜ ਸਾਨੂੰ ਮਿਲਿਆ ਹੈ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਨੀਲਮ, ਰਾਮਾ, ਪਾਲੀ ਅਤੇ ਸੁਨੀਲ ਪਾਠਕ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਪਿੰਡ ਯਵਤਮਾਲ, ਵਿਦਰਭ, ਮਹਾਰਾਸ਼ਟਰਾ ਤੋਂ। ਮੈਸੇਜ ਭੇਜ ਰਹੇ ਨੇ ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਕੌਰ ਅਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ। ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਗਾਓਂ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ। ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ, ਮੰਡੀ ਡੱਬਵਾਲੀ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਫਰਮਾਇਸ਼ ਕਰ ਰਹੇ ਨੇ ਕੋਈ ਵੀ ਆਪਣਾ ਪਸੰਦੀਦਾ ਗੀਤ ਸੁਣਾਉਣ ਦੀ। ਅਨਾਰਕਲੀ ਬਾਜ਼ਾਰ ਜਗਰਾਓਂ ਪੰਜਾਬ ਤੋਂ ਸਾਨੂੰ ਫਰਮਾਇਸ਼ ਪਹੁੰਚੀ ਹੈ ਜੀ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ ਹੋਰਾਂ ਦੀ। ਇੱਕ ਹੋਰ ਫਰਮਾਇਸ਼ ਸਾਨੂੰ ਮਿਲੀ ਹੈ ਜੀ ਖੈਲ ਬਾਜ਼ਾਰ ਪਾਣੀਪਤ ਤੋਂ। ਫਰਮਾਇਸ਼ ਕਰ ਰਹੇ ਨੇ ਨਰੇਸ਼ ਮਲਹੋਤਰਾ, ਨੀਟੂ, ਲਕਸ਼ੇ ਮਲਹੋਤਰਾ, ਲਾਡੋ ਕੋਇਲ ਅਤੇ ਪਿਊਸ਼ ਸਿੱਕਾ ਅਤੇ ਕੋਇਲ ਸਿੱਕਾ, ਇਹਨਾਂ ਦੇ ਨਾਲ ਹੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਸਵਰਨ ਸਿੰਘ ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗਾ ਤੋਂ ਫਰਮਾਇਸ਼ ਭੇਜ ਰਹੇ ਨੇ ਕੋਈ ਵੀ ਆਪਣੀ ਪਸੰਦੀਦਾ ਗੀਤ ਸੁਣਾਉਣ ਦੇ ਲਈ। ਚੱਕਲਾ ਬਾਜ਼ਾਰ ਸਮਾਣਾ ਤੋਂ ਫਰਮਾਇਸ਼ ਪਹੁੰਚੀ ਹੈ ਜੀ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ, ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੂਡੀ ਪ੍ਰਮੋਦ ਕੁਮਾਰ ਡੂਡੀ ਅਤੇ ਪੁਸ਼ਪਿੰਦਰ ਕੁਮਾਰ ਡੂਡੀ ਹੋਰਾਂ ਦਾ ਅਗਲਾ ਹੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਕਰਨਵੀਰ ਹਾਊਸ ਭੁੱਚੋ ਗੈਂਜੀਆ ਬਠਿੰਡਾ ਤੋਂ ਫਰਮਾਇਸ਼ ਭੇਜ ਰਹੇ ਨੇ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਕੁਲਦੀਪ ਸੀਮੂ ਏਕਮ ਦਮਨ ਅਤੇ ਅਭਿਜੋਤ ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਲੇਵਾਈ ਛੱਤੀਸਗੜ੍ਹ ਤੋਂ ਫਰਮਾਇਸ਼ ਭੇਜਣ ਵਾਲੇ ਨੇ ਗੁਲਾਬਦਾਸ ਮਾਨਕਪੁਰੀ ਰਾਜਾਦਾਸ ਮਾਨਕਪੁਰੀ ਦੀ ਅਤੇ ਰਾਣੀ ਮਾਨਿਕਪੁਰੀ ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਪਦਮਾ ਟਾਕੀਜ਼ ਨੇਪਾਲ ਨਗਰ ਮੱਧਿਆ ਪ੍ਰਦੇਸ਼ ਤੋਂ ਫਰਮਾਇਸ਼ ਭੇਜਣ ਵਾਲੇ ਨੇ ਸੁਦਰਸ਼ਨ ਸ਼ਾਹ ਪਲਵੀ ਸ਼ਾਹ ਪ੍ਰਮੁੱਖ ਸ਼ਾਹ ਕੁਸ਼ਲ ਸ਼ਾਹ ਨੀਤੀ ਸ਼ਾਹ ਸੁਰਭੀ ਸ਼ਾਹ ਅਭਿਨਵ ਸ਼ਾਹ ਮੰਗਲਾ ਬੇਨ ਸ਼ਾਹ ਅਤੇ ਰਾਜਿੰਦਰ ਸ਼ਾਹ ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਸ਼ਾਸਤਰੀ ਕਾਲ ਸਾਂਗਲੀ ਜ਼ਿਲ੍ਹਾ ਜੱਟ ਸ਼ਹਿਰ ਤੋਂ ਫਰਮਾਇਸ਼ ਭੇਜ ਰਹੇ ਨੇ ਅਲਤਾਫ ਹੁਜਰੇ ਸੈਫੁੱਲਾ ਸਬਾਹਤ ਕਿਰਤ ਹੁਜਰੇ ਅਤੇ ਰੇਹਾਨ ਸ਼ੇਖ ਇੱਕ ਹੋਰ ਫਰਮਾਇਸ਼ ਸਾਨੂੰ ਮਿਲੀ ਹੈ ਜੀ ਚੱਕ 5 MD ਪਤਰੋੜਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਫਰਮਾਇਸ਼ ਭੇਜਣ ਵਾਲੇ ਨੇ ਮੰਗਲ ਜਨਾਗਲ ਰਾਹੀਂ ਸ਼੍ਰੀਮਤੀ ਰੋਸ਼ਨੀ ਜਨਾਗਲ ਅੰਕੁਰ ਜਨਾਗਲ ਇੰਦੂ ਅਤੇ ਡਾਕਟਰ ਸੁਨੀਲ ਜਨਾਗਲ ਇਸ ਦੇ ਨਾਲ ਹੀ ਸਾਨੂੰ ਕੁਝ ਖਤ ਵੀ ਮਿਲੇ ਨੇ ਪਹਿਲਾ ਖਤ ਸਾਡੇ ਤੱਕ ਪਹੁੰਚਿਆ ਹੈ ਜੀ ਅਮਰਗੜ੍ਹ ਤਹਿਸੀਲ ਸਾਦੂਲ ਸ਼ਹਿਰ ਤੋਂ ਖਤ ਭੇਜਣ ਵਾਲੇ ਨੇ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਖੁਸ਼ਪ੍ਰੀਤ ਕੌਰ ਮਾਨ ਗੁਰਨੂਰ ਮਾਨ ਹਰਵਿੰਦਰ ਮਾਨ ਰਾਜਾ ਸਿੰਘ ਮਾਨ ਕੁਲਵਿੰਦਰ ਕੌਰ ਮਾਨ ਅਤੇ KS ਮਾਨ ਦੂਜਾ ਖਤ ਸਾਨੂੰ ਮਿਲਿਆ ਜੀ ਪਿੰਡ ਖਾਨੇ ਦੀ ਢਾਬ ਮਲੋਟ ਤੋਂ ਖਤ ਭੇਜਣ ਵਾਲੇ ਨੇ ਸ਼ਮਸ਼ੇਰ ਸਿੰਘ ਕੌਲਤਰ ਜਸਵਿੰਦਰ ਕੌਰ ਕਰਨ ਪ੍ਰਤਾਪ ਸਿੰਘ ਤਰਨਵੀਰ ਸਿੰਘ ਮਨਪ੍ਰੀਤ ਕੌਰ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਸ਼ਹਿਰੀ ਮਾਨ ਦੀ ਆਵਾਜ਼ ਦੇ ਵਿੱਚ।

ਦੋਸਤੋ, ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਇੱਥੇ ਹੀ ਸਮਾਪਤ ਹੁੰਦਾ ਹੈ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਰਾਤ ਦੇ 10:30 ਵੱਜ ਰਹੇ ਨੇ ਅਤੇ ਹੁਣ ਤੁਸੀਂ ਸੁਣੋਗੇ ਸਾਡੇ FM ਬੈਂਡ 100.2 ਮੈਗਾਹਰਟਜ਼ ਤੇ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਲੰਡਨ ਇੰਗਲੈਂਡ ਦੇ ਓਵਲ ਸਟੇਡੀਅਮ ਵਿੱਚ ਇੰਗਲੈਂਡ ਅਤੇ ਸਾਊਥ ਅਫਰੀਕਾ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਸੈਕਿੰਡ ਸੈਮੀਫਾਈਨਲ ਮੈਚ ਦੀ ਆਫ ਟਿਊਬ ਕਮੈਂਟਰੀ ਦਾ ਸਿੱਧਾ ਪ੍ਰਸਾਰਣ ਅਤੇ ਬਾਕੀ ਦੇ ਰਹਿੰਦੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਸਾਡੀ ਨਿਊਜ਼ ਔਨ AIR ਐਪ 'ਤੇ।

ਨਿਊਜ਼ ਔਨ AIR ਐਪ 'ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ ਅਤੇ ਦੋਸਤੋ ਹੁਣ ਵੇਲਾ ਹੋ ਗਿਆ ਹੈ ਸਾਡੇ ਰੋਜ਼ਾਨਾ ਪ੍ਰੋਗਰਾਮ ਰਸ਼ਨੀ ਕੰਧਾਂ ਦਾ।

ਪੁਰਾਣੇ ਹਿੰਦੀ ਫਿਲਮੀ ਗੀਤਾਂ ਦੀ ਮਹਿਕ ਨਾਲ ਭਰਪੂਰ ਪ੍ਰੋਗਰਾਮ ਰਜਨੀਗੰਧਾ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ। ਦੋਸਤੋ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਅਜਿਹੇ ਗੀਤ ਦੇ ਨਾਲ ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ।

ਦੋਸਤੋ, ਹੁਣੀ ਤੁਸੀਂ ਸੁਣਿਆ ਗੀਤ ਫਿਲਮ ਲੈਲਾ ਮਜਨੂੰ ਦਾ, ਜਿਸਨੂੰ ਆਵਾਜ਼ ਦਿੱਤੀ ਸੀ ਲਤਾ ਮੰਗੇਸ਼ਕਰ ਨੇ। ਗੀਤ ਦੇ ਬੋਲ ਲਿਖੇ ਸੀ ਸਾਇਰ ਲੁਧਿਆਨਵੀ ਨੇ ਅਤੇ ਸੰਗੀਤਬੱਧ ਕੀਤਾ ਸੀ ਮਦਨ ਮੋਹਨ ਨੇ। ਆਓ ਇੱਕ ਹੋਰ ਹੁਣ ਤੁਹਾਨੂੰ ਸੁਣਾਉਂਦੇ ਹਾਂ, ਇਸੇ ਤਰ੍ਹਾਂ ਦਾ ਹਸੀਨ ਤਰਾਨਾ ਜਿਸਨੂੰ ਆਵਾਜ਼ ਦਿੱਤੀ ਹੈ ਉਮਾ ਦੇਵੀ ਨੇ ਅਤੇ ਗੀਤ ਲਿਆ ਗਿਆ ਹੈ ਫਿਲਮ ਦਰਦ ਦੇ ਵਿੱਚੋਂ। ਗੀਤ ਦਾ ਨਾਮ ਹੈ ਅਫਸਾਨਾ, ਲਿਖ ਰਹੀ ਹੂੰ।

ਦੋਸਤੋ ਹੁਣ ਪੇਸ਼ ਹੈ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਮਜਰੂ ਸੁਲਤਾਨਪੁਰੀ ਨੇ, ਸੰਗੀਤਬੱਧ ਕੀਤਾ ਹੈ ਰਾਹੁਲ ਦੇਵ ਵਰਮਨ ਨੇ, ਅਤੇ ਫਿਲਮ ਹੈ ਉਹ ਮੇਰੇ ਜੀਵਨ ਸਾਥੀ।

ਦੋਸਤੋ, ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰਜਨੀਕੰਧਾ, ਆਕਾਸ਼ਵਾਣੀ ਪਟਿਆਲਾ, ਨਿਊਜ਼ ਔਨ AIR ਐਪ 'ਤੇ। ਅਤੇ ਆਓ, ਪ੍ਰੋਗਰਾਮ ਦਾ ਅਗਲਾ ਗੀਤ ਹੁਣ ਸੁਣਵਾਵਾਂਗੇ ਤੁਹਾਨੂੰ, ਜਿਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਨੇ। ਗੀਤ ਦੇ ਬੋਲ ਲਿਖੇ ਨੇ ਮਜਰੂ ਸੁਲਤਾਨਪੁਰੀ ਨੇ, ਸੰਗੀਤਬੱਧ ਕੀਤਾ ਹੈ ਰਾਹੁਲ ਦੇਵ ਵਰਮਨ ਨੇ, ਅਤੇ ਫਿਲਮ ਦਾ ਨਾਮ ਹੈ ਯਾਦੋਂ ਕੀ ਬਾਰਾਤ।

ਦੋਸਤੋ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਮੰਨਾ ਦੇ ਤੇ ਲਤਾ ਮੰਗੇਸ਼ਕਰ ਨੇ, ਗੀਤ ਦੇ ਬੋਲ ਲਿਖੇ ਨੇ ਸ਼ੈਲੰਦਰਾ ਨੇ, ਸੰਗੀਤਬੱਧ ਕੀਤਾ ਸ਼ੰਕਰ ਜੈਕਿਸ਼ਨ ਨੇ, ਅਤੇ ਫਿਲਮ ਦਾ ਨਾਮ ਹੈ 400 ਸ਼੍ਰੀ 420।

ਸੋ ਹੁਣ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਹੇਮੰਤ ਕੁਮਾਰ ਅਤੇ ਲਤਾ ਮੰਗੇਸ਼ਕਰ ਨੇ। ਗੀਤ ਦੇ ਬੋਲ ਲਿਖੇ ਨੇ ਸਾਹਿਰ ਲੁਧਿਆਨਵੀ ਨੇ, ਸੰਗੀਤਬੱਧ ਕੀਤਾ ਹੈ ਐਸ ਟੀ ਬਰਮਨ ਨੇ, ਅਤੇ ਫਿਲਮ ਦਾ ਨਾਮ ਹੈ ਚਾਲ।